ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ। ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ। ਘਰ ਨਾਉ ਨਿਦਾਵੈ ਤਹਿ ਸਭ ਥਾਈ ਹੋਏ ਸਾਹਿ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ

ਇਹ ਗਿਆਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚੁਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ

ਕੇ ਮਾਣਦੇ ਤਾੜਿਓ ਕੇ ਤਾੜਦੇ ਉੱਠਿਓ ਕੀ ਉੱਠ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ

ਸਾਹਿਬ ਜੀਆਂ ਦਾ ਜਾਪ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿੱਧ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਿਸਤਾਨ ਦੀ ਦਾਤ, ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ, ਬੀਬੀ ਅਮਨਦੀਪ ਕੌਰ ਸਮੂਹ ਪਰਿਵਾਰ ਨੂੰ ਆਪਸ ਵਿੱਚ ਰਲ ਮਿਲ ਕੇ ਰਹਿਣ ਦੀ ਦਾਤ, ਪ੍ਰੇਮ ਏਕਤਾ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ, ਅਮਰਜੀਤ ਕੌਰ ਬੁੱਧ ਸਿੰਘ ਨੂੰ ਚਰਨਾਂ ਦਾ ਪਿਆਰ, ਨਾ ਬਾਣੀ ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਕੁਲਜੀਤ ਕੌਰ ਸਮੂਹ ਪਰਿਵਾਰ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ, ਨਾਮ ਬਾਣੀ ਦੀਆਂ ਦਾਤਾਂ, ਸੇਵਾ ਸਿਮਰਨ ਦੀਆਂ ਦਾਤਾਂ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਅੰਗ ਸੰਗ ਸਹਾਇਕ ਹੋਣਾ, ਰਹਿੰਦੇ ਕਾਰਜ ਗੁਰਮ ਸਤਿਗੁਰੂ ਜੀ ਚੜ੍ਹਦੀਆਂ ਕਲਾ ਦੇ ਸਹਿਤ

ਬਹੁਸ਼ੋ ਅਗੇ ਤੋ ਸਮਾਤ ਬਹੁਸ਼ੀਸ਼ ਕਰੋ ਜੀ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਵ ਭੋਗ ਹਰ ਰਾਏ ਲੱਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆ ਗਿਆ।

ਕੀ ਫਤਿਹ। ਸਤਿਗੁਰੂ ਸਾਹਿਬ ਜੀਆਂ ਨੇ ਬੇਅੰਤ ਕਿਰਪਾ ਕੀਤੀ, ਸੋਦਾ ਰਾਹ ਰਾਜ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀਓ, 25 ਅਗਸਤ ਤੋਂ 30 ਅਗਸਤ ਤੱਕ ਰਾਗੀ ਮਨਪ੍ਰੀਤ ਸਿੰਘ ਜੀ ਕੀਰਤਨ ਦੀ ਹਾਜ਼ਰੀ ਭਰਨਗੇ। 30 ਅਗਸਤ ਨੂੰ ਗੁਰਬਾਣੀ ਪਾਠ ਬਹੁਤ ਸੰਪੂਰਨਤਾ ਹੋਵੇਗੀ। ਸੰਗਤਾਂ ਨੂੰ ਬੇਨਤੀ ਹੈ, ਬੀਬੀਆਂ ਨੂੰ, ਕਿ ਲੰਗਰ ਹਾਲ ਵਿੱਚ ਪਹੁੰਚ ਕੇ ਪ੍ਰਸ਼ਾਦੇ ਬਣਾਉਣ ਦੀ ਆਪ ਜੀ ਕਿਰਪਾ ਕਰਕੇ ਸੇਵਾ ਕਰੋ। ਜਿੰਨਾ ਵੀ ਸਮਾਂ ਸੰਗਤ ਜੀ ਆਪ ਜੀ ਸੇਵਾ ਕਰ ਸਕਦੇ ਹੋ, 10 ਮਿੰਟ 20 ਮਿੰਟ ਭਾਵੇਂ 10 ਹੀ ਪ੍ਰਸ਼ਾਦੇ ਪਕਾ ਦਿਓ, ਜ਼ਰੂਰ ਸੇਵਾਵਾਂ ਨਿਭਾਇਆ ਕਰੋ। ਹੱਥ ਵੀ ਸਫਲ ਹੁੰਦੇ ਨੇ, ਗੁਰਬਾਣੀ ਕੰਨਾਂ ਨਾਲ ਸੁਣਦੇ ਹਾਂ, ਕੰਨ ਸਫਲ ਹੋ ਜਾਂਦੇ, ਅੱਖਾਂ ਨਾਲ ਦਰਸ਼ਨ ਕਰਦੇ, ਅੱਖਾਂ ਸਫਲ ਹੋ ਜਾਂਦੀਆਂ ਹਨ। ਤੋ ਸਾਧ ਸੰਗਤ ਜੀ, ਹੁਣ ਬਹੁਤ ਹੀ ਸਤਿਕਾਰਯੋਗ ਰਾਗੀ ਭਾਈ ਗੁਰਜੀਤ ਸਿੰਘ ਸਾਹਿਬ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਤੋਂ ਆਰਤੀ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਦੇ ਹਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਰਬਾਰ ਦੇ ਕੀਰਤਨੀ ਸਿੰਘ ਰਾਗੀ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ, ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਆਰਤੀ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਇਆ ਹੈ, ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀਆਂ ਦੇ ਸਨਮੁਖ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਉਸਤਾਦ ਜੀ। ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਆਪ ਜੀਆਂ ਨੂੰ ਸਰਵਣ ਕਰਵਾਉਣਗੇ। ਸਾਧ ਸੰਗਤ ਜੀ, ਬੀਬੀਆਂ ਨੂੰ ਬੇਨਤੀ ਹੈ ਕਿ ਲੰਗਰ ਵਿੱਚ ਪਹੁੰਚ ਕਰਕੇ ਪ੍ਰਸ਼ਾਦ ਦੇ ਪਕਾਉਣ ਦੀ ਸੇਵਾ ਕਿਰਪਾ ਕਰਕੇ ਆਪ ਜੀ ਨਿਭਾਓ। ਜਿੰਨਾ ਸਮਾਂ ਵੀ ਆਪ ਜੀ ਸੇਵਾ ਕਰ ਸਕਦੇ ਹੋ, 10 ਮਿੰਟ, 20 ਮਿੰਟ, ਅੱਧਾ ਘੰਟਾ, ਬੇਸ਼ੱਕ ਭਾਵੇਂ 10-20 ਪ੍ਰਸ਼ਾਦੇ ਹੀ ਬਣਾ ਕਰਕੇ ਜੇ ਆਪ ਜੀ ਨੇ ਜਾਣਾ ਹੋਵੇ ਤਾਂ ਜਾ ਸਕਦੇ ਹੋ। ਨਾਲੋਂ ਨਾਲ ਅੰਮ੍ਰਿਤ ਗੁਰਬਾਣੀ ਕਥਾ ਵਿਚਾਰ ਸਰਵਣ ਕਰੋ, ਹੱਥਾਂ ਦੇ ਨਾਲ ਸੇਵਾ ਕਰੋ। ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਹੈ। 25 ਅਗਸਤ ਤੋਂ 30 ਅਗਸਤ ਤੱਕ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਨੇ ਹਾਜ਼ਰੀਆਂ ਭਰਨੀਆਂ ਨੇ। 30 ਅਗਸਤ ਨੂੰ ਗੁਰਬਾਣੀ ਪਾਠ ਬੋਧ ਸਮਾਗਮ ਦੀ ਸੰਪੂਰਨਤਾ ਹੋਵੇਗੀ। ਹੁਣ ਬਹੁਤ ਹੀ ਸਤਿਕਾਰਯੋਗ ਉਸਤਾਦ ਜੀ ਗਿਆਨੀ ਕੁਲਦੀਪ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਵਾਲੇ, ਉਹਨਾਂ ਤੋਂ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਗਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ,

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸੱਜ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ, ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗ ਸੰਧਿਆ ਕਾਲ ਸਮੇਂ ਦਿਨ ਦੇ ਪਿਛਲੇ ਪਹਿਰ ਦੇ ਸਜੇ ਦੀਵਾਨ ਵਿੱਚ ਆਪ ਸਤਸੰਗੀਆਂ ਨੇ ਗੁਰੂ ਮਹਾਰਾਜ ਜੀ ਦੀ ਗੋਦ ਦਾ ਆਨੰਦ ਮਾਣਿਆ ਹੈ। ਗੁਰਸਿੱਖੀ ਦਾ ਨਿਤਨੇਮ ਸੋਦਰ ਰਹਿ ਰਾਸ ਸਾਹਿਬ ਦਾ ਪਾਠ ਔਰ ਗੁਰੂ ਚਰਨਾ ਚਰਦਾਸ ਗੁਰੂ ਮਹਾਰਾਜ ਜੀ ਨੇ ਸਰਬੱਤ ਸੰਗਤ ਲਈ ਅਲਾਹੀ ਹੁਕਮ ਫਰਮਾਨ ਕੀਤਾ ਹੈ। ਸੇਵਾ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਨਦੀਪ ਸਿੰਘ ਜੀ, ਉਪਰੰਤ ਆਪ ਸਤਸੰਗੀਆਂ ਨੇ ਕਲਯੁਗ ਦੀ ਭਗਤੀ, ਕਲਯੁਗ ਮਹਿ ਕੀਰਤਨ ਪ੍ਰਧਾਨਾਂ, ਗੁਰਮੁਖ ਜਪੀਏ ਲਾਏ ਧਿਆਨਾਂ, ਅਲਾਹੀ ਮਣੀਦਾਰ ਸਭਿੰਨਾ ਕੀਰਤਨ ਸਰਵਣ ਕੀਤਾ ਹੈ। ਸਮਾਂ ਹੈ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਗੁਰੂ ਕੀਆਂ ਕਥਾ ਕਹਾਣੀਆਂ ਕਹਿਣ ਅਤੇ ਸੁਣਨ ਦਾ। ਸੋ ਕਵੀ ਭਾਈ ਸੰਤੋਖ ਸਿੰਘ ਜੀ ਤਿੰਨਾਂ ਦੁਆਰਾ ਲਿਖਤ ਕਾਵਿ ਰੂਪ ਵਿੱਚ ਗ੍ਰੰਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਉਸ ਵਿੱਚ ਜੋ ਪ੍ਰਸੰਗ ਚੱਲ ਰਿਹਾ ਹੈ, ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜੁਨ ਮਾਹੇ ਧਰੀ, ਜਗਤ ਜਲੰਦੇ ਦੇ ਭਲੇ ਵਾਸਤੇ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਕੌਤਕ ਰਚਿਆ ਹੈ। ਕਿਉਂਕਿ ਗੁਰਤਾ ਗੱਦੀ ਬਖਸ਼ਿਸ਼ਾਂ ਅਤੇ ਰਹਿਮਤਾਂ ਦੀ ਇਹ ਸਤਸੰਗੀਓ ਬਖਸ਼ਿਸ਼ ਹੈ, ਹਰੇਕ ਵਿਅਕਤੀ ਨੂੰ ਮਿਲ ਨਹੀਂ ਸਕਦੀ। ਧੁਰੋਂ ਜਿਹਦੇ 'ਤੇ ਬਖਸ਼ਿਸ਼ ਹੋਈ ਹੈ ਉਹਨੂੰ ਗੱਦੀ ਮਿਲਦੀ ਹੈ। ਤਖਤ ਬਹਿ ਤਖਤੇ ਕੀ ਲਾਇਕ, ਇਸ ਲਈ ਗੁਰੂ ਮਹਾਰਾਜ ਆਪਣੇ ਪੁੱਤਰਾਂ ਦੀ ਪ੍ਰੀਖਿਆ ਕਰਨ ਲੱਗੇ ਹਨ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 'ਚੋਂ ਪਾਸ ਹੋਏ ਨੇ, ਲਾਹੌਰ ਸ਼ਹਿਰ ਤੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਬੁਲਾਇਆ ਗਿਆ। ਗੁਰੂ ਪਿਤਾ ਜੀ ਦੇ ਚਰਨਾਂ 'ਚ ਪਹੁੰਚੇ ਹਨ, ਬਹੁਤ ਪਿਆਰ ਨਾਲ ਸਤਿਕਾਰ ਨਾਲ ਗੁਰੂ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ ਹੈ। ਨੇਤਰਾਂ 'ਚੋਂ ਜਲ ਵਹਾ ਵਹਾ ਕੇ ਸੱਚੇ ਪਾਤਸ਼ਾਹ ਜੀ ਦੇ ਚਰਨ ਹੀ ਧੋ ਦਿੱਤੇ ਔਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਪ੍ਰੀਖਿਆ ਲੈਣ ਵਾਸਤੇ ਬਚਨ ਕੀਤਾ, ਕਹਿਣ ਲੱਗੇ ਕਿ ਇੰਨਾ ਸਮਾਂ ਲਾਹੌਰ ਰਹੇ ਹੋ, ਸਾਨੂੰ ਭੁੱਲ ਗਏ, ਇੱਕ ਹੀ ਚਿੱਠੀ ਲਿਖੀ ਔਰ ਚਿੱਠੀ ਦੇ ਵਿੱਚ ਤਿੰਨ ਅੰਕ ਲਿਖਿਆ ਹੈ, ਏਕਾ ਨਹੀਂ ਦੂਆ ਨਹੀਂ ਤੀਆ ਕਿਉਂ ਲਿਖਿਆ ਹੈ? ਕਿਉਂਕਿ ਤੀਸਰਾ ਬੰਦ ਜਿਹੜਾ ਹੈ ਜਦੋਂ ਆਪਾਂ ਪੜ੍ਹਦੇ ਹਾਂ ਨਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ। ਇੱਥੇ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਤਿੰਨ ਅੰਕ ਲਿਖਿਆ ਹੈ ਅਤੇ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਸਤਸੰਗੀ, ਉਹ ਇਹ 'ਚ ਪਾ ਦਿੰਦੇ ਨੇ ਇੱਕ ਦੋ ਤਿੰਨ ਚਾਰ ਆਦਿਕ। ਅਤੇ ਗੁਰੂ ਰਾਮਦਾਸ ਜੀ ਨੇ ਪੁੱਛਿਆ ਕਿ ਤਿੰਨ ਅੰਕ ਕਿਉਂ ਲਿਖਿਆ ਹੈ? ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਬੇਨਤੀ ਕਰ ਰਹੇ ਹਨ, ਚੌਥੇ ਪਾਤਸ਼ਾਹ ਜੀ ਨੂੰ ਬੜੀ ਪਿਆਰ ਵਾਲੀ ਕਥਾ ਆ ਰਹੀ ਹੈ, ਰਸਨ ਕਰਾਂਗੇ ਪਵਿੱਤਰ, ਪਿਆਰ ਨਾਲ ਬੋਲੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
1: ਸ੍ਰੀ ਅਰਜਨ ਕਰ ਜੋਰ ਉਚਾਰੀ।
0: ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਹੱਥ ਜੋੜ ਕੇ ਗੁਰੂ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ,
1: ਕਹੇ ਨੋ ਬਨਹੇ ਨ ਆਪ ਅਗਾਰੀ।
0: ਹੇ ਸੱਚੇ ਪਾਤਸ਼ਾਹ, ਆਪ ਜੀ ਦੇ ਅੱਗੇ ਕਹਿਣਾ ਨਹੀਂ ਬਣਦਾ, ਕਿਉਂਕਿ ਤੁਸੀਂ ਅੰਤਰਜਾਮੀ ਹੋ, ਹਰੇਕ ਦੇ ਅੰਦਰ ਦੀ ਜਾਣਨ ਵਾਲੇ ਹੋ, ਇਸ ਵਾਸਤੇ ਮਹਾਰਾਜ ਮੈਂ ਕੀ ਕਹਾਂ ਤੁਹਾਨੂੰ?
1: ਸਭ ਘੱਟ ਘੱਟ ਕੇ ਅੰਤਰਜਾਮੀ।
0: ਸਾਰਿਆਂ ਦੇ ਘੱਟ ਹਿਰਦਿਆਂ ਦੀ ਅੰਦਰ ਦੀ ਜਾਣਦੇ, ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗੇ ਕੀਚੇ ਅਰਦਾਸ। ਸੱਚੇ ਪਾਤਸ਼ਾਹ, ਹਰੇਕ ਜੀਵ ਦੇ ਅੰਦਰ ਦੀ ਵੇਦਨਾ, ਅੰਦਰ ਦੀ ਹਾਲਾਤ, ਪੀੜਾ ਨੂੰ ਤੁਸੀਂ ਜਾਣਦੇ ਹੋ।
2: You're listening to KRPI 1550 Radio, Ferndale, Washington.
3: 1550 KRPI Radio ਤੇ ਚੱਲ ਰਿਹਾ ਹੈ Live from ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
0: ਹੋਇਆ ਹੈ ਆਇਸ ਦਾ ਪਵਾ ਗਿਆ, ਆਪ ਜੀ ਦੀ ਆਗਿਆ ਹੋਈ ਹੈ, ਹੁਕਮ ਹੋਇਆ ਹੈ, ਮੈਂ ਬੇਨਤੀ ਕਰਦਾ ਹਾਂ।
1: ਕਹਿਬੋ ਬਣੈ ਹੋਏ ਜਿਸ ਭਾਏ,
0: ਜਿਸ ਤਰੀਕੇ ਨਾਲ ਇਹ ਸਾਰਾ ਹੋਇਆ ਇਹ ਮੈਂ ਦੱਸਾਂਗਾ। ਮਤਲਬ ਕਿ ਕੀ ਕਾਰਨ, ਇੱਕ ਕਿਉਂ ਨਹੀਂ ਲਿਖਿਆ, ਦੋ ਕਿਉਂ ਨਹੀਂ ਲਿਖਿਆ, ਜੋ ਤੁਹਾਡੇ ਹੱਥ ਵਿੱਚ ਬੇਨਤੀ ਦੀ ਇਹ ਚਿੱਠੀ ਹੈ, ਇਹ 'ਚ ਤਿੰਨ ਕਿਉਂ ਲਿਖਿਆ? ਤੁਸੀਂ ਪੁੱਛਿਆ ਕੀ ਹੋਇਆ? ਸੱਚੇ ਪਾਤਸ਼ਾਹ ਮੈਂ ਦੱਸਦਾ ਹਾਂ।
1: ਦੇ ਪੱਤ੍ਰਿਕਾ ਪਠੀ ਅਗਾਰੀ,
0: ਸੱਚੇ ਪਾਤਸ਼ਾਹ ਮੈਂ ਪਹਿਲਾਂ ਵੀ ਆਪਣੇ ਦਿਲ ਦੀ ਪੀੜਾ, ਵਿਛੋੜੇ ਦਾ ਦਰਦ, ਜੋ ਅੰਦਰ ਉਤਸ਼ਾਹ ਹੈ, ਉਮਾ ਹੈ, ਦੋ ਚਿੱਠੀਆਂ ਮੈਂ ਸੱਚੇ ਪਾਤਸ਼ਾਹ ਪਹਿਲਾਂ ਭੇਜੀਆਂ ਸੀ।
1: ਭਏ ਸ਼ਬਦ ਪਦ ਗਿਰਾ ਉਚਾਰੀ,
0: ਉਹਨਾਂ ਪਹਿਲੇ ਸ਼ਬਦਾਂ ਵਿੱਚ ਮਹਾਰਾਜ ਮੈਂ ਬੇਨਤੀ ਦੀਆਂ ਸੋ ਜੋ ਰਜੋਈਆਂ ਹਨ ਉਹ ਲਿਖੀਆਂ ਸਨ।
1: ਤ੍ਰਿਤੀ ਪਠੀ ਇਹੋ ਰਾਵਰ ਪਾਸ,
0: ਰਾਵਰ ਦਾ ਮਤਲਬ ਹੁੰਦਾ ਆਪ ਜੀ, ਜਿਹੜੀ ਆਪ ਜੀ ਦੇ ਕੋਲ ਚਿੱਠੀ ਹੈ, ਤੀਸਰੀ ਹੈ ਸੱਚੇ ਪਾਤਸ਼ਾਹ। ਇਹ ਤੋਂ ਪਹਿਲਾਂ ਦੋ ਚਿੱਠੀਆਂ ਹਨ।
1: ਬਣਿਓ ਸ਼ਬਦ ਪਦ ਵਿੱਚ ਅਰਦਾਸ,
0: ਇਹਨਾਂ ਦੇ ਵਿੱਚ ਅਰਦਾਸ ਦੇ ਮਹਾਰਾਜ ਬਚਨ ਲਿਖ ਲਿਖ ਕੇ, ਅਤੇ ਇਹ ਸੱਚੇ ਪਾਤਸ਼ਾਹ ਜੀ ਮੈਂ ਇਹ ਪਦ ਲਿਖੇ ਹਨ, ਪਦ ਦਾ ਭਾਵ ਹੈ ਪਦੇ ਪੌੜੀਆਂ, ਤੋ ਸੋ ਮਹਾਰਾਜ ਇਹ ਲਿਖੀਆਂ ਹਨ।
1: ਅੰਕ ਤੀਨ ਕੋ ਯਾ ਤੇ ਲਿਖਿਓ,
0: ਇਸ ਲਈ ਸੱਚੇ ਪਾਤਸ਼ਾਹ ਜੋ ਆਪ ਜੀ ਦੇ ਹੱਥ ਵਿੱਚ ਇਹ ਚਿੱਠੀ ਹੈ, ਇਹਦੇ 'ਤੇ ਅੰਕ ਤਿੰਨ ਤਾਂ ਲਿਖਿਆ ਹੈ, ਦੋ ਪਹਿਲਾਂ ਵੀ ਭੇਜੀਆਂ ਸੀ।
1: ਜੋ ਬੁੱਝਿਓ ਰਾਵਰ ਨੇ ਪਿਖਿਓ,
0: ਸੱਚੇ ਪਾਤਸ਼ਾਹ ਜੋ ਆਪ ਜੀ ਨੇ ਪੁੱਛਿਆ ਹੈ ਅਤੇ ਆਪ ਜੀ ਨੇ ਵੇਖਿਆ ਹੈ, ਮੈਂ ਬੇਨਤੀ ਕਰ ਦਿੱਤੀ।
1: ਸੁਣ ਗੁਰ ਕਹਿਓ ਨਾ ਮੋਹੇ ਢਿੱਗ ਆਈ,
0: ਹੁਣ ਸੱਚੇ ਪਾਤਸ਼ਾਹ ਵੇਖੋ ਸਤਸੰਗੀਓ, ਜੇ ਤਾਂ ਕੋਈ ਚੁਗਲਖੋਰ ਬੰਦਾ ਹੁੰਦਾ ਜਾਂ ਗੱਲ ਨੂੰ ਵਧਾ ਘਟਾਵੇ ਕਰਨ ਵਾਲਾ ਹੁੰਦਾ, ਫਿਰ ਕਹਿੰਦਾ ਮਾਰੇ ਵੇਖੋ ਜੀ ਇੱਦਾਂ ਹੋ ਗਿਆ, ਮੈਂ ਚਿੱਠੀਆਂ ਭੇਜੀਆਂ, ਭਰਾਤਾ ਜੀ ਨੇ ਰੱਖ ਲਈਆਂ, ਜਿੰਨੀ ਗੱਲ ਪੁੱਛੀ ਉਹ ਨਹੀਂ ਦੱਸੀ ਕਿ ਮਹਾਰਾਜ ਤੁਸੀਂ ਪੁੱਛਿਆ ਤਿੰਨ ਅੰਕ, ਅਤੇ ਮਹਾਰਾਜ ਮੈਂ ਦੱਸ ਦਿੱਤਾ ਕਿ ਇਹਦਾ ਕਾਰਨ ਆਹ ਹੈ। ਅਤੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਕਹਿਣ ਲੱਗੇ, ਪੁੱਛਣ ਲੱਗੇ ਹਨ,
1: ਲਿਖ ਤੁਮਨੇ ਕਿਸ ਹੱਥ ਪਠਾਈ,
0: ਕਹਿੰਦੇ ਜੇ ਤੁਸੀਂ ਦੋ ਚਿੱਠੀਆਂ ਪਹਿਲਾਂ ਲਿਖੀਆਂ ਸੀ ਤੇ ਉਹ ਕਿਸ ਦੇ ਹੱਥ ਭੇਜੀਆਂ ਸਨ?
1: ਲੇ ਕਿਹਨੇ ਕਹੇ ਧਰੀ ਛਪਾਈ,
0: ਕਿਸ ਨੇ ਚਿੱਠੀਆਂ ਲਈਆਂ ਤੇ ਕਿੰਨੇ ਲੁਕੋ ਕੇ ਰੱਖ ਲਈਆਂ?
1: ਕਹਿ ਮਾਰਗ ਗਿਰ ਪਰੀ ਨ ਪਾਈ,
0: ਜਾਂ ਕਿਸੇ ਕਾਰਨ ਸਿੱਖ ਤੋਂ ਰਸਤੇ ਵਿੱਚ ਹੀ ਗਿਰ ਗਈਆਂ, ਡਿੱਗ ਪਈਆਂ, ਮਿਸ ਹੋ ਗਈਆਂ, ਨਹੀਂ ਮਿਲੀਆਂ ਸਾਨੂੰ।
1: ਜੋ ਸਿੱਖ ਲਿਆਇਓ ਬੈਠਿਓ ਪਾਸ,
0: ਜਿਹੜਾ ਗੁਰੂ ਦਾ ਸਿੱਖ ਚਿੱਠੀਆਂ ਲੈ ਕੇ ਆਇਆ ਸੀ ਉਹਨੂੰ ਵੀ ਗੁਰੂ ਅਰਜਨ ਦੇਵ ਜੀ ਲਾਹੌਰ ਤੋਂ ਨਾਲ ਲੈ ਕੇ ਆਏ ਨੇ। ਜੇ ਕੋਈ ਗੱਲ ਵਧੇ, ਸਾਡਾ ਭਰਾ ਮੁੱਕਰ ਜਾਏ ਤਾਂ ਸਬੂਤ ਪੇਸ਼ ਕਰਾਂਗੇ। ਉਹ ਸਿੱਖ ਵੀ ਸੰਗਤ ਵਿੱਚ ਬੈਠਾ ਸੀ।
1: ਕਹਿਓ ਸੋ ਮੈਂ ਆਨੀ ਅਰਦਾਸ,
0: ਉਸ ਸਿੱਖ ਨੇ ਖੜੇ ਹੋ ਕੇ ਪੱਲੂ ਪਾ ਕੇ ਗਲ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਦੋ ਚਿੱਠੀਆਂ ਆਪ ਜੀ ਦੇ ਸਾਹਿਬਜ਼ਾਦਾ ਧੰਨ ਗੁਰੂ ਅਰਜਨ ਦੇਵ ਜੀ ਦੀਆਂ ਹੱਥ ਲਿਖਤ ਲਿਆਂਦੀਆਂ ਸੀ।
1: ਪੁੱਤਰ ਆਪ ਕੋ ਜੇਸ਼ਟ ਲੇਕਰ,
0: ਸੱਚੇ ਪਾਤਸ਼ਾਹ ਆਪ ਜੀ ਦਾ ਜੇਸ਼ਠ, ਕਹਿੰਦੇ ਜੇਠਾ ਭਾਵ ਵੱਡਾ ਪੁੱਤਰ, ਬਾਬਾ ਪ੍ਰਿਥੀ ਚੰਦ ਜੀ, ਬੇਨਤੀ ਕਰਦੇ ਹਾਂ ਸਤਸੰਗੀਓ, ਬਾਬਾ ਸ਼੍ਰੀ ਚੰਦ ਜੀ ਜੇਠੇ ਪੁੱਤਰ ਨੇ, ਬਾਬਾ ਦਾਤੂ ਜੀ ਜੇਠੇ ਪੁੱਤਰ ਨੇ, ਬਾਬਾ ਮੋਹਨ ਜੀ ਜੇਠੇ ਪੁੱਤਰ ਨੇ, ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਨੇ ਬਾਬਾ ਪ੍ਰਿਥੀ ਚੰਦ ਜੀ। ਇਸ ਤੋਂ ਅੱਗੇ ਚਲੇ ਜਾਵਾਂਗੇ ਤਾਂ ਸਤਸੰਗੀਓ, ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਦੇ ਵੱਡੇ ਭਰਾਤਾ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੋਤਰੇ ਧੀਰਮੱਲ, ਉਹ ਵੀ ਵੱਡਾ ਹੀ ਹੈ। ਅੱਗੇ ਜਾਵਾਂਗੇ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਭਰਾਤਾ ਰਾਮ ਰਾਏ ਜੀ, ਗੁਰੂ ਹਰਿ ਰਾਇ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ, ਉਹ ਵੀ ਵੱਡੇ ਹੀ ਹੈ। ਇਹ ਸਾਰੇ ਦੇ ਸਾਰੇ ਹੀ ਹਮੇਸ਼ਾ ਹੀ ਪਦਾਰਥਵਾਦੀ ਸੋਚ ਵਾਲੇ ਰਹੇ ਨੇ, ਰਾਜਨੀਤਿਕ ਸੋਚ ਵਾਲੇ ਰਹੇ ਨੇ ਸਤਸੰਗੀਓ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਗ੍ਰਹਿ ਪਹਿਲੇ ਪੋਤਰੇ ਨੇ ਜਨਮ ਲਿਆ, ਬਾਬਾ ਗੁਰਦਿੱਤਾ ਜੀ ਦੇ ਗ੍ਰਹਿ, ਮਾਤਾ ਅਨੰਤੀ ਜੀ, ਮਾਤਾ ਨਿਹਾਲ ਕੌਰ ਜੀ ਦੇ ਗ੍ਰਹਿ, ਵਧਾਈ ਵੱਜੀ ਛੇਵੇਂ ਪਾਤਸ਼ਾਹ ਜੀ ਨੂੰ, ਮਹਾਰਾਜ ਵਧਾਈ ਹੋਵੇ ਤੁਹਾਡੇ ਘਰ ਪਹਿਲੇ ਪੋਤਰਾ ਜੀ ਆਏ ਨੇ। ਹੱਸ ਪਏ ਛੇਵੇਂ ਪਾਤਸ਼ਾਹ, ਹੱਸ ਪਏ। ਕਾਰਨ ਪੁੱਛਿਆ, ਮਹਾਰਾਜ ਤੁਹਾਡੇ ਹੱਸਣ ਦਾ ਕੁਛ ਕਾਰਨ ਹੈ? ਅਤੇ ਗੁਰੂ ਜੀ ਕਹਿੰਦੇ ਸਾਡੇ ਤਾਇਆ ਜੀ ਬਾਬਾ ਪ੍ਰਿਥੀ ਚੰਦ ਜੀ ਗੁਰੂ ਬਣਨ ਦੀ ਇੱਛਾ ਲੈ ਕੇ ਅਤੇ ਬਹੁਤ ਹੱਥ ਪੈਰ ਮਾਰੇ, ਸਰਕਾਰੇ ਦਰਬਾਰੇ ਬਹੁਤ ਉਹਨਾਂ ਪਹੁੰਚ ਕੀਤੀ, ਗੱਲ ਬਣੀ ਨਹੀਂ ਉਹਨਾਂ ਦੀ। ਸੋ ਅੰਤ ਨੂੰ ਗੁਰੂ ਬਣਨ ਦੀ ਇੱਛਾ ਲੈ ਕੇ ਮਨ ਦੇ ਵਿੱਚ ਜਿੱਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਪ੍ਰਾਣ ਤਿਆਗ ਗਏ ਅਤੇ ਪੋਤਰਾ ਬਣ ਕੇ ਸਾਡੇ ਘਰ ਆ ਗਏ। ਪਿਆਰ ਨਾਲ ਬੋਲੋ ਸਤਨਾਮ, ਵਾਹਿਗੁਰੂ ਕਹਿੰਦੇ ਸਾਡੇ ਹੀ ਤਾਇਆ ਜੀ ਗੁਰੂ ਬਣਨ ਦੀ ਤਮੰਨਾ ਲੈ ਕੇ ਅਤੇ ਦੁਬਾਰਾ ਫਿਰ ਪੋਤਰੇ ਬਣ ਕੇ ਸਾਡੇ ਘਰ ਹੀ ਆ ਗਏ ਕਿ ਹੁਣ ਇਹੀ ਕੰਮ ਕਰਨਗੇ। ਫਿਰ ਸਤਸੰਗੀਓ ਧੀਰ ਮੱਲ ਨੇ ਫਿਰ ਯਤਨ ਸ਼ੁਰੂ ਕੀਤੇ ਨੇ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਸੀ ਕਿ ਇਹਦੇ ਮਨ 'ਚ ਇੱਛਾ ਹੈ ਗੁਰੂ ਬਣਨ ਦੀ, ਇਹ ਸਾਡਾ ਤਾਇਆ ਹੀ ਹੈ, ਪੋਤਰਾ ਬਣ ਕੇ ਆਇਆ, ਅਤੇ ਉਹ ਗਾਹੇ ਬਗਾਹੇ ਸੰਗਤਾਂ ਤੋਂ ਆਪਣੇ ਮੱਥੇ ਵੀ ਟਿਕਾ ਲੈਂਦਾ ਸੀ। ਛੇਵੇਂ ਪਾਤਸ਼ਾਹ ਨੇ ਕੌਤਕ ਖੇਡਿਆ, ਭਾਈ ਬਿਧੀ ਚੰਦ ਜੀ ਨੂੰ ਕੋਲ ਸੱਦਿਆ, ਕਹਿੰਦੇ ਭਾਈ ਬਿਧੀ ਚੰਦ ਅਸੀਂ ਕੁਛ ਦਿਨ ਗੁਪਤ ਰਹਿਣਾ ਚਾਹੁੰਦੇ ਹਾਂ, 5-7 ਦਿਨ, ਤੁਸੀਂ ਇਹ ਗੱਲ ਸੰਗਤ 'ਚ ਫੈਲਾ ਦੇਣੀ ਹੈ। ਮਾਰੇ ਕਾਰਨ ਕੀ? ਕਹਿੰਦੇ ਸਾਡਾ ਜਿਹੜਾ ਪੋਤਰਾ ਹੈ ਉਹ ਗੁਰੂ ਬਣਨ ਦੀ ਤਮੰਨਾ ਰੱਖਦਾ, ਵੀ ਇਹਨੇ ਕੀ ਕਰਦਾ, ਉਹ ਕੀ ਕੁਛ ਕਰਦਾ। ਉਹ ਅਤੇ ਇਹ ਜਿਹੜੀ ਗੱਲ ਸੀ ਗੁਰਸਿੱਖਾਂ ਨੇ ਫੈਲਾ ਦਿੱਤੀ ਕਿ ਗੁਰੂ ਜੀ 5-7 ਦਿਨ ਗੁਪਤ ਰਹਿਣਗੇ। ਧੀਰ ਮੱਲ ਨੂੰ ਪਤਾ ਲੱਗਿਆ, ਉਹਨੇ ਕੀ ਕੀਤਾ, ਸਤਸੰਗ ਯੁਗ ਪਲੰਘਾ ਡਾਹ ਲਿਆ ਵੱਡਾ ਸਾਰਾ ਚੌਂਕ ਦੇ ਵਿੱਚ, ਚੰਦੂਆ ਸਿਰ ਦੇ ਉੱਤੇ ਲਾ ਲਿਆ, 2-4 ਆਪਦੇ ਚੇਲੇ ਚਾਡਲੇ ਚੋਰ ਫੜਾ ਦਿੱਤੇ ਉਹਨਾਂ ਨੂੰ, 5-7 ਆਪਣੇ ਜੰਟ ਸੰਗਤ 'ਚ ਭੇਜ ਦਿੱਤੇ, ਗੁਰਤਾ ਗੱਦੀ ਦੇ ਦਿੱਤੀ ਜੀ ਗੁਰੂ ਜੀ ਨੇ ਧੀਰ ਮੱਲ ਨੂੰ। ਗੁਰੂ ਜੀ ਸਮਾ ਗਏ ਨੇ, ਹੁਣ ਭੋਲੇ ਭਾਲੇ ਸਿੱਖ ਜਿਹੜੇ ਸੀ ਸਤਸੰਗ ਜੀ ਉਹ ਸੁਚੇਤ ਨਹੀਂ ਸੀ, ਮੱਥੇ ਟੇਕਣ ਲੱਗ ਗਏ। ਬਾਬਾ ਕਾਫੀ ਪਖੰਡ ਉਹਨੇ ਚਲਾ ਲਿਆ। ਬਾਬਾ ਬਿਧੀ ਚੰਦ ਨੇ ਜਾ ਕੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਾਰੇ ਉਹ ਤਾਂ ਜ਼ਿਆਦਾ ਹੀ ਖਲਾਰਾ ਪਾ ਬੈਠਾ, ਚੌਂਕ ਦੇ ਵਿੱਚ ਮੰਡਾ ਮੰਜਾ ਡਾਇਆ ਅਤੇ ਮੱਥੇ ਟਿਕਾਈ ਜਾਂਦਾ, ਅਤੇ ਗੁਰੂ ਜੀ ਕਹਿੰਦੇ ਜਾਓ ਮਾਰੋ 2 ਚਪੇੜਾਂ ਅਤੇ ਚੌਰ ਖੋਲੋ, ਚੰਦੂਆ ਲਾ ਕੇ ਪਰਾਂ ਸੁੱਟ ਦਿਓ। ਇੱਦਾਂ ਹੀ ਕੀਤਾ ਗਿਆ ਸਤਸੰਗ ਜੀ ਉਹ, ਅਤੇ ਗੁਰੂ ਜੀ ਕਹਿੰਦੇ ਅਸੀਂ ਇਸ ਇਹੀ ਵੇਖਣ ਵਾਸਤੇ ਇਹ ਕੌਤਕ ਰਚਿਆ ਸੀ। ਉਹਨੇ ਫਿਰ ਵਿਰੋਧ ਤਾਂ ਸ਼ੁਰੂ ਕੀਤੀ ਸਤਸੰਗ ਜੀ 7ਵੇਂ ਪਾਤਸ਼ਾਹ ਜੀ ਦੀ, 8ਵੇਂ ਪਾਤਸ਼ਾਹ ਦੀ, 9ਵੇਂ ਪਾਤਸ਼ਾਹ 'ਤੇ ਗੋਲੀ ਤੱਕ ਚਲਾ ਦਿੱਤੀ ਧੀਰ ਮੱਲ ਨੇ ਕਿ ਇਹਨਾਂ ਨੂੰ ਮੈਂ ਖਤਮ ਕਰਦਿਆਂ ਅਤੇ ਗੁਰੂ ਮੈਂ ਬਣ ਜਾ। ਮਤਲਬ ਕਿ ਪੈਰਲਰ ਇਹ ਸਿਲਸਿਲਾ ਚੱਲਦਾ ਰਿਹਾ। ਸ਼੍ਰੀ ਚੰਦ ਜੀ ਉਹਨਾਂ ਦਾ ਖਿਆਲ ਥੋੜ੍ਹਾ ਜਿਹਾ ਇਸ ਬੰਨੇ ਸੀ, ਬਾਬਾ ਦਾਤੂ ਜੀ ਉਹਨਾਂ 'ਤੇ ਲੱਤ ਮਾਰ ਛੱਡੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਿ ਹੱਕ ਸਾਡਾ ਸੀ ਤੂੰ ਲੈ ਗਿਆ। ਇਸ ਤਰੀਕੇ ਨਾਲ ਇਹ ਸਤਸੰਗੀ ਸਿਲਸਿਲਾ ਰਾਮ ਰਾਏ ਨੇ ਵੀ ਬਹੁਤ ਯਤਨ ਕੀਤੇ ਅਤੇ ਪੈਰਲਰ ਗੁਰੂ ਮਹਾਰਾਜ ਜੀ ਦੇ ਗੁਰਤੱਗ ਦੀ ਚਲਾਉਂਦਾ ਰਿਹਾ, ਉਹਦਾ ਇੱਕ ਵੱਖਰਾ ਆਪਣਾ ਜਿਹੜਾ ਸੀ ਉਹ ਸਿਲਸਿਲਾ ਚੱਲਦਾ ਰਿਹਾ। ਜਦੋਂ ਅੰਮ੍ਰਿਤ ਛਕਦੇ ਆ ਦੱਸਦੇ ਨੇ ਰਾਮ ਰਾਈਏ ਧੀਰ ਮੱਲੀਏ ਮੀਣੇ ਮੀਣੇ ਪਾ ਪ੍ਰਿਥੀ ਚੰਦ ਦੇ ਚੇਲੇ ਚਾਟੜੇ ਗਾਂ, ਇਹਨਾਂ ਨੂੰ ਕੋਈ ਮੇਲ ਮਿਲਾਪ ਨਹੀਂ ਰੱਖਣਾ। ਹੁਣ ਗੁਰੂ ਦੇ ਸਿੱਖ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਜੀ ਦੇ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਨੇ ਮੇਰੇ ਤੋਂ ਚਿੱਠੀਆਂ ਲੈ ਲਈਆਂ ਸੀ,
1: ਮੁਝ ਤਜ ਵਹਿਰ ਪ੍ਰਵੇਸ਼ਤ ਭਾ ਘਰ।
0: ਅਤੇ ਇਸ ਤਰੀਕੇ ਨਾਲ ਸਤਸੰਗੀਓ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਕਿ ਮੈਂ ਆਇਆ ਸੀ ਅਤੇ ਮੈਨੂੰ ਛੱਡ ਕੇ ਅਤੇ ਆਪਣੇ ਘਰ ਚਲਾ ਗਿਆ ਚਿੱਠੀਆਂ ਲੈ ਕੇ।
1: ਬਹੁਰ ਆਏ ਕਰ ਤਿੰਨ ਕਹੇ ਦੀਨ।
0: ਸੱਚੇ ਪਾਤਸ਼ਾਹ ਪਹਿਲੀ ਚਿੱਠੀ ਜਦੋਂ ਮੈਂ ਲਿਆਇਆ ਅਤੇ ਚਿੱਠੀ ਮੇਰੇ ਤੋਂ ਲੈ ਲਈ ਅਤੇ ਮੈਨੂੰ ਬਾਹਰ ਬਿਠਾ ਦਿੱਤਾ, ਆਪ ਅੰਦਰ ਚਲੇ ਗਏ, ਕੁਛ ਸਮੇਂ ਬਾਅਦ ਆਏ, ਆ ਕੇ ਮੈਨੂੰ ਇਹ ਗੱਲ ਕਹਿ ਦਿੱਤੀ,
1: ਸ੍ਰੀ ਸਤਿਗੁਰ ਨੇ ਬਚਨ ਕੀਨ।
0: ਗੁਰਸਿੱਖਾਂ ਜਿਹੜੀ ਤੂੰ ਚਿੱਠੀ ਲਾਹੌਰ ਤੋਂ ਲੈ ਕੇ ਆਇਆ ਸੀ ਸਾਡੇ ਭਰਾ ਜੀ ਦੀ, ਉਹ ਗੁਰੂ ਜੀ ਨੇ ਵਾਚ ਲਈ ਹੈ, ਪੜ੍ਹ ਲਈ ਹੈ, ਵਿਚਾਰ ਲਈ ਹੈ, ਪੜ੍ਹੀ ਨਹੀਂ ਸੀ, ਉਹਨੇ ਤਾਂ ਗੁਰੂ ਜੀ ਨੂੰ ਚਿੱਠੀ ਵਿਖਾਈ ਵੀ ਨਹੀਂ, ਝੂਠ ਬੋਲਤਾ ਆ ਕੇ। ਕਹਿੰਦਾ ਮਹਾਰਾਜ ਮੈਨੂੰ ਕਹਿਣ ਲੱਗੇ ਬਾਬਾ ਪ੍ਰਿਥੀ ਚੰਦ ਜੀ ਕੁਛ ਸਮੇਂ ਬਾਅਦ ਕਿ ਗੁਰੂ ਜੀ ਨੇ ਉਹ ਚਿੱਠੀ ਪੜ੍ਹ ਲਈ ਹੈ।
1: ਸੁੱਖ ਆਨੰਦ ਕੀ ਸੁੱਧ ਕਹੇ ਦੀਜਹੇ।
0: ਅਤੇ ਇਹ ਮੈਨੂੰ ਕਹਿ ਦਿੱਤਾ ਕਿ ਗੁਰੂ ਜੀ ਕਹਿੰਦੇ ਨੇ ਕਿ ਜਾ ਕੇ ਸਾਡੇ ਭਰਾ ਗੁਰੂ ਅਰਜਨ ਦੇਵ ਜੀ ਨੂੰ ਸੁੱਖ ਸ਼ਾਂਤ ਦਾ ਸਾਰਾ ਸੁਨੇਹਾ ਦੇ ਦਿਓ।
1: ਤੂੰ ਲਵ ਪੁਰੀ ਭਿਆਨੋ ਕੀ ਜਹੇ।
0: ਅਤੇ ਮੈਨੂੰ ਕਿਹਾ ਬਾਬਾ ਪ੍ਰਿਥੀ ਚੰਦ ਨੇ ਕਿ ਤੂੰ ਗੁਰੂ ਦੇ ਦਰਸ਼ਨ ਨਹੀਂ ਕਰਨੇ, ਤੂੰ ਵਾਪਸ ਲਾਹੌਰ ਨੂੰ ਚਲਾ ਜਾ।
1: ਤੁਮਰੋ ਦਰਸ਼ਨ ਹੋਣ ਨਾ ਦਿਓ।
0: ਤੇ ਕਹਿਣ ਲੱਗੇ ਗੁਰਸਿੱਖ, ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਏਡੀ ਦੂਰੋਂ ਚੱਲ ਕੇ ਆਇਆ, ਤੁਹਾਡੇ ਦਰਸ਼ਨ ਵੀ ਨਹੀਂ ਕਰਨ ਦਿੱਤੇ ਮੈਨੂੰ।
1: ਬਿਨਾਂ ਮਿਲੇ ਮੁਝ ਰੁਖਸਦ ਕਯੋ।
0: ਰੁਖਸਦ, ਕਹਿੰਦੇ ਮੈਨੂੰ ਬਿਨਾਂ ਮਿਲੇ ਤੋਂ ਰੁਖਸਦ ਕਰ ਦਿੱਤਾ, ਮੈਨੂੰ ਵਾਪਸ ਮੋੜ ਦਿੱਤਾ ਜੀ।
1: ਅਪਰ ਨ ਸੁਧ ਮੋ ਕਹੋ ਕਿਮ ਭਾਈ।
0: ਸੱਚੇ ਪਾਤਸ਼ਾਹ ਮੈਨੂੰ ਨਹੀਂ ਪਤਾ ਕੋਈ ਖਬਰ ਦਾ ਕਿ ਚਿੱਠੀ ਤੁਹਾਨੂੰ ਦਿੱਤੀ ਕਿ ਨਹੀਂ ਦਿੱਤੀ, ਕੀ ਹੋਇਆ। ਚਿੱਠੀ ਲੈ ਲਈ ਸੀ ਬਾਬਾ ਪ੍ਰਿਥੀ ਚੰਦ ਜੀ ਨੇ।
1: ਦਈ ਆਪ ਢਿੱਗ ਕਹਿ ਨਹੀਂ ਦਈ।
0: ਸੱਚੇ ਪਾਤਸ਼ਾਹ ਜੀ ਇਹ ਕਹਿ ਦਿੱਤਾ ਮੈਨੂੰ ਬਾਬਾ ਪ੍ਰਿਥੀ ਚੰਦ ਨੇ ਕਿ ਚਿੱਠੀ ਗੁਰੂ ਜੀ ਦੇ ਕੋਲ ਪਹੁੰਚਾ ਦਿੱਤੀ ਹੈ।
1: ਪ੍ਰਿਥੀਏ ਕੀ ਇਮ ਸੁਨੀ ਖੁਟਾਈ।
0: ਜਦੋਂ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਪ੍ਰਿਥੀ ਚੰਦ ਦੀ ਇਹ ਜਿਹੜੀ ਅੰਦਰਲੀ ਖੋਟ ਸੀ ਸੁਣੀ
1: ਕੂਰੋ ਕਰਿਓ ਚਹਿਤ ਗੋਸਾਈ।
0: ਹੁਣ ਸੱਚੇ ਪਾਤਸ਼ਾਹ ਜੀ ਪ੍ਰਿਥੀ ਚੰਦ ਨੂੰ ਸੰਗਤਾਂ ਝੂਠਾ ਕਰਨਾ ਚਾਹੁੰਦੇ ਆ ਕਿ ਕੱਲ੍ਹ ਨੂੰ ਸੰਗਤ ਇਹ ਨਾ ਕਹੇ ਕਿ ਵੱਡਾ ਪੁੱਤਰ ਸੀ ਹੱਕਦਾਰ ਉਹਨੂੰ ਛੱਡ ਕੇ, ਕਿਉਂਕਿ ਪ੍ਰਿਥੀ ਚੰਦ ਵਿਖਾਵਾ ਬਹੁਤ ਕਰਦਾ ਸੀ, ਸੰਗਤਾਂ ਦੇ ਵਿੱਚ ਬੜਾ ਵਿਚਰਦਾ ਸੀ, ਗੁਰੂ ਜੀ ਦੇ ਚਾਰ ਸਿਰ ਲਾਗੇ ਲਾਗੇ ਰਹਿੰਦਾ ਸੀ, ਸੰਗਤਾਂ ਨੂੰ ਆਇਆ ਗਿਆ ਨੂੰ ਸਤਸੰਗੀ ਸਾਂਭ ਸੰਭਾਲ ਕਰਨੀ, ਲੀੜਾ ਬਿਸਤਰਾ ਦੇਣਾ, ਆਸਣ ਦੇਣੇ, ਰਸਤ ਪਾਣੀ ਦੇਣਾ, ਸਾਰਾ ਕੁਛ ਪ੍ਰਬੰਧ ਉਹਦੇ ਹੱਥ ਵਿੱਚ ਸੀ। ਤਾਂ ਸੰਗਤਾਂ ਦੇ ਖਿਆਲ 'ਚ ਇਹੀ ਸੀ ਕਿ ਗੁਰੂ ਜੀ ਤੋਂ ਪਿੱਛੋਂ ਪ੍ਰਿਥੀ ਚੰਦ ਹੀ ਗੁਰੂ ਬਣੇਗਾ। ਹੁਣ ਗੁਰੂ ਜੀ ਉਹਨੂੰ ਝੂਠਾ ਕਰਨਾ ਚਾਹੁੰਦੇ ਨੇ ਕਿ ਇਹ ਤਾਂ ਕਪਟੀ ਸੀ, ਅੰਦਰ ਹੋ ਰਹੇ ਦੇ ਬਾਹਰ ਹੋ ਰਹੇ ਦੇ। ਅਤੇ ਗੁਰੂ ਜੀ ਸੱਚੇ ਪਾਤਸ਼ਾਹ ਹੁਣ ਪ੍ਰਿਥੀ ਚੰਦ ਜੀ ਦਾ ਇਹ ਅੰਦਰਲਾ ਰੂਪ ਪ੍ਰਗਟ ਕਰਨਾ ਚਾਹੁੰਦੇ ਹਨ।
1: ਸਭਾ ਬਿਖੈ ਬੋਲੇ ਸੋ ਕਹਾਂ।
0: ਸੱਚੇ ਪਾਤਸ਼ਾਹ ਜੀ ਨੇ ਸੰਗਤ ਵਿੱਚ ਵਚਨ ਕੀਤਾ ਕਿ ਹੁਣ ਪ੍ਰਿਥੀ ਚੰਦ ਜੀ ਕਿੱਥੇ ਹਨ।
1: ਜਾਏ ਹਕਾਰੋ ਭੋ ਸਿੱਖ ਤਹਾਂ।
0: ਹੇ ਸਿੱਖ, ਭੋ ਦਾ ਮਤਲਬ ਨਾ ਹੇ ਸਿੱਖ ਜਾਓ, ਜਾ ਕੇ ਤੇ ਪ੍ਰਿਥੀ ਚੰਦ ਨੂੰ ਬੁਲਾ ਕੇ ਲਿਆਓ।
1: ਕਿਨਹੂੰ ਕਹਿਓ ਕਾਮ ਤੇ ਅੰਗ।
0: ਕਿਸੇ ਨੇ ਕਿਹਾ ਵਿੱਚੋਂ ਸੰਗਤ ਦਿਓ, ਜਿਹੜਾ ਕੋਈ ਪ੍ਰਿਥੀ ਚੰਦ ਜੀ ਦੇ ਨੇੜੇ ਹੋਏਗਾ, ਉਹ ਵੀ ਸੰਗਤ 'ਚ ਬੈਠਾ ਸੀ, ਉਹ ਕਹਿੰਦਾ ਮਾਰੇ ਗਰਮੀ ਬੜੀ ਹੈ ਅਤੇ ਬਾਬਾ ਜੀ ਸੇਵਾ ਕਰਦਿਆਂ ਕਰਦਿਆਂ ਮੁੜਕੋ ਮੁੜਕੀ ਪਸੀਨੋ ਪਸੀਨੀ ਹੋ ਗਏ, ਨਹਾਉਣ ਡਏ ਨੇ।
1: ਕਰਤ ਇਸ਼ਨਾਨ ਕੂਪ ਜਲ ਸੰਗ।
0: ਸੱਚੇ ਪਾਤਸ਼ਾਹ ਖੂਹ ਦੇ ਜਲ ਦੇ ਨਾਲ ਇਸ਼ਨਾਨ ਕਰ ਰਹੇ ਹਨ।
1: ਜਾਓ ਤਹਾਂ ਤੇ ਲਿਆਓ ਹਕਾਰੇ।
0: ਸੱਚੇ ਪਾਤਸ਼ਾਹ ਕਹਿਣ ਲੱਗੇ ਜਾਓ ਤੇ ਪ੍ਰਿਥੀ ਚੰਦ ਨੂੰ ਬੁਲਾ ਕੇ ਲਿਆਓ।
1: ਸ੍ਰੀ ਗੁਰ ਕਹਿਓ ਬਿਲੰਬ ਨ ਧਾਰੇ।
0: ਬਿਲੰਬ ਦਾ ਅਰਥ ਹੁੰਦਾ ਦੇਰ। ਗੁਰੂ ਜੀ ਕਹਿਣ ਲੱਗੇ ਦੇਰ ਨਹੀਂ ਲਾਉਣੀ, ਛੇਤੀ ਨਾਲ ਲਿਆਓ ਉਹਨੂੰ।
1: ਆਇਸ ਪਾਏ ਸਿੱਖ ਤਬ ਗਯੋ।
0: ਇੱਕ ਪਹਿਰੇਦਾਰ ਸਿੱਖ ਗੁਰੂ ਕਾ ਹੁਕਮ ਪ੍ਰਾਪਤ ਕਰਕੇ ਤੇ ਪ੍ਰਿਥੀ ਚੰਦ ਜੀ ਦੇ ਕੋਲ ਗਿਆ ਜੀ।
1: ਮੱਜਨ ਕਰਤ ਨਿਹਾਰਤ ਭਇਓ।
0: ਦੇਖਿਆ ਕਿ ਪ੍ਰਿਥੀ ਚੰਦ ਜੀ ਖੂਹ ਦੇ ਉੱਤੇ ਇਸ਼ਨਾਨ ਕਰ ਰਹੇ ਹਨ।
1: ਸੇਵਕ ਕਿਤਕ ਸੰਗ ਹਰ ਖਾਏ।
0: ਸਤਸੰਗੀਓ, ਨਾਲ ਚੇਲੇ ਚਾਟੜੇ ਬਥੇਰੇ ਨੇ, ਕਿਉਂਕਿ ਇਹੋ ਜਿਹਾ ਜਿਹੜਾ ਪ੍ਰਬੰਧਕ ਹੁੰਦਾ ਨਾ ਉਹਦੇ ਨਾਲ ਬਹੁਤ ਸਾਰੇ ਲੋਕ ਜੋੜੀ ਜਾਂਦੇ ਨੇ ਕਿ ਇਹਦੀ ਵਾਹਵਾ ਗੁਰੂ ਘਰ 'ਚ ਪੁਸ਼ ਪੜਤਾਲ ਹੈ, ਇਹਦੇ ਨੇੜੇ ਰਹਾਂਗੇ ਅਤੇ ਖਾਣ ਪੀਣ ਨੂੰ ਮਿਲਦਾ ਰਹੇਗਾ। ਇਸ ਵਾਸਤੇ ਪ੍ਰਿਥੀ ਚੰਦ ਦਾ ਚੇਲੇ ਕੋਈ ਤੌਲੀਆ ਫੜੀ ਬੈਠਾ, ਕੋਈ ਉਹਦਾ ਚੋਲਾ ਫੜੀ ਬੈਠਾ, ਕੋਈ ਪਿਆਰੇ ਉਹਨੂੰ ਮਲ ਮਲ ਇਸ਼ਨਾਨ ਕਰਾਈ ਜਾਂਦਾ, ਪਖੰਡ ਬੜਾ ਚਲਾਇਆ ਹੋਇਆ।
1: ਸੇਵਾ ਕਰਤ ਨੀਰ ਬਹੁ ਪਾਏ।
0: ਕੋਈ ਪਾਣੀ ਪਾਈ ਜਾ ਰਿਹਾ ਬਾਬੇ ਦੇ ਉੱਤੇ ਪਿਆਰੇ, ਉਹ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰੀ ਜਾਂਦਾ ਹੈ।
1: ਉਹ ਸਰੀਰ ਕੋ ਮਰਦਨ ਕਰੈ।
0: ਕੋਈ ਸਤਸੰਗ ਚੇਲਾ ਡਿਆ ਜਿਹੜਾ ਬਹੁਤਾ ਹੀ ਜ਼ਿਆਦਾ ਸ਼ਰਧਾਲੂ ਸੀ, ਉਹ ਬਾਬਾ ਜੀ ਮਲ ਮਲ ਕੇ ਇਸ਼ਨਾਨ ਕਰਵਾ ਰਿਹਾ ਹੈ।
1: ਕੋ ਢਿੱਗ ਖਰੋ ਵਸਤਰ ਕਰ ਧਰੈ।
0: ਕੋਈ ਪਿਆਰੇ ਜਿਹੜਾ ਵਿਹਲਾ ਹਾਥੀ ਜੋੜੀ ਖਲੋਤਾ, ਕੋਈ ਪਿਆਰੇ ਬਾਬਾ ਪ੍ਰਿਥੀ ਚੰਦ ਦੇ ਬਸਤਰ ਫੜ ਕੇ ਖੜਾ ਹੈ।
1: ਪਨ ਹੀ ਪੌਚ ਧਰਤ ਕੋ ਆਗੇ।
0: ਇੱਕ ਤਾਂ ਬਹੁਤਾ ਹੀ ਸ਼ਰਧਾਲੂ ਹੈ, ਉਹਨੇ ਸਾਸੇ ਜੋੜਾ ਝਾੜਿਆ, ਚੰਗੀ ਤਰ੍ਹਾਂ ਸਾਫ਼ ਕੀਤਾ, ਬਾਬਾ ਪ੍ਰਿਥੀ ਚੰਦ ਜੀ ਦੇ ਅੱਗੇ ਸਿੱਧਾ ਕਰਕੇ ਜੋੜਾ ਰੱਖ ਦਿੱਤਾ।
1: ਕੋ ਬੋਲਤ ਬਾਕਨ ਅਨੁਰਾਗੇ।
0: ਤੇ ਕੋਈ ਸਤਸੰਗੀ ਪ੍ਰਿਥੀ ਚੰਦ ਨੂੰ ਕਥਾ ਕਹਾਣੀਆਂ ਸਲਾ ਰਿਹਾ, ਉਹਦਾ ਮਨ ਪ੍ਰਚਾਵਾ ਕਰ ਰਿਹਾ, ਬੜਾ ਬੜੀਆਂ ਗੱਲਾਂ ਬਣਾ ਕੇ।
1: ਸਨਮਾਨਿਤ ਚਹੋ ਦਿਸ਼ ਨਰ ਖਰੇ।
0: ਚਾਰ ਸਵੇਰੇ ਬਾਬਾ ਪ੍ਰਿਥੀ ਚੰਦ ਜੀ ਚੇਲੇ ਖਲੋਤੇ ਨੇ, ਧਿਆਨ ਦੇਣਾ ਸਤਸੰਗੀਓ, ਕਿਉਂਕਿ ਪ੍ਰਿਥੀ ਚੰਦ ਜੀ ਗੁਰੂ ਘਰ ਦੇ ਵਿੱਚ ਬਹੁਤ ਭੱਜ ਨੱਠ ਕਰਦਾ ਸੀ। ਕਾਹਦੇ ਲਈ? ਸੰਗਤ ਵੇਖੇ ਸੋਚੇ ਬਹੁਤ ਜ਼ਿਆਦਾ ਗੁਰੂ ਦੇ ਨੇੜੇ ਹੈ, ਜਦਕਿ ਗੁਰੂ ਜੀ ਨੇ ਇਹਨੂੰ ਪ੍ਰਬੰਧਕ ਨਹੀਂ ਸੀ ਥਾਪਿਆ, ਗੁਰੂ ਜੀ ਨੇ ਇਹਦੇ ਹੱਥ 'ਚ ਮਾਇਆ ਦਾ ਇਹ ਸਿਲਸਿਲਾ ਨਹੀਂ ਸੀ ਦਿੱਤਾ, ਇਹ ਆਪਣੇ ਆਪ ਹੀ ਕਾਬਜ ਹੋ ਗਿਆ, ਆਪੇ ਭੱਜੀ ਫਿਰਨਾ, ਮਾਇਆ ਆਉਣੀ ਨੂੰ ਚੁੱਕੀ ਜਾਣਾ, ਵਰਤੀ ਜਾਣਾ, ਰਸਤਾ ਲਿਆਉਣੀ ਆ, ਵਰਤਾਉਣੀ ਆ। ਸੋ ਇਹ ਬਹੁਤ ਜ਼ਿਆਦਾ ਜਿਹੜਾ ਸੀ ਇਹ ਗੁਰੂ ਘਰ ਦੇ ਵਿੱਚ ਇੱਦਾਂ ਸੀ, ਅਤੇ ਇਹੋ ਜਿਹੇ ਬੰਦੇ ਦੇ ਨੇੜੇ ਲੋਕ ਲੱਗ ਜਾਂਦੇ ਨੇ, ਇਹ ਕੁਛ ਨਾ ਕੁਛ ਇਹ ਸਾਨੂੰ ਵੀ ਫਾਇਦਾ ਦੇਗਾ। ਇਸ ਵਾਸਤੇ ਚਾਰ ਸਵੇਰ ਦੇ ਚੇਲੇ ਚਾਟੜੇ ਖਲੋਤੇ ਹਨ।
1: ਜਲ ਸੋ ਕੇਲ ਅਧਿਕ ਬਿਦ ਕਰੇ।
0: ਖੇਡਾਂ ਖੇਡ ਰਹੇ ਨੇ ਪਿਆਰੇ, ਕੋਈ ਤਾਂ ਬਾਬਾ ਜੀ 'ਤੇ ਪਾਣੀ ਪਾ ਰਿਹਾ ਅਤੇ ਬਾਬਾ ਹੱਸ ਹੱਸ ਕੇ ਗੱਲਾਂ ਕਰ ਰਿਹਾ ਸਤਸੰਗੀਓ। ਉੱਦਾਂ ਅੱਗੋਂ ਪਿੱਛੋਂ ਬਹੁਤ ਮੀਣੇ ਬਣ ਕੇ ਰਹਿਣਾ, ਬਹੁਤ ਸ਼ਰਧਾਲੂ ਹੈ, ਅਤੇ ਆਸੇ ਪਾਸੇ ਸਤਸੰਗੀਓ ਚੇਲਿਆਂ ਨਾਲ ਮਸ਼ਕਰੀਆਂ ਕਰਨੀਆਂ, ਕੀ ਕੁਛ ਕਰਨਾ, ਜੇ ਕੋਈ ਜਾਵੇ ਤਾਂ ਸਤਸੰਗੀਓ ਕਹਿਣਾ ਬਾਬਾ ਜੀ ਸਾਡੇ ਸਿਮਰਨ ਕਰ ਰਹੇ ਅੰਦਰ, ਭਾਵੇਂ ਸੁੱਤਾ ਹੋਵੇ ਬਾਬਾ ਅੰਦਰ, ਖਾ ਕੇ ਕਿਲੋ ਦਹੀਂ, ਅਤੇ ਬਾਹਰ ਕਈ ਜਣਾ ਨਹੀਂ ਜੀ, ਉਹ ਤਾਂ ਬਾਬਾ ਜੀ ਸਿਮਰਨ ਦੇ ਵਿੱਚ ਮਿਲ ਨਹੀਂ ਸਕਦੇ ਕਿਸੇ ਨੂੰ। ਹੁਣ ਮਸ਼ਕਰੀਆਂ ਕਰ ਰਹੇ ਨੇ ਆਪਸ ਵਿੱਚ।
1: ਗਰਮੀ ਲਾਗਤ ਅਧਿਕ ਚੁਮਾਸੇ।
0: ਚੁਮਾਸੇ ਸੌਣ ਭਾਦਰੋਂ 'ਚ ਲੱਗਦੇ ਨੇ, ਇਸ ਵਾਸਤੇ ਬੜੀ ਭਾਰੀ ਗਰਮੀ ਹੈ ਸਤਸੰਗੀਓ, ਪਸੀਨੇ ਨਾਲ ਤਰੋ ਤਾਰ ਹੋਇਆ ਪਿਆ ਸੀ। ਪਿਰਥੀ ਚੰਦ ਇਸ਼ਨਾਨ ਕਰ ਰਿਹਾ ਹੈ
1: ਤੇ ਮੱਜਤ ਨੀਰ ਬਿਲਾਸੇ,
0: ਇਸ ਵਾਸਤੇ ਮੱਜਤ ਭਾਵ ਇਸ਼ਨਾਨ ਕਰ ਰਿਹਾ ਸੀ ਤੇ ਪਾਣੀ ਨਾਲ ਖੇਡ ਰਿਹਾ ਸੀ।
1: ਫਿਰ ਸਿੱਖ ਕਰ ਜੋਰ ਉਚਾਰਾ,
0: ਹੁਣ ਗੁਰੂ ਜੀ ਦੇ ਸਾਹਿਬ ਜਾ ਦੇ ਰਹੇ ਬਾਬਾ ਪਿਰਥੀ ਚੰਦ ਜੀ, ਸਿੱਖ ਸਤਿਕਾਰ ਕਰਦੇ ਨੇ, ਸਤਸੰਗੀ ਹੱਥ ਜੋੜੇ। ਜਿਹੜਾ ਸਿੱਖ ਗਿਆ ਉਹ ਕਹਿਣ ਲੱਗਾ ਕਿ ਬਾਬਾ ਜੀ ਤੁਹਾਨੂੰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਬੁਲਾਉਂਦੇ ਨੇ।
1: ਸ੍ਰੀ ਸਤਿਗੁਰ ਜੀ ਤੁਮਹੇ ਹਕਾਰਾ,
0: ਜਲਦੀ ਨਾਲ ਸੱਚੇ ਪਾਤਸ਼ਾਹ ਨੇ ਚਲੋ ਸਤਾਵਤ ਦੀ ਬਾਣ ਬੁਲਾਇਆ, ਛੇਤੀ ਚਲੋ।

0: ਸਤਸੰਗਿਓ, ਚੇਲਾ ਜਿਹੜਾ ਬਹੁਤਾ ਚੇਲਾ ਸੀ ਉਹਨੇ ਛੇਤੀ ਛੇਤੀ ਜੋੜਾ ਬਾਬਾ ਜੀ ਦੇ ਸਿੱਧਾ ਕਰਕੇ ਰੱਖ ਦਿੱਤਾ। ਬੜਾ ਕਪਟ ਵਿੱਚ ਪ੍ਰਵੀਨ ਲਿਖਿਆ ਇੱਥੇ, ਬਹੁਤ ਕਪਟੀ ਅਤੇ ਬਹੁਤ ਹੀ ਛਾਤਰ ਇਨਸਾਨ ਸੀ ਪ੍ਰਿਥੀ ਚੰਦ, ਰਾਜਨੀਤਿਕ ਸੋਚ ਵਾਲਾ ਸੀ ਪਿਆਰਿਓ। ਹੁਣ ਛੇਤੀ ਨਾਲ ਪ੍ਰਿਥੀ ਚੰਦ ਚੱਲ ਪਿਆ।
1: ਆਵਤ ਦਾਸ ਸੰਗ ਸਮੁਦਾਇਆ,
0: ਜਿੰਨੇ ਚੇਲੇ ਚਾਟੜੇ ਸੀ ਸਾਰੇ ਪਿੱਛੇ ਤੁਰ ਪਏ।
1: ਬਿਗਸਤ ਬੋਲਤ ਔਰ ਹਰ ਖਾਇਆ,
0: ਅਜੇ ਵੀ ਪ੍ਰਿਥੀ ਚੰਦ ਨੂੰ ਅਨੁਮਾਨ ਹੀ ਨਹੀਂ ਸੀ ਕਿ ਮੇਰੀ ਹੋਣੀ ਆਈ ਹੋਈ ਹੈ। ਬੜਾ ਖੁਸ਼ ਹੈ, ਭੱਜਾਉਂਦਾ ਸ਼ਾਇਦ ਕੋਈ ਖਾਸ ਕੰਮ ਹੋਣਾ ਗੁਰੂ ਜੀ ਨੂੰ ਜਿਹੜਾ ਮੈਨੂੰ ਸੱਦ ਲਿਆ। ਚੇਲੇ ਪਿੱਛੇ ਭੱਜੇ ਆਉਂਦੇ, ਹੱਸਦੇ ਆਉਂਦੇ ਹਨ।
1: ਇਤੋਂ ਨਿਕਟ ਥਿਤ ਹੋਇ ਕਰ ਥਿਰਿਓ,
0: ਸਤਸੰਗਿਓ ਪਹੁੰਚ ਗਏ ਬਾਬਾ ਪ੍ਰਿਥੀ ਚੰਦ ਜੀ ਤੇ ਗੁਰੂ ਜੀ ਦੇ ਕੋਲ ਆ ਗਏ।
1: ਪਿਤਾ ਗੁਰੂ ਕੋ ਅਦਬ ਨਾ ਰੱਖਿਓ,
0: ਹੁਣ ਪਿਆਰੇ ਗੁਰੂ ਜੀ ਦਾ ਸਤਿਕਾਰ ਹੀ ਨਹੀਂ ਰੱਖਿਆ, ਮੈਨੂੰ ਮਾਫ਼ੀ ਦਿਓ ਸਤਸੰਗਿਓ। ਅਸੀਂ ਸਾਡੇ ਜਿਹੜੀ ਲਾਈਨ ਹੈ ਨਾ, ਕਈ ਵਾਰ ਅਸੀਂ ਸੋਚਦੇ ਹਾਂ ਕਿ ਹੁਣੇ ਮੱਥਾ ਟੇਕ ਕੇ ਗਏ ਸੀ ਮਹਾਰਾਜ ਨੂੰ, ਬਾਹਰ ਕੋਈ ਕੰਮ ਪੈ ਗਿਆ, ਫਿਰ ਹੁਣ ਅਸੀਂ ਸਿੱਧੇ ਹੀ ਆ ਜਾਂਦੇ ਹਾਂ, ਮੱਥਾ ਟੇਕ ਲੈਂਦੇ ਕੀ ਘੜ ਜੂ ਪਿਆਰੇ। ਜਿੰਨੀ ਵਾਰ ਗੁਰੂ ਨੂੰ ਨਮਸਕਾਰ ਕਰਾਂਗੇ ਉਨਾ ਹੀ ਫਾਇਦਾ। ਨਮਸਕਾਰ ਕਰ ਹਿਰਦੇ ਮਾਹੇ, ਫਿਰ ਤੇਰਾ ਆਵਣ ਲਾਹੇ। ਯਤਨ ਕਰਨਾ ਚਾਹੀਦਾ ਜਦੋਂ ਵੀ ਬਾਹਰ ਨੂੰ ਜਾਓ, ਆਓ ਅਤੇ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰ ਲਓ, ਭਲਾ ਹੀ ਹੈ, ਫਾਇਦਾ ਹੀ ਹੈ। ਜਿੰਨੀ ਵਾਰ ਨਮਸਕਾਰਾਂ ਕਰਾਂਗੇ ਉਨਾ ਲਾਭ ਹੀ ਹੈ ਸਤਸੰਗਿਓ। ਲਿਖਿਆ ਹੈ ਆਸਾ ਜੀ ਦੀ ਵਾਰ 'ਚ, ਰੋਜ਼ ਆਪਾਂ ਪੜ੍ਹਦੇ ਹਾਂ, ਬਲਿਹਾਰੀ ਗੁਰ ਆਪਣੇ ਦਿਓ ਹਾਰੀ ਸਾਧ ਵਾਰ। ਸਾਧ ਦਾ ਅਰਥ ਸੌ ਸੈਂਕੜੇ ਵਾਰ ਗੁਰੂ ਤੋਂ ਸਦਕੇ ਜਾਈਏ, ਗੁਰੂ ਤੋਂ ਬਲਿਹਾਰ ਜਾਈਏ। ਹੁਣ ਪ੍ਰਿਥੀ ਚੰਦ ਗੁਰੂ ਦੇ 24 ਘੰਟੇ ਨਾ ਰਹਿੰਦਾ, ਕੀ ਲੋੜ ਮੱਥਾ ਟੇਕਣ ਦੀ, ਹੁਣੇ ਤਾਂ ਗਿਆ ਸਿੱਧਾ ਆਇਆ, ਨਾ ਕੋਈ ਨਮਸਕਾਰ ਨਾ ਕੋਈ ਸਤਿ ਸ੍ਰੀ ਅਕਾਲ, ਆਕੜ ਨਾਲ ਖਲੋ ਗਿਆ ਕਿ ਜੀ
1: ਬੈਠਿਓ ਜਨ ਸਮਤਾ ਅਭਿਲਾਖਿਓ।
0: ਸਤਸੰਗਿਓ ਗੁਰੂ ਜੀ ਦੀ ਬਰਾਬਰੀ ਚਾਹੁੰਦਾ ਅਤੇ ਬੜੇ ਆਕੜ ਨਾਲ ਬੈਠ ਗਿਆ ਗੁਰੂ ਜੀ ਦੇ ਬਰਾਬਰ ਹੀ, ਕਿ ਮੇਰੇ 'ਚ ਅਤੇ ਗੁਰੂ 'ਚ ਕੀ ਫਰਕ ਹੈ, ਮੇਰੀ ਵੀ ਬਥੇਰੀ ਪੂਜਾ ਹੁੰਦੀ, ਚੇਲੇ ਚਾੜੜੇ ਮੇਰੇ ਹੀ ਪਿੱਛੇ ਬਥੇਰੇ ਨੇ। ਇਸ ਵਾਸਤੇ ਗੁਰੂ ਜੀ ਦੀ ਸਮਤਾ ਚਾਹੁੰਦਾ, ਗੁਰੂ ਜੀ ਦੀ ਬਰਾਬਰੀ ਚਾਹੁੰਦਾ ਹੈ ਪ੍ਰਿਥੀ ਚੰਦ।
1: ਇਮ ਢਿੱਗ ਹੋਇ ਲੋਕਨ ਦਿਖਰਾਵੈ,
0: ਹੁਣ ਗੁਰੂ ਜੀ ਦੇ ਬਿਲਕੁਲੋਂ ਬਰਾਬਰੀ ਬਹਿ ਗਿਆ ਅਤੇ ਸੰਗਤ ਨੂੰ ਵਿਖਾਉਂਦਾ ਕਿ ਮੈਂ ਕਿਹੜਾ ਘੱਟ ਹਾਂ, ਮੈਂ ਵੀ ਤਾਂ ਗੁਰੂ ਹੀ ਹਾਂ।
1: ਸਿੱਖਨ ਮੈਂ ਨਿਜ ਮਾਨ ਵਧਾਵੈ,
0: ਅਤੇ ਸਿੱਖਾਂ ਵਿੱਚ ਆਪਣਾ ਮਾਣ ਸਨਮਾਨ ਵਧਾ ਰਿਹਾ ਕਿ ਵੇਖੋ ਗੁਰੂ ਜੀ ਦੇ ਕਿੰਨਾ ਨੇੜੇ ਹੈ, ਬਿਲਕੁਲੋਂ ਗੁਰੂ ਜੀ ਦੇ ਨਾਲ ਰਹਿੰਦਾ, ਲਾਗੇ ਬਹਿ ਗਿਆ ਕਿ
1: ਜਰਤ ਆਏ ਪਿਤ ਕੋ ਕਰ ਨਮੋ।
0: ਸਤਸੰਗਿਓ ਇਸ ਪ੍ਰਕਾਰ ਗੁਰੂ ਜੀ ਨੂੰ, ਪਿਤਾ ਜੀ ਨੂੰ ਨਮਸਕਾਰ ਨਹੀਂ ਕੀਤੀ।
1: ਬੈਠਿਓ ਕਿਤਕ ਦੂਰ ਤਿਹ ਸਮੋ,
0: ਸਤਸੰਗਿਓ ਹੋਰ ਸੰਗਤਾਂ ਬੈਠੀਆਂ ਨੇ ਮਹਾਰਾਜ ਦੇ ਲਾਗੇ।
1: ਸ਼੍ਰੀ ਅਰਜਨ ਲੱਖ ਕਰ ਵੱਡ ਭਰਾਤ,
0: ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਮਰਯਾਦਾ ਪੁਰਸ਼ੋਤਮ ਨੇ, ਉਹਨਾਂ ਵੇਖਿਆ ਕਿ ਸਾਡਾ ਵੱਡਾ ਭਰਾ ਜਿਹੜਾ ਹੈ ਬਾਬਾ ਪ੍ਰਿਥੀ ਚੰਦ ਜੀ, ਇਹ ਆਏ ਹਨ।
1: ਬੈਠੇ ਰਹੇ ਨਿਕਟ ਗੁਰ ਤਾਤ,
0: ਸੋ ਸਤਸੰਗਿਓ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਬੈਠੇ ਹਨ।
1: ਹਾਠ ਜੋਰ ਬੰਧਨ ਕੋ ਠਾਨੀ,
0: ਸੋ ਗੁਰੂ ਅਰਜਨ ਦੇਵ ਜੀ ਨੇ ਆਪਣਾ ਵੱਡਾ ਭਰਾ ਜਾਣ ਕੇ ਬਾਬਾ ਪ੍ਰਿਥੀ ਚੰਦ ਜੀ ਨੂੰ ਮੱਥਾ ਟੇਕਿਆ, ਸਤਸੰਗਿਓ ਸਤਿਕਾਰ ਕੀਤਾ ਵੱਡਾ ਭਰਾ ਹੈ। ਇੱਕ ਵਾਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸੂਰਬੀਰ ਯੋਧਿਆਂ ਦੇ ਨਾਲ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਭਾਈ ਲੰਗਾਹਾ ਜੀ, ਅਤੇ ਕਹਿਣ ਲੱਗੇ ਕਿ ਅਸੀਂ ਨਾ ਵੱਡੇ ਭਰਾ ਨੂੰ ਮਿਲ ਆਈਏ, ਸਾਡੇ ਤਾਇਆ ਜੀ ਦਾ ਪੁੱਤਰ ਹੈ ਬਾਬਾ ਮਨੋਹਰ ਦਾਸ ਜਿਹਨੂੰ ਮਿਹਰਬਾਨ ਕਹਿੰਦੇ ਹਾਂ। ਅਤੇ 1-2 ਸਿੱਖਾਂ ਨੇ ਸਲਾਹ ਦਿੱਤੀ ਬਾਬਾ ਬਿਧੀ ਚੰਦ ਜੀ ਨੇ, ਮਹਾਰਾਜ ਉਹਨੇ ਸਤਿਕਾਰ ਨਹੀਂ ਕਰਨਾ, ਇਹ ਉੱਥੇ ਮਹਾਰਾਜ ਠੀਕ ਨਹੀਂ ਲੱਗੇਗਾ ਜਦੋਂ ਉਹਨੇ ਤੁਹਾਨੂੰ ਸਤਿਕਾਰ ਹੀ ਨਾ ਕੀਤਾ, ਕਹਿੰਦੇ ਕੋਈ ਨਹੀਂ ਵੱਡਾ ਹੈ। ਸੱਚੇ ਪਾਤਸ਼ਾਹ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਲੰਘੇ 'ਤੇ ਚੜਿਆ ਬੈਠਾ, ਕਿਉਂਕਿ ਉਹ ਆਪਣੇ ਆਪ ਨੂੰ ਗੁਰੂ ਮੰਨੀ ਬੈਠੇ ਨੇ, ਇੱਕ ਕਿ ਅਸੀਂ ਵੀ ਇੱਕ ਗੁਰੂ ਹੀ ਹਾਂ। ਉਹਦੇ ਚੇਲੇ ਚਾਰੜੇ ਖਲੋਤੇ ਨੇ ਸਾਹਮਣੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਰੀ ਗੁਰੂ ਆ ਰਹੇ ਨੇ, ਆਪਣੇ ਚੇਲਿਆਂ ਨੂੰ ਕਹਿੰਦਾ ਉਹ ਆਉਣ ਡਿਆ ਸਾਹਮਣੇ ਉੱਠਿਓ ਨਾ, ਕਿਸੇ ਨੇ ਸਤਿਕਾਰ ਨਹੀਂ ਕਰਨਾ। ਇੱਕ ਨੇ ਕੰਨ 'ਚ ਆ ਕੇ ਕਿਹਾ ਕਿ ਕੋਈ ਥੱਲੇ ਪੀੜਾ ਫੱਟੀ ਕੋ ਡਾਹ ਦੀਏ, ਕਹਿੰਦੇ ਨਹੀਂ ਨਹੀਂ ਕੁਛ ਨਹੀਂ ਉੱਠਣਾ ਨਹੀਂ ਕਿਸੇ ਨੇ। 6ਵੇਂ ਪਾਤਸ਼ਾਹ ਮਹਾਰਾਜ ਆਏ ਨੇ, ਆ ਕੇ ਸਤਸੰਗਿਓ ਉਸ ਮਨੋਹਰ ਦਾਸ ਨੂੰ ਭਾਵ ਮਿਹਰਬਾਨ ਨੂੰ ਮਹਾਰਾਜ ਜੀ ਨੇ ਆ ਕੇ ਨਮਸਕਾਰ ਕੀਤੀ ਵੱਡਾ ਹੈ। ਅਤੇ ਫਿਰ ਉਹ ਹੋਰ ਚੌੜਾ ਹੋ ਕੇ ਬਹਿ ਗਿਆ ਵਿਚਕਾਰ ਮੰਜੇ ਦੇ, ਕਿ ਮੰਜੇ ਤਾਂ ਥਾਂ ਹੀ ਛੱਡਾਂ ਨਾ, ਇਹ ਬਹਿਣੀ ਨਾ। ਮਹਾਰਾਜ ਥੱਲੇ ਬਹਿ ਗਏ ਭੁੰਜੇ ਸੰਗਤ 'ਚ ਹੀ, ਕੁਛ ਸਮਾਂ ਬੈਠੇ, ਉਹਨੇ ਬੁਲਾਇਆ ਵੀ ਨਹੀਂ ਚੱਜ ਨਾਲ, ਕੋਈ ਸੁੱਖ ਸਾਂਦ ਨਹੀਂ ਪੁੱਛੀ, ਕੁਛ ਨਹੀਂ। ਕੁਛ ਸਮਾਂ ਬੈਠ ਕੇ 6ਵੇਂ ਪਾਤਸ਼ਾਹ ਮਹਾਰਾਜ ਚਲੇ ਗਏ। ਸਿੱਖਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਚੰਗਾ ਨਹੀਂ ਲੱਗਾ, ਅਸੀਂ ਪਹਿਲਾਂ ਹੀ ਬੇਨਤੀ ਕੀਤੀ ਸੀ ਮਹਾਰਾਜ ਤੁਹਾਡਾ ਅਨਾਦਰ ਕਰੇਗਾ, ਕਹਿੰਦੇ ਕੋਈ ਨਹੀਂ ਵੱਡਾ ਸਾਡੇ ਤੋਂ

0: ਕੋਈ ਗੱਲ ਨਹੀਂ। ਇਹ ਨਿਮਰਤਾ ਭਾਵ ਦੀ ਸਤਸੰਗੀ ਗੱਲ, ਇਹੀ ਚੀਜ਼ਾਂ ਜਿਹੜੀਆਂ ਇਹ ਬਖਸ਼ਿਸ਼ਾਂ ਲੈ ਜਾਂਦੀਆਂ। ਸ਼੍ਰੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਸ਼੍ਰੀ ਚੰਦ ਜੀ ਪਹੁੰਚੇ ਸੀ ਅਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਬਹੁਤ ਸਤਿਕਾਰ ਕੀਤਾ ਸੀ। ਆਪਣਾ ਜਿਹੜੇ ਦਾੜਾ ਸੀ ਪਵਿੱਤਰ ਸੱਚੇ ਪਾਤਸ਼ਾਹ ਨੇ ਫੜ ਕੇ ਅਤੇ ਸ਼੍ਰੀ ਚੰਦ ਦੇ ਚਰਨਾਂ ਵਾਲ ਹੱਥ ਕਰ ਲਿਆ ਕਿ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਲਈ ਇਹ ਪਵਿੱਤਰ ਦਾੜਾ ਵਾਹਿਗੁਰੂ ਨੇ ਬਖਸ਼ਿਆ। ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਾਨਾ। ਅਤੇ ਸ਼੍ਰੀ ਚੰਦ ਜੀ ਨੇ ਹੱਥ ਜੋੜ ਲਏ ਸੀ, ਮਹਾਰਾਜ ਇਹੀ ਚੀਜ਼ ਨਿਮਰਤਾ ਤੁਹਾਨੂੰ ਗੁਰਤਾ ਗੱਦੀ ਦੇ ਗਈ ਸੀ, ਖਾਲੀ ਰਹਿ ਗਏ। ਇਹੀ ਨਿਮਰਤਾ ਜਿਹੜੀ ਮਹਾਰਾਜ ਇਹ ਤੁਹਾਡੇ 'ਤੇ ਬਖਸ਼ਿਸ਼ਾਂ ਕਰ ਗਈ, ਅਸੀਂ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਦਾ ਮਾਣ ਕਰਦੇ ਹਾਂ, ਖਾਲੀ ਰਹਿ ਗਏ। ਹੁਣ ਇਸੇ ਤਰ੍ਹਾਂ ਜਿਹੜਾ ਇਹ ਪ੍ਰਿਥੀ ਚੰਦ ਹੈ, ਇਹ ਵੀ ਵੱਡੇ ਪੁਣੇ ਦਾ ਮਾਣ ਕਰਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨਿਮਰਤਾ ਦੇ ਪੁੰਜ ਨੇ, ਤਿੰਨਾਂ ਨੇ ਵੱਡਾ ਭਰਾਤਾ ਜਾਣ ਕੇ ਤਿੰਨਾਂ ਦੇ ਚਰਨਾਂ 'ਤੇ ਮੱਥਾ ਟੇਕਿਆ ਜੀ।
1: ਆਸ਼ਿਕ ਦੇ ਪ੍ਰਿਥੀਏ ਨੇ ਮਾਨੀ।
0: ਸੋ ਸਤਸੰਗਿਓ, ਗੁਰੂ ਅਰਜਨ ਦੇਵ ਜੀ ਦੀ ਨਮਸਕਾਰ। ਪ੍ਰਿਥੀ ਚੰਦ ਨੇ ਸ਼ੀਰ ਦਿੱਤੀ, ਵਧੋ ਫੁੱਲੋ, ਉਤਲੇ ਉਤਲੇ ਮਨੋ, ਆਸ਼ੀਰਵਾਦ ਦਿੱਤੀ ਝੂਠੀ ਜੀ।
1: ਸ਼੍ਰੀ ਗੁਰ ਦੇਖਿਓ ਪੁੱਤਰ ਬਿਲੰਦ।
0: ਸੋ ਸਤਸੰਗਿਓ, ਗੁਰੂ ਰਾਮਦਾਸ ਜੀ ਵਾਚ ਰਹੇ ਨੇ, ਕੱਲੀ ਕੱਲੀ ਚੀਜ਼ ਨੂੰ ਵੇਖ ਰਹੇ ਨੇ, ਉਹਦਾ ਆਉਣਾ, ਉਹਦਾ ਤੁਰਨਾ, ਉਹਦੇ ਚੇਲੇ ਚਾਟੜੇ ਨਾਲ ਰੱਖਣੇ, ਉਹਦੀ ਬਹਿਣੀ ਖਲੋਣੀ, ਉਹਦੀ ਵੇਖਣੀ, ਇਹ ਸਾਰਾ ਕੁਛ ਗੁਰੂ ਜੀ ਵੇਖਦੇ ਨੇ। ਉਹਨਾਂ ਵੇਖਿਆ ਕਿ ਆਇਆ ਅਤੇ ਬੜੀ ਆਕੜ ਨਾਲ ਬੈਠਾ। ਹੁਣ ਸਾਲ ਪਿੱਛੋਂ ਭਰਾ ਜੀ ਮਿਲੇ ਨੇ ਛੋਟੇ, ਇਹਦਾ ਫਰਜ਼ ਸੀ ਕਿ ਜੱਫੀ ਪਾ ਕੇ ਮਿਲਦਾ ਗੁਰੂ ਅਰਜਨ ਦੇਵ ਜੀ ਨੂੰ। ਇਹਨੇ ਤਾਂ ਵੇਖਿਆ ਵੀ ਨਹੀਂ ਉਹਨਾਂ ਵੱਲ, ਪਰ ਉਹਨਾਂ ਨੇ ਆ ਕੇ ਬਾਬਾ ਪ੍ਰਿਥੀ ਚੰਦ ਜੀ ਨੂੰ ਮੱਥਾ ਟੇਕਿਆ, ਵੱਡਾ ਭਰਾ ਜਾਣ ਕੇ। ਇਹ ਸਾਰਾ ਕੁਛ ਗੁਰੂ ਜੀ ਨੇ ਵਾਚਿਆ ਕਿ ਇਹਦੇ ਅੰਦਰ ਹਉਮੈ ਹੈ।
1: ਕਹਿਓ ਪ੍ਰਿਥੀ ਚੰਦ ਸੁਣ ਮਤਵੰਦ।
0: ਗੁਰੂ ਅਰਜਨ ਦੇਵ ਜੀ ਵੈਰੂ ਗੁਰੂ ਰਾਮਦਾਸ ਜੀ ਕਹਿਣ ਲੱਗੇ, ਸਿਆਣੇ ਪੁੱਤਰ ਪ੍ਰਿਥੀ ਚੰਦ ਜੀ ਸੁਣੋ।
1: ਦੋਏ ਪੱਤ੍ਰਿਕਾ ਪੂਰਬ ਆਈ।
0: ਕਹਿਣ ਲੱਗੇ, ਪੁੱਤਰ ਤੁਹਾਡੇ ਛੋਟੇ ਭਰਾਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੋ ਲਾਹੌਰ ਤੋਂ ਦੋ ਚਿੱਠੀਆਂ ਭੇਜੀਆਂ ਸੀ ਪਹਿਲਾਂ।
1: ਸ਼੍ਰੀ ਅਰਜਨ ਤੁਕ ਸ਼ਬਦ ਬਣਾਈ।
0: ਜਿਨ੍ਹਾਂ ਦੇ ਵਿੱਚ ਸ਼੍ਰੀ ਅਰਜਨ ਦੇਵ ਜੀ ਮਹਾਰਾਜ ਜੀ ਨੇ, ਆਪਾਂ ਮਹਾਰਾਜ ਸਤਿਕਾਰ ਨਾਲ ਕਹਿ ਰਹੇ, ਗੁਰੂ ਜੀ ਕਹਿ ਰਹੇ ਹਾਂ, ਗੁਰੂ ਰਾਮਦਾਸ ਜੀ ਮਹਾਰਾਜ ਬੁਲਾਉਂਦੇ ਸਤਿਕਾਰ ਨਾਲ ਹੀ ਹੋਣਗੇ ਕਿ ਤੁਹਾਡੇ ਛੋਟੇ ਭਰਾਤਾ ਸ਼੍ਰੀ ਅਰਜਨ ਦੇਵ ਜੀ ਨੇ ਦੋ ਚਿੱਠੀਆਂ ਲਾਹੌਰ ਤੋਂ ਭੇਜੀਆਂ ਸੀ।
1: ਸਿੱਖ ਨੂੰ ਦਈ ਸੌਂਪ ਕਰ ਤੋਹੇ।
0: ਕਹਿਣ ਲੱਗੇ ਕਿ ਸਿੱਖ ਦੇ ਹੱਥੀਂ ਭੇਜੀਆਂ ਸੀ ਵਾਰੀ ਵਾਰੀ, ਉਹ ਦੋਨੋਂ ਚਿੱਠੀਆਂ ਸਿੱਖ ਨੇ ਤੁਹਾਡੇ ਹੱਥ 'ਚ ਸੌਂਪੀਆਂ ਸੀ।
1: ਸੋ ਅਬ ਤੇਰੇ ਹੀ ਢਿੱਗ ਹੋਏ।
0: ਅਤੇ ਪੁੱਤਰ ਪ੍ਰਿਥੀ ਚੰਦ ਜੀ, ਉਹ ਜਿਹੜੀਆਂ ਚਿੱਠੀਆਂ ਨੇ ਦੋ, ਇਹਨਾਂ ਦੁਆਰਾ ਭੇਜੀਆਂ ਸੀ, ਉਹ ਤੁਹਾਡੇ ਕੋਲ ਹੀ ਹੋਣਗੀਆਂ। ਜੇ
1: ਹਮਰੇ ਤੀਰ ਨਾ ਆਣ ਦਿਖਾਈ।
0: ਤੀਰ ਦਾ ਭਾਵ ਕੋਲ ਹੈ ਪਿਆਰਿਓ। ਗੁਰੂ ਰਾਮਦਾਸ ਜੀ ਕਹਿਣ ਲੱਗੇ, ਉਹ ਚਿੱਠੀਆਂ ਲੈ ਕੇ ਸਿੱਖ ਤੋਂ ਅਤੇ ਸਾਡੇ ਕੋਲ ਆ ਕੇ ਵਿਖਾਈਆਂ ਨਹੀਂ ਤੁਸਾਂ ਨੇ।
1: ਕੌਣ ਹੇਤ ਤੇ ਰਾਖ ਛੁਪਾਈ।
0: ਪੁੱਤਰ ਜੀ, ਕੀ ਕਾਰਨ ਸੀ? ਹੁਣ ਗੁਰੂ ਜੀ ਨੂੰ ਪਤਾ ਹੀ ਕਾਰਨ ਦਾ ਕਿ ਇਹਦੇ ਆਪ ਗੁਰੂ ਬਣਨਾ ਚਾਹੁੰਦਾ, ਇਹ ਨਹੀਂ ਚਾਹੁੰਦਾ ਕਿ ਗੁਰੂ ਅਰਜਨ ਦੇਵ ਜੀ ਲਾਹੌਰ ਤੋਂ ਆਉਣ। ਗੁਰੂ ਜੀ ਨੂੰ ਪਤਾ ਹੀ ਨਾ ਲੱਗੇ ਕਿ ਉਹ ਕੁਛ ਬੇਨਤੀਆਂ ਭੇਜ ਰਹੇ ਨੇ। ਗੁਰੂ ਰਾਮਦਾਸ ਜੀ ਕਹਿਣ ਲੱਗੇ, ਪੁੱਤਰ ਜੀ ਕੀ ਕਾਰਨ ਹੈ? ਉਹ ਦੋਨੋਂ ਚਿੱਠੀਆਂ ਤੁਸਾਂ ਕਿਉਂ ਨਹੀਂ ਸਾਨੂੰ ਵਿਖਾਈਆਂ, ਕਿਉਂ ਲੁਕੋਈਆਂ? ਉਹ
1: ਅਨਹੋ ਅਬ ਤਿਨ ਕੋ ਜਹ ਧਰੀ।
0: ਕਹਿਣ ਲੱਗੇ, ਪੁੱਤਰ ਕੋਈ ਗੱਲ ਨਹੀਂ, ਕਿਸੇ ਵੇਲੇ ਬੰਦੇ ਨੂੰ ਕੰਮ ਕਾਰ 'ਚ ਚੇਤਾ ਭੁੱਲ ਹੀ ਜਾਂਦਾ, ਅਜੇ ਗੁਰੂ ਜੀ ਬਚਾਅ ਕਰ ਰਹੇ ਨੇ ਕਿ ਇਹਦਾ ਸਤਿਕਾਰ ਰਹੇ ਸੰਗਤ ਵਿੱਚ। ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ, ਜੇ ਚੇਤਾ ਭੁੱਲ ਗਿਆ ਸੀ ਜਾਓ ਲੈ ਆਓ, ਘਰ ਹੋਣੀਆਂ ਲੈ ਆਓ।
1: ਅਵ ਲੋਕਹੇ ਕੈਸੀ ਬਿਦ ਕਰੀ।
0: ਅਸੀਂ ਦਰਸ਼ਨ ਕਰਨਾ ਚਾਹੁੰਦੇ ਹਾਂ ਉਹਨਾਂ ਬੇਨਤੀਆਂ ਦੇ ਸ਼ਬਦਾਂ ਦੀ, ਕਿ ਕਿਸ ਤਰ੍ਹਾਂ ਉਹਦੇ 'ਚ ਭਾਵ ਪ੍ਰੇਮ ਰਚ ਕੇ ਅਤੇ ਕਿਵੇਂ ਲਿਖੀਆਂ ਚਿੱਠੀਆਂ ਇਹਨਾਂ ਨੇ।
1: ਸੁਣ ਬੋਲਿਓ ਬਚ ਜੋ ਛਲ ਸਾਨੇ।
0: ਹੁਣ ਛਲ ਕਪਟ ਵਾਲਾ ਬੰਦਾ ਸਤਸੰਗੀ, ਜੋ ਪਾਵਹਿ ਭਾਂਡੇ ਵਿੱਚ ਵਸਤ ਸਾਲ ਨਿਕਲੇ, ਕਿਆ ਕੋਈ ਕਰੇ ਵਿਚਾਰ? ਜਿਹੜਾ ਵੈਰ ਕਪਟ ਭਾਵਨਾ ਅੰਦਰ ਰੱਖੀ ਉਹੀ ਬਾਹਰ ਪ੍ਰਗਟ ਹੋਏਗੀ ਨਾ। ਹੁਣ ਛਲ ਦੇ ਸਮੇਤ ਪ੍ਰਿਥੀ ਚੰਦ ਆਪਣੇ ਪਿਤਾ ਗੁਰੂ ਜੀ ਨੂੰ ਕਹਿਣ ਲੱਗਾ,
1: ਕਬ ਇਨ ਪਠੀ ਕਹਾਂ ਕੋ ਜਾਣੇ।
0: ਕਿਹੜੀ ਚਿੱਠੀ ਮਹਾਰਾਜ, ਕਦੋਂ ਭੇਜੀ ਇਹਨਾਂ, ਕਿਹੜੀ ਚਿੱਠੀ ਦੀ ਗੱਲ ਕਰਦੇ ਹੋ?
1: ਮੋਹੇ ਹਿਰਦਾ ਸੁਧ ਅਹੈ ਨ ਕੋਈ।
0: ਵੇਖੋ ਮਹਾਰਾਜ, ਮੇਰਾ ਹਿਰਦਾ ਸ਼ੁੱਧ ਹੈ। ਸਤਸੰਗਿਓ, ਆਪ ਸਕੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਗਟ ਨਾ ਆਵੇ। ਹੁਣ ਆਪਣੇ ਆਪ ਨੂੰ ਕਹਿੰਦਾ, ਮਾਰੇ ਮੈਂ ਬੜਾ ਸਾਫ ਜੇ ਸ਼ੁੱਧ ਹਿਰਦੇ ਵਾਲਾ, ਮੈਂ ਇਹੋ ਜਿਹਾ ਕੰਮ ਨਹੀਂ ਕਦੀ ਕੀਤਾ ਮੈਨੇ।
1: ਕਰੇ ਦੁਰਾਵ ਕਿਆਜ ਕਿਆ ਹੋਈ।
0: ਸੱਚੇ ਪਾਤਸ਼ਾਹ, ਜੇ ਮੈਂ ਮੰਨ ਵੀ ਲੈਂਦਾ ਚਿੱਠੀਆਂ ਤੇ ਮੇਰੇ ਕੰਮ ਕੀ ਕਰਨੀ ਆ ਭਲਾ ਮੈਂ? ਉਹ
1: ਚਤੁਰੰਗਲ ਕਾਗਦ ਕੇ ਸੰਗ।
0: ਚਤੁਰੰਗਲ ਦਾ ਅਰਥ ਚਤੁਰ ਅੰਗੁਲ, ਚਾਰ ਉਂਗਲਾਂ ਦਾ ਪੇਪਰ ਏਡਾ ਕਾ, ਚਾਰ ਉਂਗਲੀਆਂ ਦਾ ਪੇਪਰ ਮੈਂ ਕੀ ਕਰਨਾ ਭਲਾ ਉਹ।
1: ਮੈਂ ਨਹੀਂ ਤਾਹੇ ਚੜਾਏ ਚੰਗ,
0: ਚੰਗ ਕਹਿੰਦੇ ਪਤੰਗ ਨੂੰ, ਗੁੱਡੀ ਕਹਿੰਦੇ ਹੁੰਦੇ ਸੀ, ਹੁਣ ਪਤੰਗ ਕਹਿਣ ਲੱਗੇ ਨੇ। ਕਹਿੰਦਾ ਮਹਾਰਾਜ ਜਿਹੜਾ ਚਾਰ ਉਂਗਲ ਦਾ ਪੇਪਰ ਹੈ ਮੈਂ ਕੀ ਕਰਨਾ, ਮੈਂ ਉਹਦੀ ਪਤੰਗ ਬਣਾ ਕੇ ਚੜਾਉਣੀ ਸੀ।
1: ਸੁਣ ਸ਼੍ਰੀ ਰਾਮਦਾਸ ਪੁਨ ਕਹੀ,
0: ਇਹ ਗੱਲ ਸੁਣੀ ਪਿਰਥੀ ਚੰਦ ਦੀ ਤੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ,
1: ਲੇ ਹੋ ਸਿਮਰ ਜੇ ਸੁਧ ਨਹੀਂ ਰਹੀ।
0: ਪੁੱਤਰ ਕੰਮ ਕਾਰ ਦੇ ਚੇਤਾ ਭੁੱਲ ਜਾਂਦਾ, ਕਾਫੀ ਦੇਰ ਹੋ ਗਈ ਹੈ, ਜੇ ਤੈਨੂੰ ਯਾਦ ਭੁੱਲ ਗਿਆ ਤੇ ਚੇਤਾ ਕਰ, ਪ੍ਰੈਸ਼ਰ ਪਾ ਦਿਮਾਗ ਉੱਤੇ, ਚੇਤਾ ਕਰਕੇ ਚਿੱਠੀਆਂ ਕਿੱਥੇ ਰੱਖੀਆਂ ਹਨ,
1: ਧਰੀ ਹੋਏਗੀ ਕਿਸ ਹੀ ਥਾਏ,
0: ਕਿਸੇ ਨਾ ਕਿਸੇ ਥਾਂ ਤੇ ਚਿੱਠੀਆਂ ਤੇ ਰੱਖੀਆਂ ਹੋਣਗੀਆਂ ਤੂੰ ਨੇ।
1: ਖੋਜ ਆਨੀ ਅਹੇ ਦੇਹ ਦਿਖਾਏ,
0: ਸੱਚੇ ਪਾਤਸ਼ਾਹ ਕਹਿੰਦੇ ਕਿ ਲੱਭ ਕੇ ਲਿਆ ਤੇ ਉਹ ਸਾਨੂੰ ਦਿਖਾ ਦੇ,
1: ਅਬਰ ਸਰਬ ਹੀ ਕਾਰ ਸੁਧਾਰੇ,
0: ਤੇ ਜੇ ਤੂੰ ਚਿੱਠੀਆਂ ਲੈ ਆਵੇਗਾ ਤੇ ਜਿਹੜੀ ਵਿਗੜੀ ਥੋੜੀ ਬਹੁਤੀ ਸੁਧਰ ਜਾਏਗੀ, ਅਜੇ ਵੀ ਭਲਾ ਹੋ ਜਾਏਗਾ ਤੇਰਾ।

0: ਕਹਿਣ ਲੱਗੇ ਪਿਰਥੀ ਚੰਦ ਪੁੱਤਰ ਝੂਠ ਨਹੀਂ ਬੋਲੀ ਜਾਂਦਾ ਤੇ ਚਿੱਠੀਆਂ ਲੁਕੋ ਹੀ ਨਹੀਂ ਰੱਖੀ ਦੀ ਹੁੰਦੀਆਂ, ਕਿਸੇ ਦੀ ਮਾਨਤ ਲੁਕੋਈ ਦੀ ਨਹੀਂ ਹੈ।
1: ਤਿਆਗ ਦੇਹ ਛਲ ਕੀ ਚਤੁਰਾਈ।
0: ਪੁੱਤਰ ਵੇਖ ਜਿਹੜਾ ਤੇਰੇ ਅੰਦਰ ਛਲ ਕਪਟ ਫਰੇਬ ਧੋਖਾ ਧੜੀ ਹੈ ਨਾ ਮਕਾਰੀ, ਇਹ ਛੱਡ ਦੇ।
1: ਸੁਣ ਕਹਿ ਖੁਨ ਸਿਓ ਉੱਚੇ ਕਹੇ।
0: ਹੁਣ ਪ੍ਰਿਥੀ ਚੰਦ ਸਤਸੰਗੀ ਸਾਚ ਕਹੇ ਤੇ ਛੋਹੇ ਆਵੇ ਅੰਤਰ ਬਹੁਤਾ ਰੋਹਾ। ਗੁਰਬਾਣੀ ਦੀ ਲਾਹੀ ਪੰਗਤੀ ਹੈ, ਕਿਉਂਕਿ ਸੱਚ ਬੋਲਦੇ ਤੇ ਅੰਦਰ ਪਿਆਰੇ ਗੁੱਸਾ ਮੱਚ ਪੈਣਾ, ਅੰਦਰ ਅੱਗ ਮੱਚ ਪੈਣੀ, ਮੈਨੂੰ ਸੱਚ ਬੋਲ ਦਿੱਤਾ। ਹੁਣ ਪ੍ਰਿਥੀ ਚੰਦ ਦੇ ਮੂੰਹ ਤੇ ਸੱਚ ਬੋਲ ਦਿੱਤਾ, ਤੜਫ ਉੱਠਿਆ ਖੁਨਸਿਆ ਅੰਦਰੋਂ ਸਤਸੰਗੀ, ਉਹ ਬੜਾ ਤਪਿਆ।
1: ਕਛ ਹੁੰਡੀ ਤੇ ਨਾਹਿਨ ਅਹ।
0: ਕਹਿਣ ਲੱਗਾ ਮਾਰੇ ਕੋਈ ਹੁੰਡੀ ਨਹੀਂ ਸੀ, ਚੈੱਕ ਨਹੀਂ ਸੀ, ਜਿਹੜਾ ਮੈਂ ਰੱਖ ਲੈਣਾ ਸੀ ਲੁਕੋ ਕੇ।
1: ਜਿਹ ਛਪਾਏ ਧਨ ਕੋ ਲੈ ਆਵੋ।
0: ਜਿਸ ਨੂੰ ਮੈਂ ਛਪਾ ਕੇ ਤੇ ਉਹਦੇ ਚੋਂ ਪੈਸੇ ਕਢਾ ਲਿਆਉਂਦਾ, ਮਤਲਬ ਜਿਵੇਂ ਚੈੱਕ ਛਪਾ ਲੈਂਦੇ ਹਾਂ ਹੁੰਡੀਆਂ ਦੀਆਂ ਸੀ ਪਿੱਛੇ, ਮਾਰੇ ਉਹ ਕਿਹੜਾ ਚੈੱਕ ਸੀ ਕਿ ਮੈਂ ਲੁਕੋ ਕੇ ਤੇ ਕੋਈ ਮਾਇਆ ਕਢਵਾ ਲਿਆਉਣੀ ਸੀ।
1: ਕੌਣ ਅਰਥ ਤੇ ਤਾਹੀਂ ਛਪਾਵੋ।
0: ਕੀ ਕਾਰਨ, ਕੀ ਮਤਲਬ ਮੇਰਾ ਲੁਕਾਉਣ ਦਾ ਕੋਈ ਕਾਰਨ ਹੀ ਨਹੀਂ। ਕਾਰਨ ਤੇ ਹੈ ਸੀ ਕਿ ਗੁਰੂ ਜੀ ਨੂੰ ਪਤਾ ਹੀ ਨਾ ਲੱਗੇ, ਗੁਰੂ ਜੀ ਉਹਨਾਂ ਨੂੰ ਬੁਲਾਉਣ ਹੀ ਨਾ, ਉਹ ਲਾਹੌਰ ਬੈਠੇ ਰਹਿਣ ਤੇ ਉਹ ਦਿਨ ਗਿਣ ਰਿਹਾ ਸੀ ਪਿਰਥੀ ਚੰਦ ਕਿ ਮੇਰੇ ਪਿਤਾ ਜੀ ਦੀ ਜਿੰਨੀ ਉਮਰ ਮੇਰੇ ਨਾਨਾ ਜੀ ਨੇ ਦਿੱਤੀ ਸੀ ਪੂਰੀ ਹੋ ਗਈ ਹੈ, ਤੇ ਜਿੱਦ ਉਮਰ ਹੋ ਗਈ ਪੂਰੀ ਤੇ ਉਹਨਾਂ ਚਿਰ ਜੇ ਮੇਰਾ ਛੋਟਾ ਭਰਾ ਅਰਜਨ ਦੇਵ ਨਹੀਂ ਆਉਂਦੇ ਤੇ ਗੁਰਤਾ ਗੱਦੀ ਮੈਨੂੰ ਮਿਲ ਜਾਏਗੀ। ਇਹ ਕਾਰਨ ਸੀ, ਪਰ ਕਹਿੰਦਾ ਮੈਂ ਕੀ ਕਰਨਾ, ਮੈਨੂੰ ਕੀ ਮਨੋਰਥ ਉਹਦੇ ਨਾਲ।
1: ਕੁਛ ਲੇਖਾ ਨਹੀਂ ਤਿਸ ਕੇ ਮਾਹੂ।
0: ਕਹਿੰਦੇ ਮਹਾਰਾਜ ਉਹਨਾਂ ਚਿੱਠੀਆਂ 'ਚ ਕੋਈ ਹਿਸਾਬ ਕਿਤਾਬ ਤੇ ਹੈ ਹੀ ਨਹੀਂ ਸੀ, ਕੁਝ ਲਿਖਤ ਪੜ੍ਹਤ ਕੋਈ ਹਿਸਾਬ ਕਿਤਾਬ ਘਾਟਾ ਵਾਧਾ ਤੇ ਉਹ 'ਚ ਹੈ ਹੀ ਨਹੀਂ ਸੀ।
1: ਰਿਨ ਕੀ ਵਹੀ ਨਾ ਰਾਖਾ ਪਾਹੂ।
0: ਤੇ ਮਹਾਰਾਜ ਕੋਈ ਕਰਜ਼ੇ ਦੀ ਵਹੀ ਵੀ ਨਹੀਂ ਸੀ ਉਹ ਕਿ ਜਿਹੜੀ ਮੈਂ ਕੋਲ ਲੁਕੋ ਕੇ ਰੱਖ ਲੈਣੀ ਸੀ।
1: ਸਿੱਖ ਤੋਂ ਗਿਰੀ ਹੋ ਹੇ ਮਗ ਲਿਆਵਤ।
0: ਹੁਣ ਪਿਆਰੇ ਉਹ ਸੁਧਾ ਸਾਧਾ ਗੁਰੂ ਦਾ ਪਿਆਰਾ ਸਿੱਖ ਉਹ ਤੇ ਇਲਜ਼ਾਮ ਲਾਉਣ ਲੱਗਾ, ਕਹਿੰਦਾ ਸਿੱਖ ਝੂਠ ਬੋਲਦਾ, ਇਹਨੇ ਕਿਤੇ ਰਾਜ ਸੁੱਟ ਲਈਆਂ ਹੋਣੀਆਂ ਹਨ।
1: ਡਰਤ ਹਿਰਦੈ ਮੁਝ ਪਾਸ ਬਤਾਵਤ।
0: ਕਹਿੰਦਾ ਮਹਾਰਾਜ ਇਹ ਚਿੱਠੀਆਂ ਕਿਤੇ ਗਵਾ ਬੈਠਾ ਤੇ ਹੁਣ ਝੂਠ ਬੋਲਦਾ ਤੁਹਾਡੇ ਕੋਲ, ਮੇਰੇ ਤੋਂ ਡਰਦਾ।
1: ਜੇ ਕਰ ਪਦ ਇਨ ਸ਼ਬਦ ਬਣਾਏਵ।
0: ਹੁਣ ਪ੍ਰਿਥੀ ਚੰਦ ਕਹਿਣ ਲੱਗਾ ਜੇ ਇਹਨਾਂ ਨੇ ਭਾਵ ਆਪਣੇ ਭਰਾ ਗੁਰੂ ਅਰਜਨ ਦੇਵ ਜੀ ਵੱਲ ਇਸ਼ਾਰਾ ਕਰਕੇ ਕਹਿੰਦਾ ਜੇ ਇਹਨਾਂ ਨੇ ਉਹ ਸ਼ਬਦ ਆਪਣੇ ਹਿਰਦੇ ਦੀ ਗਹਿਰਾ

0: ਗੁਰੂ ਰਾਮਦਾਸ ਜੀ ਮਹਾਰਾਜ ਤੁਹਾਡਾ ਚਿੱਤ ਲਲਚਾਉਂਦਾ ਹੈ,
1: ਤਾਂ ਕਿਛ ਤੋਟ ਨਹੀਂ ਢਿੱਗ ਬੈਸੇ।
0: ਕਹਿਣ ਲੱਗੇ ਘਾਟਾ ਤੇ ਕੋਈ ਹੈ ਨੀ, ਕੋਲ ਬੈਠੇ ਆ। ਇਹਨਾਂ ਹੀ ਲਿਖੀ ਆ, ਇਹ ਦੁਬਾਰਾ ਸੁਣਾ ਦੇਣ ਤੁਹਾਨੂੰ।
1: ਕਹੇ ਬਨਵਾਏ ਲੇ ਹੋ ਤੁਮ ਤੈਸੇ।
0: ਇਹਨਾਂ ਨੂੰ ਕਹੋ, ਦਿਓ ਇਹਨਾਂ ਨੂੰ ਕਾਗਜ਼ ਕਲਮ ਦਵਾਤ, ਇਹ ਦੁਬਾਰਾ ਲਿਖ ਲੈਂਦੇ ਹਨ।
1: ਅਪਰ ਕਾਜ ਤੋ ਨਹੇ ਤੁਨ ਮਾਹੂ।
0: ਕਹਿਣ ਲੱਗੇ ਕਿ ਹੋਰ ਤਾਂ ਕੰਮ ਕੋਈ ਨਹੀਂ ਹੈ।
1: ਜਿਸ ਤੇ ਕਾਰ ਅਟਕ ਕੁਛ ਜਾਹੂ।
0: ਜਿਸ ਲਈ ਕੁਛ ਕਾਰਜ ਅਟਕ ਜਾਵੇ, ਕੁਛ ਗੱਲ ਜਿਹੜੀ ਇਸ ਪ੍ਰਕਾਰ ਇਹ ਛਪਾ ਲਵਾਂ ਮੈਂ, ਕੋਈ ਐਸਾ ਕਾਰਨ ਹੈ ਨੀ ਹੈ।
1: ਦੇਖ ਕੁਟਲ ਤਾਂ ਪ੍ਰਿਥੀਏ ਕੇਰੀ।
0: ਸਾਹਿਬ ਗੁਰੂ ਰਾਮਦਾਸ ਜੀ ਨੇ ਕੁਟਲ ਪੋਣਾ, ਉਹਦਾ ਅੰਦਰ ਸਤਸਿੰਘ ਕਪਟ ਪੋਣਾ ਵੇਖਿਆ।
1: ਤਨਕ ਸਰਲਤਾ ਨਹੀਂ ਤਬ ਹੇਰੀ।
0: ਸੱਚੇ ਪਾਤਸ਼ਾਹ ਨੇ ਵੇਖਿਆ ਕਿ ਤਨਕ ਮਾਤਰ ਰੰਚਕ ਮਾਤਰ ਇਹਦੇ ਅੰਦਰ ਸੁਧਾ ਪੋਣਾ ਹੈ ਹੀ ਨਹੀਂ, ਕਪਟੀ ਹੈ ਬੰਦਾ ਹੈ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਝੂਠਾ ਕਰਨਗੇ ਸੰਗਤ ਵਿੱਚ, ਚਿੱਠੀਆਂ ਦੇ ਘਰੋਂ ਨਿਕਲਾਉਣਗੀਆਂ, ਇਹਨੂੰ ਗੁਰੂ ਮਹਾਰਾਜ ਜੀ ਬਹੁਤ ਸ਼ਰਮਿੰਦਾ ਕਰਨਗੇ ਅਤੇ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਖਸ਼ਣਗੇ। ਬੜਾ ਪਵਿੱਤਰ ਇਤਿਹਾਸ ਆ ਰਿਹਾ, ਸੱਚੇ ਪਾਤਸ਼ਾਹ ਮਿਹਰ ਕਰਨ, ਨਾਮਦਾਨ ਬਖਸ਼ਣ। ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਮਾਣ ਕਰਨ ਸਮਾਂ ਸਮਾਪਤ ਹੈ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਆਉਣ ਵਾਲੇ ਜੱਥਿਆਂ ਨੂੰ ਜੀਓ ਆਇਆਂ। ਸੋ ਅਗਲਾ ਪ੍ਰੋਗਰਾਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਨਦੀਪ ਸਿੰਘ ਜੀ ਆਪ ਨੂੰ ਸਤਸੰਗੀਓ ਸੂਚਿਤ ਕਰਨਗੇ। ਸੋ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਇਹ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਉਸਤਾਦ ਜੀ, ਜਿਨ੍ਹਾਂ ਨੇ ਟਕਸਾਲ ਵਿੱਚੋਂ ਵਿੱਦਿਆ ਪੜ੍ਹ ਕੇ ਫਿਰ ਟਕਸਾਲ ਵਿੱਚ ਵਿੱਦਿਆ ਪੜ੍ਹਾਈ ਅਤੇ ਕੌਮ ਦੀਆਂ ਵੀ ਬਹੁਤ ਸੇਵਾਵਾਂ ਕੀਤੀਆਂ, ਜੇਲ੍ਹ ਵੀ ਗਏ, ਸਜ਼ਾਵਾਂ ਵੀ ਭੁਗਤੀਆਂ। ਹੁਣ ਕਥਾ ਦੁਆਰਾ ਸੇਵਾ ਨਿਭਾਉਂਦੇ ਨੇ। ਸੰਗਤਾਂ ਵੱਲੋਂ ਗਿਆਨੀ ਜੀਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀਆਂ ਦੇ ਸਨਮੁੱਖ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ, ਉਹਨਾਂ ਦਾ ਢਾਡੀ ਜਥਾ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਆਪ ਜੀਆਂ ਨੂੰ ਜੋੜਨਗੇ। 25 ਅਗਸਤ ਤੋਂ 30 ਅਗਸਤ ਤੱਕ ਰਾਗੀ ਮਨਪ੍ਰੀਤ ਸਿੰਘ ਜੀ ਕਾਨਪੁਰੀ ਕੀਰਤਨ ਦੀ ਹਾਜ਼ਰੀ ਭਰਨਗੇ। ਗੁਰਬਾਣੀ ਪਾਠ ਬੋਧ 7:30 ਤੋਂ 9 ਚੱਲ ਰਿਹਾ ਹੈ, 30 ਅਗਸਤ ਨੂੰ ਸੰਪੂਰਨਤਾ ਹੋ ਜਾਵੇਗੀ, ਕਿਉਂਕਿ 30 ਅਗਸਤ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਆ ਰਿਹਾ ਹੈ। ਹੁਣ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੁੜਦੇ ਹਾਂ, ਸੇਵਾ ਨਿਭਾ ਰਹੇ ਹਨ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ, ਉਹਨਾਂ ਦਾ ਢਾਡੀ ਜਥਾ। ਬੀਬੀਆਂ ਨੂੰ ਬੇਨਤੀ ਹੈ, ਭੈਣਾਂ ਨੂੰ, ਕਿ ਲੰਗਰ ਦੇ ਵਿੱਚ ਪਹੁੰਚ ਕੇ ਪ੍ਰਸ਼ਾਦੇ ਪਕਾਉਣ ਦੀ ਸੇਵਾ ਆਪ ਜੀ ਕਿਰਪਾ ਕਰਕੇ ਜ਼ਰੂਰ ਨਿਭਾਓ। ਜਿੰਨਾ ਸਮਾਂ ਵੀ ਆਪ ਜੀ ਸੇਵਾ ਕਰ ਸਕਦੇ ਹੋ, 5-10-20 ਮਿੰਟ, 10 ਪ੍ਰਸ਼ਾਦੇ, 20 ਪ੍ਰਸ਼ਾਦੇ ਬਣਾਉਣ, ਜਿੰਨੀ ਵੀ ਸੇਵਾ ਕਰ ਸਕਦੇ ਜ਼ਰੂਰ ਨਿਭਾਇਆ ਕਰੋ। ਹੁਣ ਵੀ ਆਪ ਜੀ ਕਿਰਪਾ ਕਰਕੇ ਜ਼ਰੂਰ ਸੇਵਾ ਨਿਭਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ। ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੱਲਾ ਫੜ ਇੱਕ ਦਾ ਤੂੰ ਘੁੱਟ ਕੇ ਜਹਾਨ ਵਿੱਚ ਜਣੇ ਖਣੇ ਨਾਲ ਐਵੇਂ ਪਿਆ ਨਾ ਪਿਆਰ ਗੰਢ। ਪੀਚ ਪੀਚ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ, ਸੂਮ ਜਿਵੇਂ ਰੱਖਦਾ ਈ ਪੈਸਿਆਂ ਨੂੰ ਮਾਰ ਗੰਢ। ਜੇਰੇ ਨਾਲ ਹੰਝੂਆਂ ਨੂੰ ਡੱਕ ਤੂੰ ਵੀ ਭੋਲਿਆ ਓਏ, ਵੇਖ ਕਿਵੇਂ ਦਾਣਿਆਂ ਦੀ ਬੰਨਦਾ ਅਨਾਰ ਗੰਢ। ਲੱਕ ਤੇਰਾ ਤੋੜ ਦੇਣ ਵਾਧੂ ਫੈਲ ਸੂਫੀਆਂ ਏ, ਵਿੱਤੋਂ ਬਾਹਰੀ ਚੱਕੀ ਹੋਈ ਕਰਦੀ ਖੁਆਰ ਗੰਢ। ਘੁੰਡੀ ਵਾਲੇ ਦਿਲ ਤੋਂ ਨਾ ਪਿਆਰ ਵਾਲੀ ਆਸ ਰੱਖੀ, ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਹਜ਼ਾਰ ਗੰਢ। ਸਿਰਫ ਤੇਰੀ ਜ਼ਿੰਦਗੀ ਦਾ ਸਿੱਟਾ ਨਿਕ ਚਾਹੀਦਾ ਏ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ। ਵਾਲੀਏ ਕੁੱਲ ਆਲਮ ਸਾਹਿਬੇ ਸਾਹਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮੌਜੂਦਾਤ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ, ਮੌਜੂਦਾ ਗੁਰਗੱਦੀ ਦੇ ਮਾਲਕ, ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ, ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਵੀਕੈਂਡ 'ਤੇ ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਪਲ ਕੱਢੇ, ਸ਼ਹਿਨਸ਼ਾਹ ਦੇ ਚਰਨ ਪਰਸਣ ਵਾਸਤੇ ਆਇਓ, ਆਪਣੇ ਜੀਵਨ ਦੀਆਂ ਘੜੀਆਂ ਨੂੰ ਲੇਖੇ ਵਿੱਚ ਲਾਉਣ ਵਾਸਤੇ ਆਇਓ। ਸਤਿਗੁਰ ਕਿਰਪਾ ਕਰਨ, ਦਇਆਵਾਨ, ਪ੍ਰੀਤਵਾਨ, ਮਿਹਰਵਾਨ ਆਪਾਂ ਨੂੰ ਆਪਣੇ ਚਰਨਾਂ ਦੇ ਨਾਲ ਲਾ ਲੈਣ, ਅਤੇ ਪਿਆਰਿਓ ਚੰਗੇ ਸਿੱਖਾਂ ਵਾਲਾ ਸਾਡਾ ਜੀਵਨ ਬਣ ਜਾਵੇ, ਐਸੀਆਂ ਅਰਦਾਸਾਂ ਕਰੀਏ ਭਾਵਨਾ ਦੇ ਨਾਲ। ਦਾਤਾ ਜੀ ਰੋਜ਼ ਤੁਹਾਡੇ ਕੋਲੋਂ ਮੰਗਣ ਵਾਸਤੇ ਆਉਂਦੇ ਹਾਂ, ਅਤੇ ਤੁਸੀਂ ਰਹਿਮਤਾਂ ਦੇ ਨਾਲ ਝੋਲੀਆਂ ਭਰ ਦਿੰਦੇ ਹੋ, ਅਤੇ ਸਤਿਗੁਰੂ ਅਸੀਂ ਅੱਜ ਵੱਖਰੀ ਗੱਲ ਕੁਝ ਵੱਖਰਾ ਮੰਗ ਲਈਏ। ਉਹ ਕੀ ਹੈ ਵੱਖਰਾ? ਸਤਿਗੁਰ ਕਹਿੰਦੇ ਆ ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਸਤਿਗੁਰ ਰਹਿਮਤ ਕਰਨ ਅਸੀਂ ਹਰੀ ਦਾ ਜਸ ਅੱਜ ਪੱਲੇ ਦੇ ਵਿੱਚ ਪਾ ਕੇ ਲੈ ਕੇ ਜਾਈਏ, ਇਮਾਨਦਾਰੀ ਦਾ ਪੱਲਾ ਫੜੀਏ, ਆਪਣੇ ਮਾਤਾ ਪਿਤਾ ਦੀ ਭਾਵਨਾ ਦੇ ਨਾਲ। ਗੁਰੂ ਪਿਆਰਿਓ ਰੱਬ ਸਾਡੇ ਘਰੇ ਬੈਠੇ ਹੁੰਦੇ ਆ, ਇਹ ਸਾਡੇ ਮਾਪੇ ਜਿਹੜੇ ਉਹ ਸਾਡੇ ਰੱਬ ਹੀ ਹੈ। ਇਹ ਜੋ ਸੰਦੇਸ਼ ਸਾਡੇ ਸਿੱਖੀ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤਾ ਨਾ, ਸ਼ਾਇਦ ਤੁਹਾਨੂੰ ਕਿਤਿਓਂ ਨਹੀਂ ਮਿਲੇਗਾ, ਆਪਾਂ ਨੂੰ ਕਿਤਿਓਂ ਨਹੀਂ ਮਿਲਣਾ। ਸਾਡੇ ਸਤਿਗੁਰਾਂ ਨੇ ਗ੍ਰਹਿਸਥ ਵਿੱਚ ਰਹਿ ਕੇ ਜਿੱਥੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ, ਆਪਣੇ ਮਾਤਾ ਪਿਤਾ ਨੂੰ ਰੱਬ ਵਾਂਗ ਪੂਜਿਆ ਔਰ ਉਹਨਾਂ ਦੀਆਂ ਸੇਵਾਵਾਂ ਕੀਤੀਆਂ, ਔਰ ਇੱਕ ਨਹੀਂ ਲੱਖਾਂ ਧਾਰਨਾ ਮਿਲ ਜਾਣਗੀਆਂ। ਪਰ ਜਦੋਂ ਅੱਜ ਦੇ ਜ਼ਮਾਨੇ ਵਿੱਚ ਸੋਚਦੇ ਹਾਂ ਨਾ ਗੁਰੂ ਪਿਆਰਿਓ, ਕਈ ਤਰ੍ਹਾਂ ਦੇ ਗੀਤ ਵੀ ਚੱਲਦੇ ਨੇ ਸਮਾਜ ਦੇ ਵਿੱਚ ਆ ਗਏ ਵੀ ਇੱਕ ਮਾਂ ਜਿਹੜੀ ਆ ਮਾਪੇ ਪੰਜ ਪੰਜ ਪੁੱਤ ਪਾਲ ਸਕਦੇ ਆ, ਅਤੇ ਪੰਜਾਂ ਪੁੱਤਾਂ ਦੇ ਕੋਲੋਂ ਮਾਪੇ ਸਾਹਮਣੇ ਉੱਕੇ ਪਏ। ਸੱਚੀ ਹਾਲਾਤ ਕੁਛ ਇੱਦਾਂ ਦੇ ਬਣਦੇ ਜਾ ਰਹੇ ਆ। ਗੁਰੂ ਘਰ ਦੇ ਵਿੱਚ ਆਉਂਦੇ ਹਾਂ ਅਤੇ ਆਪਾਂ ਇਹ ਕੁਝ ਗ੍ਰਹਿਣ ਕਰਕੇ ਜਾਈਏ। ਗੁਰੂ ਪਿਆਰਿਓ ਅਸੀਂ ਤਾਂ ਇੱਧਰ ਆ ਕੇ ਬਹੁਤ ਕੁਝ ਦੇਖਦੇ ਹਾਂ, ਇੱਥੇ ਸਾਡੇ ਸਰਦਾਰ ਦੋ ਦੋ ਤਿੰਨ ਤਿੰਨ ਕੁੱਤੇ ਰੱਖੀ ਫਿਰਦੇ ਆ। ਜੇ ਮਾਪਿਆਂ ਦੀ ਗੱਲ ਕਰੀਏ ਵੀ ਮਾਪੇ ਕਿੱਥੇ ਆ, ਅਤੇ ਮਾਪੇ ਸਰਦਾਰ ਜੀ ਹੁਣਾਂ ਨੇ ਹਸਪਤਾਲਾਂ ਵਿੱਚ ਛੱਡਿਆ। ਵਾਹਿਗੁਰੂ ਰਹਿਮਤ ਕਰੇ, ਸਤਿਗੁਰੂ ਰਹਿਮਤ ਕਰਨ। ਅਸੀਂ ਮਾਪਿਆਂ ਦੇ ਹੁਣ ਗੁਰੂ ਪਿਆਰਿਓ ਮਾਪਿਆਂ ਦੇ ਚਰਨਾਂ 'ਚ ਹੀ ਜੰਨਤ ਹੈ। ਵਾਹਿਗੁਰੂ ਕਿਰਪਾ ਕਰਨ ਅਸੀਂ ਆਪਣੇ ਮਾਪਿਆਂ ਦਾ, ਆਪਣੇ ਬੱਚਿਆਂ ਦਾ, ਹੁਣ ਜਿੱਥੇ ਆਪਾਂ ਜਿੱਦਾਂ ਆਪਾਂ ਬੱਚਿਆਂ ਦਾ ਆਪਣਾ ਧਿਆਨ ਰੱਖਦੇ, ਆਪਣੇ ਬਜ਼ੁਰਗ ਮਾਪਿਆਂ ਦਾ ਵੀ ਰੱਖਣਾ ਸਾਡਾ ਫਰਜ਼ ਬਣਦਾ। ਮਾਪੇ ਕੁਛ ਨਹੀਂ, ਉਹਨੂੰ ਸਾਡੇ ਡਾਲਰ ਥੋੜ੍ਹੇ ਚਾਹੀਦੇ ਆ, ਬਜ਼ੁਰਗਾਂ ਨੂੰ ਸਾਡੇ ਰੁਪਈਏ ਨਹੀਂ ਚਾਹੀਦੇ। ਪੁੱਤ ਕੰਮ ਤੋਂ ਜਾਂਦਾ ਨਾ, ਅਤੇ ਬਸ ਉਹਦੇ ਕੋਲ ਮੰਜੀ 'ਤੇ ਬਹਿ ਕੇ ਭਾਵੇਂ ਥੱਕਿਆ ਹੋਇਆ ਹੀ ਨਾ, ਮਾਂ ਦੇ ਕੋਲ ਬੈਠ ਕੇ ਪੈਰੀਆਂ ਹੱਥ ਲਾ ਕੇ ਬੰਦਾ ਹੌਲੀ ਦੇਣੀ ਪੁੱਛ ਲਏ ਮਾਂ ਕਿੱਦਾਂ ਰੋਟੀ ਖਾਧੀ ਹੈ, ਅਤੇ ਗੁਰੂ ਪਿਆਰਿਓ ਮਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਆ, ਬਾਪੂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਆ। ਵਾਹਿਗੁਰੂ ਰਹਿਮਤ ਕਰੇ, ਅਸੀਂ ਸਿੱਖ ਹਾਂ, ਅਸੀਂ ਆਪਣੇ ਮਾਪਿਆਂ ਦਾ, ਆਪਣੇ ਬੱਚਿਆਂ ਦਾ, ਸਭ ਦਾ ਧਿਆਨ ਰੱਖਣਾ ਸਾਡਾ ਗ੍ਰਹਿਸਥ ਵਿੱਚ ਰਹਿ ਕੇ, ਅਸੀਂ ਆਪਣਾ ਗ੍ਰਹਿਸਥ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਉੱਚਾ ਚੱਕਣਾ। ਸਤਿਗੁਰ ਰਹਿਮਤ ਕਰਨ, ਆਓ ਇਤਿਹਾਸ ਦੀ ਲੜੀ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰੀਏ। ਸੁਲਤਾਨਪੁਰ ਆਪਣੀਆਂ ਸੁਰਤੀਆਂ ਨੂੰ ਲੈ ਜਾਓ। ਹੁਣ ਜਿਹੜੇ ਸੱਜਣ ਤੇ ਰੋਜ਼ ਰੁਟੀਨ ਦੇ ਨਾਲ ਆਉਂਦੇ ਆ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਇਤਿਹਾਸ ਕਿੱਥੇ ਪਹੁੰਚਿਆ, ਔਰ ਮੈਂ ਇਸ ਹਿਸਾਬ ਨਾਲ ਪੇਸ਼ ਕਰਾਂਗਾ ਵੀ ਆਪ ਸਿੱਖ ਸੰਗਤਾਂ ਨੂੰ ਉਹਦੇ ਵਿੱਚੋਂ ਜ਼ਿਆਦਾ ਬੋਰਿੰਗ ਨਾ ਹੋਵੇ, ਮੈਂ ਟੌਪਿਕ ਨੂੰ ਇਸ ਹਿਸਾਬ ਨਾਲ ਲੈ ਲੈਣਾ। ਸੁਲਤਾਨਪੁਰ ਦੇ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਪਹੁੰਚ ਚੁੱਕੇ ਨੇ, ਔਰ ਉੱਥੇ ਉਹਨਾਂ ਨੇ ਮੋਦੀ ਖਾਨੇ ਦੇ ਅੰਦਰ ਨੌਕਰੀ ਕੀਤੀ ਹੈ। ਮੈਂ ਇੱਥੇ ਇੱਕ ਹੋਰ ਤੁਹਾਡੇ ਨਾਲ ਬਚਨ ਕਰਾਂ, ਜਿਹੜਾ ਆਪਣਾ ਟੌਪਿਕ ਹੈ ਉਹਦੇ ਉੱਤੇ ਮੈਂ ਆਵਾਂਗਾ, ਪਰ ਜਦੋਂ ਮੈਂ ਬਹੁਤ ਗੱਲਾਂ ਛੱਡ ਕੇ ਸੁਲਤਾਨਪੁਰ ਤੋਂ ਜਦੋਂ ਆਪਾਂ ਨਿਕਲ ਜਾਣਾ ਤੇ ਵਾਰ ਵਾਰ ਜਦੋਂ ਇੱਥੇ ਦੀਆਂ ਗੱਲਾਂ ਕਰਾਂਗੇ ਤੇ ਸੰਗਤ ਕਈ ਵਾਰ ਸੋਚ ਲੈਂਦੀ ਖਰਿਆ ਟਾਈਮ ਪਾਸ ਜਿਹਾ ਕਰਦਾ, ਉਦੋਂ ਇਹ ਗੱਲਾਂ ਕੀਤੀਆਂ ਨਹੀਂ ਤੇ ਅੱਜ ਕਿੱਥੋਂ ਜਾ ਕੇ ਫਿਰ ਸੁਲਤਾਨਪੁਰ ਲੈ। ਮੈਂ ਚਾਹੁੰਦਾ ਵੀ ਸੁਲਤਾਨਪੁਰ ਵਾਲੀਆਂ ਸਾਰੀਆਂ ਹੀ ਗੱਲਾਂ ਇਹ ਜਦੋਂ ਆਪਾਂ ਸੁਲਤਾਨਪੁਰ ਤੋਂ ਗੁਰੂ ਬਾਬਾ ਨਾਨਕ ਜੀ ਨੇ ਚੜ੍ਹਿਆ ਸੋਧਣ ਧਰ ਤੋਂ ਲੁਕਾਈ, ਇਸ ਵਿਗੜੀ ਹੋਈ ਲੁਕਾਈ ਨੂੰ ਸੋਧਣ ਵਾਸਤੇ ਚੱਲਣਾ ਤੇ ਫਿਰ ਵਾਰ ਵਾਰ ਸੁਲਤਾਨਪੁਰ ਸਾਡੇ ਕੋਲ ਆਪਣੇ ਕੋਲ ਆਇਆ ਨਹੀਂ ਜਾਣਾ। ਖੈਰ, ਗੁਰੂ ਬਾਬਾ ਨਾਨਕ ਜੀ ਮੋਦੀਖਾਨੇ ਦੇ ਵਿੱਚ ਉਹਨਾਂ ਨੇ ਦਸਾਂ ਨੌਹਾਂ ਦੀ ਕਿਰਤ ਕਰਨੀ ਆਪਣੇ ਸਿੱਖਾਂ ਨੂੰ ਸਿਖਾਈ ਹੈ। ਔਰ ਲਾਗੇ ਇੱਕ ਨਗਰ ਹੈ ਮਲਸੀਆਂ, ਮੈਂ ਫਿਰ ਬੇਨਤੀ ਕਰਾਂ ਜਿਹੜਾ ਕੋਈ ਦੁਆਬੇ ਦੇ ਵਿੱਚੋਂ ਤੁਹਾਡੇ ਵਿੱਚੋਂ ਜਲੰਧਰ ਕਪੂਰਥਲੇ ਸ਼ਾਹਕੋਟ ਮਲਸੀਆਂ ਦਾ ਕੋਈ ਸੱਜਣ ਸ਼ਾਹਕੋਟ ਵੱਲੋਂ ਇੱਧਰੋਂ ਲੋਹੀਆਂ ਵੱਲੋਂ ਹੋਵੇ ਨਾ ਉਹਨਾਂ ਨੂੰ ਜ਼ਿਆਦਾ ਪਤਾ। ਮਲਸੀਆਂ ਨਗਰ ਹੈ ਸੁਲਤਾਨਪੁਰ ਤੋਂ ਕੋਈ ਉਹ 10-12 ਕਿਲੋਮੀਟਰ ਦੀ ਦੂਰੀ 'ਤੇ ਹੋਵੇਗਾ ਅਤੇ ਕਿਸੇ ਗੁਰਸਿੱਖ ਦੇ ਸੁੱਤੇ ਹੋਏ ਭਾਗ ਜਾਗ ਪਿਆ, ਦੇਵੀ ਦਾ ਪੁਜਾਰੀ ਸੀ ਅਤੇ ਪਿਆਰਿਓ ਕਹਿੰਦੇ ਮੰਦਰ ਗਿਆ ਅਤੇ ਮੰਦਰ ਦੇ ਵਿੱਚੋਂ ਐਵੇਂ ਸੁਭਾਵਕ ਆਵਾਜ਼ ਆਈ ਆ, ਭੋਲਿਆ ਤੂੰ ਕਿੱਧਰ ਇੱਥੇ ਬੁੱਤਾਂ ਦੀ ਪੂਜਾ, ਕਿੱਧਰ ਮਿੱਟੀ ਦੇ ਬਣੇ ਹੋਏ ਬੁੱਤਾਂ ਦੇਵੀਆਂ ਦੇਵਤਿਆਂ ਦੀ ਪੂਜਾ ਕਰਦਾ ਫਿਰਦਾ, ਜਾਂ ਸੁਲਤਾਨਪੁਰ ਦੇ ਵਿੱਚ ਜਿਉਂਦਾ ਰੱਬ ਆਇਆ ਹੋਇਆ ਹੀ ਉਹਦੇ ਦਰਸ਼ਨ ਕਰਦਾ। ਗੁਰੂ ਪਿਆਰਿਓ ਸੁਲਤਾਨਪੁਰ ਆ ਗਏ, ਐਨ ਅੰਦਰੋਂ ਗਿਆਨ ਹੋ ਗਿਆ। ਭਾਈ ਭਗੀਰਥ ਜੀ ਉਹਨਾਂ ਦਾ ਨਾਂ ਸੀ, ਭਾਈ ਭਗੀਰਥ, ਅਤੇ ਸੱਚੇ ਸਤਿਗੁਰੂ ਦੇ ਦਰਸ਼ਨ ਕਰਦਾ ਆ ਕੇ ਸੁਲਤਾਨਪੁਰ ਹੱਟ ਸਾਹਿਬ ਦੇ ਵਿੱਚ, ਜਿੱਥੇ ਨਾ ਗੁਰਦੁਆਰਾ ਹੱਟ ਸਾਹਿਬ ਹੈ, ਮੈਂ ਉਹਦੀ ਬੇਨਤੀ ਕੀਤੀ ਸੀ ਵੀ ਉਹ ਪਵਿੱਤਰ ਵੱਟੇ ਪਏ ਜਿਨ੍ਹਾਂ ਦੇ ਨਾਲ ਸੱਚੇ ਸਤਿਗੁਰੂ ਉਸ ਜ਼ਮਾਨੇ ਦੇ ਵਿੱਚ ਸੌਦਾ ਤੋਲ ਤੋਲ ਕੇ ਦਿਆ ਕਰਦੇ ਸਨ, ਉਸ ਜਗ੍ਹਾ ਦੇ ਉੱਤੇ ਆ ਜਾਂਦਾ ਅਤੇ ਸੱਚੇ ਸਤਿਗੁਰਾਂ ਦੇ ਨੂਰਾਨੀ ਚਿਹਰੇ ਨੂੰ ਤੱਕ ਕੇ, ਹੁਣ ਉਮਰ ਗੁਰੂ ਪਾਤਸ਼ਾਹ ਦੀ ਜੇ ਆਪਾਂ ਗੱਲ ਕਰੀਏ ਤਾਂ 31-32 ਸਾਲ ਦੀ ਸੀ, ਕਾਲਾ ਦਾੜਾ ਸੀ ਹਲੇ, ਭਰ ਜਵਾਨੀ ਸੀ, ਅਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਲਿਪਟ ਜਾਂਦਾ। ਗੁਰੂ ਮਹਾਰਾਜ ਇੱਕ ਦੋ ਵਾਰ ਕਹਿੰਦੇ ਭੋਲਿਆ ਉੱਠ, ਕੀ ਗੱਲ ਹੋ ਗਈ, ਸਾਡੇ ਚਰਨਾਂ 'ਚੋਂ ਕੀ ਲੱਭਦਾ, ਉੱਠ ਤੂੰ ਗੱਲ ਕਰ। ਗੁਰੂ ਪਿਆਰਿਓ ਉੱਠਦਾ ਨਹੀਂ, ਫਿਰ ਸੱਚੇ ਸਤਿਗੁਰ ਉਹਨੂੰ ਮੋਢੇ ਤੋਂ ਫੜ ਕੇ ਉਠਾਲਦੇ ਨੇ ਅਤੇ ਸਤਿਗੁਰਾਂ ਦੇ ਸਾਹਮਣੇ ਨੀਵੀਂ ਪਾ ਕੇ ਖੜਾ, ਦਾਤਾ ਜੀ ਮਿਹਰ ਹੋਈ ਆ ਮੇਰੇ ਉੱਤੇ, ਬਸ ਅੰਦਰੋਂ ਮੈਨੂੰ ਗਿਆਨ ਹੋਇਆ ਕਿ ਸੁਲਤਾਨਪੁਰ ਦੇ ਵਿੱਚ ਦੁਨੀਆ ਨੂੰ ਤਾਰਕ ਗੁਰੂ ਨਾਨਕ ਜੀ ਆਏ, ਸਤਿਗੁਰੂ ਮੈਨੂੰ ਆਪਣੇ ਚਰਨਾਂ ਨਾਲ ਹੀ ਲਾਈ ਰੱਖਿਓ। ਬੇਬੇ ਨਾਨਕੀ ਤੋਂ ਬਾਅਦ ਭਾਈ ਭਗੀਰਥ ਜੀ ਗੁਰੂ ਮਹਾਰਾਜ ਜੀ ਦੇ ਸੰਪੂਰਨ ਸਿੱਖ ਹੋਏ ਨੇ। ਔਰ ਇੱਥੇ ਇੱਕ ਹੋਰ ਘਟਨਾ ਵਾਪਰਦੀ ਆ, ਹੁਣ ਗੁਰੂ ਪਿਆਰਿਓ ਪਿੰਡ ਦਾ ਚੇਤਾ, ਘਰ ਦਾ ਚੇਤਾ ਭੁਲਾ ਦਿੱਤਾ। ਬਹੁਤ ਸਮਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾਵਾਂ ਨਿਭਾਈਆਂ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਛੱਡਤਾ, ਆਪਣੇ ਪਰਿਵਾਰ ਨੂੰ ਛੱਡਤਾ, ਵੀ ਗੁਰੂ ਘਰ ਦੇ ਵਿੱਚ ਹੀ ਰਹਿਣ ਲੱਗ ਪਿਆ, ਨਹੀਂ, ਮਤਲਬ ਬਹੁਤ ਚਿਰ ਘਰ ਦਾ ਚੇਤਾ ਭੁਲਾ ਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਐਸੀ ਪਿਆਰ ਬਣ ਗਈ, ਐਸੀ ਪ੍ਰੀਤ ਬਣ ਗਈ ਕਿ ਕੁਝ ਸਮੇਂ ਵਾਸਤੇ ਚੇਤਾ ਭੁੱਲ ਗਿਆ। ਸਤਿਗੁਰੂ ਆਪ ਘੱਲ ਦਿੰਦੇ ਹੁੰਦੇ ਸੀ, ਜਾਓ ਆਪਣੇ ਬੱਚਿਆਂ ਦਾ ਪਤਾ ਲੈ ਕੇ ਆਓ, ਬੱਚੇ ਨਹੀਂ ਛੱਡਣੇ, ਪਰਿਵਾਰ ਨਹੀਂ ਛੱਡਣਾ, ਜੰਗਲਾਂ ਵੱਲ ਨੂੰ ਨਹੀਂ ਭੱਜਣਾ, ਇਹ ਸਾਡਾ ਧਰਮ ਨਹੀਂ ਕਹਿੰਦਾ। ਪਰਿਵਾਰ ਵਿੱਚ ਰਹਿ ਕੇ ਨਾਨਕ ਘਰ ਬੈਠਿਆਂ ਸੌ ਮਿਲੇ, ਜੇ ਨੀਅਤ ਰਾਸ ਕਰੇ ਘਰ ਦੇ ਵਿੱਚ ਬਹਿ ਕੇ ਪਰਮਾਤਮਾ ਨੂੰ ਮਿਲਣਾ। ਇੱਕ ਦਿਨ ਭਾਈ ਮਰਦਾਨਾ ਜੀ ਤਲਵੰਡੀ ਤੋਂ ਆ ਜਾਂਦੇ ਨੇ, ਉਹ ਵੀ ਸੁਲਤਾਨਪੁਰ ਦੀ ਕਰਨਾ, ਮੈਂ ਤਾਂ ਇਹ ਨਾਲ ਸੁਣਾਉਣ ਲੱਗਾ। ਤਲਵੰਡੀ ਤੋਂ ਭਾਈ ਮਰਦਾਨਾ ਜੀ ਆਏ, ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਅਤੇ ਸਤਿਗੁਰੂ ਪੁੱਛਦੇ ਨੇ ਮਰਦਾਨਿਆ ਤਲਵੰਡੀ ਦਾ ਕੀ ਹਾਲ ਆ। ਸ਼ੁਕਰ ਹੈ ਜੀ ਦਾਤਾ ਜੀ, ਆਪ ਜੀ ਦੀ ਮਿਹਰ ਵਰਤ ਰਹੀ ਹੈ। ਆਪਣੇ ਪਰਿਵਾਰ ਦੀ ਸੁੱਖ ਸਾਂਦ ਦੱਸਣ ਤੋਂ ਬਾਅਦ, ਸਾਰਾ ਪਿਤਾ ਜੀ ਦਾ ਮਾਤਾ ਜੀ ਦਾ ਸੁੱਖ ਸਾਂਦ ਪੁੱਛਣ ਤੋਂ ਬਾਅਦ ਪੁੱਛਿਆ ਮਰਦਾਨਾ ਜੀ ਕਿਵੇਂ ਆਇਓ, ਅਤੇ ਭਾਈ ਮਰਦਾਨਾ ਜੀ ਆਖਣ ਲੱਗੇ, ਕਹਿੰਦੇ ਸਤਿਗੁਰੂ ਬਸ ਤੁਹਾਡੇ ਤਾਂ ਇੱਕ ਛੋਟਾ ਜਿਹਾ ਸੰਗਦਿਆਂ ਜਿਹਾ ਨੇ ਗੱਲ ਕੀਤੀ ਹੈ, ਦਾਤਾ ਜੀ ਆਪਣੀ ਬੱਚੀ ਦਾ ਵਿਆਹ ਹੈ, ਉਹਦੇ ਵਾਸਤੇ ਕੁਝ ਮਦਦ ਲੈਣ ਵਾਸਤੇ ਆਇਆ। ਅਤੇ ਸਤਿਗੁਰਾਂ ਨੇ ਮੋਢੇ 'ਤੇ ਹੱਥ ਮਰਦਾ, ਮਰਦਾਨਿਆ ਇੱਦਾਂ ਢਿੱਲਾ ਜਿਹਾ ਹੋ ਕੇ ਕਾਹਤੋਂ ਮੰਗਦਾ ਹੈ, ਤੂੰ ਦੱਸ ਕੀ ਚਾਹੀਦਾ, ਲਿਸਟ ਤਿਆਰ ਕਰ, ਜਿਹੜਾ ਜਿਹੜਾ ਤੈਨੂੰ ਸਮਾਨ ਚਾਹੀਦਾ ਉਹ ਲਿਸਟ ਤਿਆਰ ਕਰ। ਅਤੇ ਭਾਈ ਮਰਦਾਨਾ ਜੀ ਉਹਨਾਂ ਨੇ ਖੁੱਲ੍ਹੇ ਦਿਲ ਨਾਲ ਲਿਸਟ ਤਿਆਰ ਕਰਕੇ ਸਤਿਗੁਰਾਂ ਨੂੰ ਦੇਤੀ ਅਤੇ ਭਾਈ ਭਗੀਰਥ ਜੀ ਨੂੰ ਆਖ ਦਿੱਤਾ, ਕਹਿੰਦੇ ਭਗੀਰਥ ਜੀ ਮਰਦਾਨਾ ਜੀ ਦੇ ਨਾਲ ਜਾਣਾ ਲਾਹੌਰ। ਲਾਹੌਰ ਦੇ ਵਿੱਚ ਇੱਕ ਦੁਕਾਨਦਾਰ ਹੈ ਸਨ, ਆਪਣੇ ਮਨ ਸੁੱਖ ਵਪਾਰ ਦਾ ਕੰਮ ਕਰਦਾ, ਬੜਾ ਵੱਡਾ ਵਪਾਰੀ ਹੈ, ਉਹਦੀ ਦੁਕਾਨ 'ਤੇ ਜਾਣਾ, ਹੋਰ ਭਾਵੇਂ ਤੁਹਾਨੂੰ ਕਿਤੇ ਉਹ ਸਸਤਾ ਵੀ ਸਮਾਨ ਮਿਲਿਆ ਨਾ, ਤੁਸੀਂ ਕਿਤੇ ਨਹੀਂ ਸਿੱਧੇ ਉੱਥੇ ਮਨ ਸੁੱਖ ਦੀ ਦੁਕਾਨ ਦੇ ਉੱਤੇ ਜਾਣਾ। ਸੱਤ ਵਜਨ ਕਹਿ ਕੇ ਚੱਲ ਪਏ, ਪੈਸੇ ਦੇ ਦਿੱਤੇ ਔਰ ਨਾਲ ਇੱਕ ਹੁਕਮ ਕਰ ਦਿੱਤਾ, ਬਈ ਤੁਸਾਂ ਨੇ ਇੱਕ ਰਾਤ ਤੋਂ ਬਗੈਰ ਦੂਜੀ ਰਾਤ ਉੱਥੇ ਨਹੀਂ ਰਹਿਣਾ, ਇਹ ਗੁਰੂ ਮਹਾਰਾਜ ਜੀ ਦਾ ਹੁਕਮ ਸੀ। ਅਤੇ ਗੁਰੂ ਪਿਆਰਿਓ ਚੱਲਦੇ ਚੱਲਦੇ ਇਹ ਦੋਵੇਂ ਪ੍ਰੇਮੀ ਗੱਲਾਂ ਬਾਤਾਂ ਕਰਦੇ ਹੋਏ, ਨਿਰੰਕਾਰ ਦੀਆਂ ਧੰਨ ਗੁਰੂ ਬਾਬੇ ਗੁਰੂ ਨਾਨਕ ਜੀ ਦੇ ਗੁਣ ਗਾਉਂਦੇ ਹੋਏ ਇਹ ਪਹੁੰਚ ਜਾਂਦੇ ਨੇ ਦੂਜੇ ਤੀਜੇ ਦਿਨ ਲਾਹੌਰ, ਅਤੇ ਉਸੇ ਮਨ ਸੁੱਖ ਦੀ ਦੁਕਾਨ ਦੇ ਉੱਤੇ ਚਲੇ ਜਾਂਦੇ ਨੇ। ਅਤੇ ਮਨ ਸੁੱਖ ਨੂੰ ਜਾ ਕੇ ਲਿਸਟ ਦੇ ਦਿੱਤੀ ਹੈ, ਭਾਈ ਆਹ ਸਮਾਨ ਚਾਹੀਦਾ, ਤੇ ਉਹਨਾਂ ਨੇ ਸਮਾਨ ਜੋ ਉਹਨਾਂ ਦੇ ਕੋਲ ਸੀ ਪੈਕ ਕਰ ਦਿੱਤਾ ਤੇ ਨਾਲ ਜਿਹੜਾ ਦੂਸਰੇ ਹੋਰ ਸੀ ਨਾ ਲਿਖਿਆ ਹੋਇਆ ਵਿਸ਼ੇਸ਼ ਤੌਰ ਤੇ ਇੱਕ ਚੂੜਾ, ਚੂੜੇ ਦੇ ਵਾਸਤੇ ਜ਼ਿਕਰ ਆਉਂਦਾ ਹੈ ਵੀ ਇਹ ਜਿਹੜਾ ਚੂੜਾ ਇਹਨੂੰ ਬਣਾਉਣ ਵਾਸਤੇ 2 ਕੁ ਦਿਨ ਲੱਗਣੇ ਆ ਤੇ ਤੁਹਾਨੂੰ ਰਹਿਣਾ ਪੈਣਾ। ਤੇ ਉੱਥੇ ਭਾਈ ਮਨਸੁਖ ਜੀ ਨੇ ਆਖਤਾ ਨਹੀਂ, ਕਹਿੰਦੇ ਸੱਜਣਾ ਸਾਨੂੰ ਅਸੀਂ ਰਹਿਣਾ ਬਹੁਤ ਮੁਸ਼ਕਿਲ ਆ, ਅਸੀਂ ਰਹਿ ਨਹੀਂ ਸਕਦੇ, ਤੂੰ ਕਿਸੇ ਵੀ ਤਰ੍ਹਾਂ ਵੱਧ ਪੈਸੇ ਲੈ ਲਾ, ਤੈਨੂੰ ਤਿਆਰ ਕਰਨਾ ਪੈਣਾ। ਕਹਿੰਦੇ ਕੀ ਗੱਲ, ਰਹਿਣ ਕਾਹਤੋਂ ਨਹੀਂ ਸਕਦੇ, ਕੀ ਪ੍ਰੋਬਲਮ ਕੀ ਆ? ਕਹਿੰਦੇ ਸਾਡੇ ਗੁਰੂ ਦਾ ਹੁਕਮ ਹੈ। ਤੇ ਭਾਈ ਮਨਸੁਖ ਜੀ ਫਿਕਰਾਂ ਵਿੱਚ ਪੈ ਗਏ, ਕਹਿੰਦੇ ਨਾਲ ਮਜ਼ਾਕ ਦੇ ਨਾਲ ਕਹਿਣ ਲੱਗੇ ਨੇ, ਉਹ ਕਹਿੰਦੇ ਕਿਹੜੇ ਗੁਰੂ ਦਾ ਫਿਕਰ, ਕਿਹੜੇ ਗੁਰੂ ਦੀਆਂ ਤੁਸੀਂ ਗੱਲਾਂ ਕਰਦੇ ਹੋ, ਬਥੇਰੇ ਇੱਥੇ ਦੁਨੀਆਂ ਦੇ ਉੱਤੇ ਗੁਰੂ ਫਿਰਦੇ ਆ ਔਰ ਉੱਦਾਂ ਦਾ ਹੀ ਹੋਣਾ ਕੋਈ ਗੁਰੂ, ਗੁਰੂ ਪਿਆਰੇ ਹੋ, ਸਤਿਗੁਰਾਂ ਦੇ ਦਰਸ਼ਨ ਨਹੀਂ ਸੀ ਕੀਤੇ ਤਾਂ ਇਹ ਬਚਨ ਇੱਦਾਂ ਦੇ ਕਰ ਰਿਹਾ ਸੀ। ਕਹਿੰਦੇ ਵੀ ਕਲਯੁੱਗ ਦੇ ਵਿੱਚ ਬਹੁਤ ਗੁਰੂ ਤੁਰੇ ਫਿਰਦੇ ਆ ਔਰ ਤੁਸੀਂ ਇੱਦਾਂ ਦਾ ਨਿਸ਼ਚਾ ਕਿਹਦੇ ਉੱਤੇ ਰੱਖ ਕੇ ਬੈਠੋ ਵੀ ਇੱਕ ਰਾਤ ਤੁਸੀਂ ਵੱਧ ਨਹੀਂ ਰਹਿ ਸਕਦੇ? ਹਾਂ, ਕਹਿੰਦੇ ਸੱਜਣਾ ਤੂੰ ਦੇਖਿਆ ਨਹੀਂ ਸਾਡੇ ਪ੍ਰੀਤਮ ਨੂੰ, ਤੂੰ ਸਾਡੇ ਰੱਬ ਨੂੰ, ਤੂੰ ਸਾਡੇ ਗੁਰੂ ਨਾਨਕ ਨੂੰ ਦੇਖਿਆ ਨਹੀਂ, ਤੂੰ ਤਾਂ ਇੱਦਾਂ ਦੀਆਂ ਗੱਲਾਂ ਕਰਦਾ, ਸਾਡੇ ਸਤਿਗੁਰਾਂ ਦਾ ਹੁਕਮ ਹੈ, ਬਸ ਅਸੀਂ ਹੁਕਮ ਪਾਲਣਾ ਹੈ। ਅਤੇ ਆਖਿਰ ਉਹਨੇ ਵੀ ਮਜਬੂਰ ਹੋ ਕੇ ਵੱਧ ਕਾਰੀਗਰ ਲਾ ਕੇ ਅਤੇ ਚੂੜਾ ਤਿਆਰ ਕਰ ਲਿਆ ਅਤੇ ਨਾਲ ਇੱਕ ਵਚਨ ਕਰਦਾ ਹੈ, ਕਹਿੰਦੇ ਪ੍ਰੇਮੀਓ ਮੈਨੂੰ ਵੀ ਲੈ ਚੱਲੋਗੇ ਆਪਣੇ ਗੁਰੂ ਦੇ ਦਰਸ਼ਨ ਕਰਾਉਣ ਵਾਸਤੇ? ਕਹਿੰਦੇ ਸਾਡੇ ਗੁਰੂ ਦੇ ਸਦਾ ਦਰਵਾਜ਼ੇ ਖੁੱਲ੍ਹੇ ਰਹਿੰਦੇ ਆ, ਤੁਸੀਂ ਜਦੋਂ ਮਰਜ਼ੀ ਚੱਲੋ, ਕਹਿੰਦੇ ਤੁਹਾਡੇ ਨਾਲ ਹੀ ਜਾਣਾ। ਹੁਣ ਗੱਲਾਂ ਬਾਤਾਂ ਕਰਦਿਆਂ ਭਾਈ ਮਨਸੁਖ ਜੀ, ਭਾਈ ਭਗੀਰਥ ਜੀ ਅਤੇ ਭਾਈ ਮਰਦਾਨਾ ਜੀ ਗੱਲਾਂ ਕਰਦੇ ਕਰਦੇ ਸੁਲਤਾਨਪੁਰ ਦੇ ਜਦੋਂ ਨੇੜੇ ਪਹੁੰਚ ਗਏ ਨਾ, ਅਤੇ ਉੱਥੇ ਭਾਈ ਭਗੀਰਥ ਜੀ ਨੂੰ ਮਨਸੁਖ ਕਹਿਣ ਲੱਗੇ, ਕਹਿੰਦੇ ਸੱਜਣਾ ਮੈਂ ਗੁਰਦੇਵ ਪਾਤਸ਼ਾਹ ਦੀ ਰਹਿਮਤ ਨੂੰ ਤਾਂ ਮੰਨਾਂਗਾ ਵੀ ਜੇ ਸੱਚੇ ਸਤਿਗੁਰ, ਤੁਸੀਂ ਬੜੇ ਗੁਣ ਗਾਉਂਦੇ ਹੋ, ਅੰਤਰਜਾਮੀ ਆ, ਸਭ ਕੁਝ ਜਾਣਦੇ ਆ, ਉਹ ਅੰਦਰਲੀਆਂ ਜਾਣਦੇ ਆ, ਮੈਂ ਤਾਂ ਮੰਨਾਂਗਾ ਜੇ ਮੇਰੇ ਅੰਦਰਲੀਆਂ ਜਾਣ ਲੈਣਗੇ। ਕਹਿੰਦੇ ਗੱਲ ਹੀ ਕੋਈ ਨਹੀਂ, ਤੂੰ ਨਿਸ਼ਚਾ ਰੱਖ ਕੇ ਚੱਲੀ, ਮਨ ਵਿੱਚ ਹੰਕਾਰ ਨਾ ਕਰੀ, ਨਿਸ਼ਚਾ ਕਰਕੇ ਚੱਲੀ ਮੇਰਾ ਸੱਚੇ ਸਤਿਗੁਰ ਸੱਚੀ ਅੰਤਰਜਾਮੀ ਆ। ਗੁਰੂ ਪਿਆਰਿਓ ਜਦੋਂ ਪਹੁੰਚ ਗਏ ਨਾ ਸਤਿਗੁਰਾਂ ਦੇ ਚਰਨਾਂ ਵਿੱਚ, ਜਿੱਥੇ ਬਾਕੀਆਂ ਨੇ ਭਾਈ ਮਰਦਾਨਾ ਜੀ ਨੇ, ਭਾਈ ਭਗੀਰਥ ਜੀ ਨੇ ਚਰਨਾਂ ਦੇ ਉੱਤੇ ਮੱਥਾ ਟੇਕਿਆ, ਉਸੇ ਤਰ੍ਹਾਂ ਮਨਸੁਖ ਜੀ ਨੇ ਵੀ ਸਤਿਗੁਰਾਂ ਦੇ ਦਰਸ਼ਨ ਕੀਤੇ ਅਤੇ ਸਤਿਗੁਰਾਂ ਦੇ ਚਿਹਰੇ ਵੱਲ ਦੇਖ ਕੇ ਅੱਛ-ਅੱਛ ਕਰ ਉੱਠਿਆ ਅਤੇ ਸੱਚੇ ਸਤਿਗੁਰਾਂ ਨੇ ਆਵਾਜ਼ ਮਾਰ ਕੇ ਕਹਿਤਾ, ਕਹਿੰਦੇ ਮਨਸੁਖ ਜੀ ਆ ਗਏ ਹੋ, ਸਾਨੂੰ ਤੁਹਾਡੀ ਬੜੀ ਜ਼ਰੂਰਤ ਸੀ। ਗੁਰੂ ਪਿਆਰਿਓ ਦਿਲਾਂ ਦੀਆਂ ਬੁੱਝੀਆਂ ਗਈਆਂ, ਆਪਣੇ ਨੇਤਰਾਂ ਦੇ ਵਿੱਚੋਂ ਜਲ ਕਿਰ ਆਇਆ, ਸਤਿਗੁਰਾਂ ਦੇ ਚਰਨ ਪਰਚੇ ਨੇ। ਇਹ ਮੈਂ ਇਹ ਗੁਰਸਿੱਖ ਇੱਕ ਚੰਗੇ ਗੁਰਸਿੱਖਾਂ ਦੇ ਜੀਵਨ ਬਾਰੇ ਮੈਂ ਤੁਹਾਨੂੰ ਦੱਸਣ ਦਾ ਯਤਨ ਕੀਤਾ ਵੀ ਸੁਲਤਾਨਪੁਰ ਦੇ ਵਿੱਚ ਸਤਿਗੁਰਾਂ ਦੀਆਂ ਕੈਸੀਆਂ ਰਹਿਮਤਾਂ ਵਰਤੀਆਂ ਸੀ ਇਹ ਗੁਰੂ ਕੇ ਪਿਆਰੇ ਸਤ। ਹੁਣ ਇਸ ਵੇਲੇ ਇਦੋਂ ਪਹਿਲਾਂ ਹੱਲੇ ਗੁਰੂ ਮਹਾਰਾਜ ਦੁਨੀਆਂ ਦੇ ਵਿੱਚ ਗੁਰੂ ਦੇ ਰੂਪ ਵਿੱਚ ਅਜਾਗਰ ਨਹੀਂ ਸੀ ਹੋਏ, ਪਰ ਇਹ ਜਦੋਂ ਦੋ ਗੁਰਸਿੱਖ ਸੱਤੇ ਸੱਤ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ। 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਪਿਛਲੇ ਦਿਨਾਂ ਦੇ ਵਿੱਚ ਕੀਤਾ ਸੀ ਕਿ ਸੱਚੇ ਸਤਿਗੁਰੂ ਨਦੀ ਵੇਈ ਦੇ ਵਿੱਚ ਚੁੱਭੀ ਲਾਉਂਦੇ ਨੇ ਤੇ 3 ਦਿਨ ਅਲੋਪ ਰੋਣ ਤੋਂ ਬਾਅਦ ਸੰਤ ਘਾਟ ਗੁਰਦੁਆਰਾ ਜਦੋਂ ਉੱਥੋਂ ਪ੍ਰਗਟ ਹੁੰਦੇ ਨੇ ਤੇ ਉਹਨਾਂ ਦੇ ਮੁਖਾਰ ਬਿੰਦ ਵਿੱਚੋਂ ਜਿਹੜੇ ਬਚਨ ਨਿਕਲੇ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਤੇ ਇਹ ਗੱਲ ਕੁਦਰਤੀ ਗੱਲ ਹੈ, ਇਸਲਾਮ ਦਾ ਰਾਜ ਹੋਵੇ ਉਹਨਾਂ ਦੇ ਅੰਦਰ ਸੀਨੇ ਦੇ ਵਿੱਚ ਅੱਗ ਲੱਗ ਉੱਠੀਆਂ ਹੈ। ਇੱਦਾਂ ਦਾ ਕੌਣ ਖੱਤਰੀਆਂ ਦਾ ਬੇਦੀਆਂ ਦਾ ਮੁੰਡਾ ਹੋ ਕੇ, ਖੱਤਰੀਆਂ ਦਾ ਹਿੰਦੂਆਂ ਦਾ ਮੁੰਡਾ ਹੋ ਕੇ ਸਾਨੂੰ ਮੁਸਲਮਾਨਾਂ ਨੂੰ ਵੀ ਕਾਕੇ, ਆਪਣਿਆਂ ਬਾਰਿਆਂ ਵਾਸਤੇ ਹਿੰਦੂਆਂ ਵਾਸਤੇ ਜੋ ਮਰਜ਼ੀ ਆਖੀ ਜਾਵੇ ਵੀ ਇੱਥੇ ਹਿੰਦੂ ਹੈ ਨਹੀਂ, ਪਰ ਮੁਸਲਮਾਨਾਂ ਵਾਸਤੇ ਇਹ ਕਿਉਂ ਆਖ ਰਿਹਾ? ਪੇਚੀ ਹੋ ਜਾਂਦੀ ਆ ਸਤਿਗੁਰਾਂ ਦੀ, ਪੇਚੀ ਹੋ ਜਾਂਦੀ ਆ ਦੌਲਤ ਖਾਂ ਲੋਧੀ ਦੇ ਪਾਸ। ਅਤੇ ਗੁਰੂ ਪਿਆਰਿਓ ਉੱਥੋਂ ਬੰਦੇ ਲੈਣ ਵਾਸਤੇ ਆਉਂਦੇ ਨੇ, ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਤਰਲਾ ਕਰਦੇ ਨੇ ਕਿ ਆਓ ਤੁਹਾਨੂੰ ਬੁਲਾਇਆ ਹੈ, ਤੁਸੀਂ ਚੱਲੋ, ਤੁਹਾਨੂੰ ਦੌਲਤ ਖਾਂ ਲੋਧੀ ਨੇ ਬੁਲਾਇਆ। ਸਤਿਗੁਰਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਕਿਹੜੇ ਦੌਲਤ ਖਾਂ ਲੋਧੀ ਦੀ ਗੱਲ ਕਰਦੇ ਹੋ, ਸਾਡਾ ਦੌਲਤ ਖਾਂ ਲੋਧੀ ਨਾਲ ਕੋਈ ਕੰਮ ਨਹੀਂ ਰਹਿ ਗਿਆ, ਉਹਦਾ ਅਸੀਂ ਨੌਕਰੀ ਕਰਦੇ ਸੀ, ਨੌਕਰੀ ਅਸੀਂ ਛੱਡਿਆ ਆ, ਉਹਨੂੰ ਕਹਿੰਦੇ ਤੇਰੇ ਨਾਲ ਹੁਣ ਸਾਡਾ ਕੋਈ ਵਾਸਤਾ ਨਹੀਂ। ਫਿਰ ਉਹਨਾਂ ਜਾ ਕੇ ਦੱਸਿਆ ਵੀ ਖਾਨ ਸਾਹਿਬ ਨਾਨਕ ਜੀ ਆਉਣ ਵਾਸਤੇ ਤਿਆਰ ਨਹੀਂ। ਉਹਨਾਂ ਨੇ ਗੁਰੂ ਪਿਆਰਿਓ ਇੱਕ ਬੇਨਤੀ ਪੱਤਰ ਭੇਜਿਆ, ਕਹਿੰਦਾ ਮੈਂ ਨਵਾਬ ਹੋ ਕੇ ਨਹੀਂ ਸੱਦ ਰਿਹਾ, ਮੈਂ ਤੇਰੇ ਚਰਨਾਂ ਦਾ ਸ਼ਰਧਾਲੂ ਹੋ ਕੇ ਦਾਤਾ ਸੱਦ ਰਿਹਾ, ਕਿਰਪਾ ਕਰ ਤੁਸੀਂ ਆਓ ਮੈਨੂੰ ਦਰਸ਼ਨ ਦਿਓ, ਤੁਹਾਡੇ ਨਾਲ 2 ਬਚਨ ਬਲਾਸ ਕਰਨੇ ਆ। ਅਤੇ ਸਤਸੰਗ ਜੀ ਫਿਰ ਦੂਸਰੀ ਵਾਰ ਇਹ ਆ ਕੇ ਅਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਤਰਲਾ ਕਰਦੇ ਆ, ਕਹਿੰਦੇ ਨਾਨਕ ਜੀ ਤੁਹਾਨੂੰ ਦੌਲਤ ਖਾਂ ਲੋਧੀ ਬਣਾ ਰਹੇ ਹੋ, ਬੁਲਾ ਰਹੇ ਔਰ ਤਰਲਾ ਕਰਕੇ ਬੁਲਾ ਰਹੇ, ਕੀ ਕਹਿੰਦੇ ਨੇ ਸੁਣੋ ਪਿਆਰੇ।

ਦੌਲਤ ਖਾਂ ਲੋਧੀ ਸੁਲਤਾਨਪੁਰ ਦਾ ਵੱਡਾ ਨਵਾਬ ਸਤਿਗੁਰਾਂ ਨੂੰ ਪਿਆਰ ਦੇ ਨਾਲ ਸੰਦੇਸ਼ ਭੇਜਦਾ, ਸਤਿਗੁਰੂ ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ, ਕਿਉਂਕਿ 3 ਦਿਨ ਨਦੀ ਦੇ ਵਿੱਚ ਅਲੋਪ ਹੋਣ ਤੋਂ ਬਾਅਦ ਹੁਣ ਚਰਚਾ ਛਿੜ ਗਈ ਸੀ ਸਤਿਗੁਰਾਂ ਦੇ ਇਸ ਮਹਾਨ ਜੀਵਨ ਦੇ ਬਾਰੇ। ਗੁਰੂ ਮਹਾਰਾਜ ਅੰਤਰਜਾਮੀ ਖੁਦਾ ਦਾ ਰੂਪ, ਲੋਕ ਕਹਿਣ ਲੱਗ ਪਏ ਖੁਦਾ ਦਾ ਰੂਪ ਹੈ ਨਾਨਕ, ਅਤੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਉਹ ਇੱਦਾਂ ਆਖ ਰਿਹਾ। ਅਤੇ ਪਿਆਰਿਓ ਫਿਰ ਸ਼ਾਹੀ ਕਾਜੀ ਗੁੱਸਾ ਕੀਤਾ ਉਹਨੇ, ਔਰ ਉਹ ਵੀ ਨਵਾਬ ਦੇ ਪਾਸ ਚਲਾ ਗਿਆ। ਜਦੋਂ ਗੁਰੂ ਬਾਬਾ ਨਾਨਕ ਜੀ ਜਾਂਦੇ ਹਨ ਇਹ ਵੀ ਚਲੇ ਗਿਆ ਨਾਲ, ਅਤੇ ਗੁਰੂ ਬਾਬਾ ਨਾਨਕ ਜੀ ਦੇ ਨਾਲ ਗੱਲਾਂ ਬਾਤਾਂ ਕਰਨ ਤੋਂ ਬਾਅਦ ਸਤਿਗੁਰਾਂ ਨੂੰ ਕਹਿੰਦੇ, ਨਾਨਕ ਜੀ ਜੇ ਤੁਸੀਂ ਵਾਕਿਆ ਹੀ ਧਰਮਾਂ ਤੋਂ ਉੱਪਰ ਹੋ ਨਾ, ਤੁਸੀਂ ਵਾਕਿਆ ਹੀ ਇੱਕੋ ਖੁਦਾ ਨੂੰ ਮੰਨਦੇ ਹੋ, ਅਸੀਂ ਤਾਂ ਮੰਨਾਂਗੇ ਜੇ ਸਾਡੇ ਨਾਲ ਫਿਰ ਤੁਸੀਂ ਨਮਾਜ਼ ਪੜ੍ਹੋਗੇ। ਇੱਥੋਂ ਤੱਕ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ, ਇੱਕ ਸੰਗਤ ਦੇ ਵਿੱਚ ਨੌਜਵਾਨ ਆਇਆ ਸੀਗਾ, ਪਰਸੋਂ ਦੀ ਗੱਲ ਹੈ, ਅਸੀਂ ਮਸੀਤ ਦੇ ਵਿੱਚ ਨਮਾਜ਼ ਪੜ੍ਹਨ ਦੀ ਗੱਲ ਕੀਤੀ ਵੀ ਸਤਿਗੁਰੂ ਉੱਥੇ ਨਮਾਜ਼ ਪੜ੍ਹਨ ਗਏ, ਅਤੇ ਉਸ ਤੋਂ ਬਾਅਦ ਸਾਡਾ ਟਾਈਮ ਖਤਮ ਹੋ ਗਿਆ। ਅਤੇ ਉਹ ਨੌਜਵਾਨ ਮੈਨੂੰ ਬਾਹਰ ਟੱਕਰਿਆ, ਕਹਿੰਦੇ ਬਾਬਾ ਜੀ ਸਤਿਗੁਰਾਂ ਨੇ ਨਮਾਜ਼ ਪੜ੍ਹੀ ਸੀ? ਮੈਂ ਕਿਹਾ ਹਾਂ ਪੜ੍ਹੀ ਸੀ। ਜਿਵੇਂ ਪੜ੍ਹੀ ਸੀ ਹੁਣ ਪੁੱਤ ਕੱਲ੍ਹ ਨੂੰ ਆਈ, ਫਿਰ ਦੱਸਾਂਗੇ ਕਿਵੇਂ ਪੜ੍ਹੀ ਸੀ। ਤੋ ਕੱਲ੍ਹ ਸਬੱਬ ਵੱਲੋਂ ਨਾਮ ਸਿਮਰਨ ਦਾ ਸਾਡਾ ਜੋ ਜਿਹੜਾ ਸਾਡਾ ਟਾਈਮ ਸੀ ਨਾ, ਉਹ ਨਾਮ ਸਿਮਰਨ ਦਾ ਸੀ, ਔਰ 3 ਤੋਂ 4 ਵਜੇ ਸਾਡਾ ਟਾਈਮ ਸੀ। ਉਹ ਅਸੀਂ ਦਿਨ ਵਾਲਾ ਇਤਿਹਾਸ ਉਦੋਂ ਆਰੰਭ ਕੀਤਾ ਸੀ। ਖੈਰ ਜੋ ਸਾਡਾ ਬੱਚਾ ਵਿੱਚ ਆਇਆ ਹੋਵੇ ਅਤੇ ਹੁਣ ਆਪਾਂ ਦੱਸਣ ਦਾ ਯਤਨ ਕਰਦੇ ਹਾਂ ਕਿ ਸਤਿਗੁਰਾਂ ਨੇ ਨਮਾਜ਼ ਪੜ੍ਹੀ, ਬਿਲਕੁਲ ਉਹ ਕਿੱਦਾਂ ਪੜ੍ਹੀ ਸੀ, ਕੋਈ ਇਤਿਹਾਸ ਹੈ। ਅਤੇ ਸਤਸੰਗ ਜੀ, ਸੁਲਤਾਨਪੁਰ ਦਾ ਬੱਸ ਅੱਡਾ, ਉਹਦੇ ਬੱਸ ਅੱਡੇ ਦੇ ਬਿਲਕੁਲ ਨਜ਼ਦੀਕ ਮਸੀਤ ਸੀ ਉਹ, ਪਰ ਅੱਜ ਹੈ ਨਹੀਂ। ਤੁਸੀਂ ਅੱਗੋ ਕਿ ਕਿੱਥੇ ਗਈ? ਕਾਰ ਸੇਵਾ ਵਾਲਿਆਂ ਬਾਬਿਆਂ ਨੇ ਬਲੀ ਚਾੜਤੀ। ਸਾਡਾ ਜਿਉਂਦਾ ਜਾਗਦਾ ਇਤਿਹਾਸ ਸੀ ਉਹ, ਕੁਛ ਨਹੀਂ ਛੱਡਿਆ ਗੁਰੂ ਪਿਆਰਿਓ, ਕੁਛ ਨਹੀਂ ਛੱਡਿਆ, ਬਹੁਤ ਵੱਡਾ। ਹਾਂ, ਜਿੱਥੇ ਆਲੀਸ਼ਾਨ ਗੁਰਦੁਆਰੇ ਬਣਾਤੇ, ਮੁਬਾਰਕ ਮੁਬਾਰਕ ਬਣਾ ਜਿੱਥੇ ਬਣਾਤੇ, ਪਰ ਜਿਹੜਾ ਇਤਿਹਾਸ ਸੀ ਉਹ ਮਿਟਾ ਕੇ ਰੱਖਤਾ। ਅੰਤਰਜਾਮਤਾ ਗੁਰਦੁਆਰਾ ਉੱਥੇ ਹੈ ਮੌਜੂਦ। ਅਤੇ ਹੁਣ ਗੱਲਾਂ ਬਾਤਾਂ ਹੋਈਆਂ, ਕਿਤੇ ਜੁੰਮੇ ਵਾਲੇ ਦਿਨ ਨਮਾਜ਼ ਪੜ੍ਹੀ ਜਾਵੇਗੀ, ਸਾਰੇ ਇਲਾਕੇ ਦੇ ਵਿੱਚ ਰੌਲੀ ਪੈ ਗਈ ਵੀ ਬੇਦੀਆਂ ਦਾ ਮੁੰਡਾ ਨਾਨਕ ਨਮਾਜ਼ ਪੜ੍ਹਨ ਵਾਸਤੇ ਚੱਲਿਆ, ਉਹਨੇ ਮੁਸਲਮਾਨ ਬਣ ਜਾਣਾ। ਔਰ ਇਹੀ ਖਿਆਲ ਸੀ ਵੀ ਜਦੋਂ ਨਮਾਜ਼ ਪੜ੍ਹਨ ਗਏ ਉਹਨਾਂ ਨੇ ਮੁਸਲਮਾਨ ਬਣ ਜਾਣਾ, ਰੌਲੀ ਪੈ ਗਈ। ਔਰ ਕਿਸੇ ਨੇ ਭਾਈ ਜੈ ਰਾਮ ਜੀ ਨੂੰ ਵੀ ਦੱਸਿਆ, ਜੈ ਰਾਮ ਇੱਕ ਗੱਲ ਦੀ ਤਾਂ ਤੈਨੂੰ ਵਧਾਈ ਦਿੰਦੇ ਹਾਂ ਕਿ ਤੇਰਾ ਰਿਸ਼ਤੇਦਾਰ ਨਾਨਕ 3 ਦਿਨਾਂ ਬਾਅਦ ਸ਼ੁਕਰ ਹੈ ਕਿ ਉਹ ਵੇਈ ਦੇ ਵਿੱਚੋਂ ਪ੍ਰਗਟ ਹੋ ਗਏ, ਆ ਗਏ ਬਾਹਰ। ਇਹ ਤਾਂ ਗੱਲ ਖੁਸ਼ੀ ਦੀ, ਅਤੇ ਦੂਜੀ ਗੱਲ ਜੈਰਾਮ ਜੀ ਬੜੇ ਗਮ ਦੀ ਹੈ, ਬੜੇ ਦੁੱਖ ਦੀ ਹੈ। ਅਤੇ ਜੈਰਾਮ ਜੀ ਪੁੱਛਦੇ ਕੀ ਗੱਲ ਹੈ? ਕਹਿੰਦੇ ਉਹ ਨਮਾਜ਼ ਪੜ੍ਹਨ ਵਾਸਤੇ ਜਾ ਰਿਹਾ, ਤੁਹਾਡੇ ਰਿਸ਼ਤੇਦਾਰ ਨਾਨਕ ਜੀ ਨਮਾਜ਼ ਪੜ੍ਹਨ ਵਾਸਤੇ ਜਾ ਰਹੇ ਆ, ਔਰ ਉਹਨਾਂ ਨੇ ਵਾਅਦਾ ਕਰ ਲਿਆ, ਕਹਿੰਦੇ ਅਸੀਂ ਨਮਾਜ਼ ਪੜ੍ਹਾਂਗੇ। ਅਤੇ ਜੈਰਾਮ ਜੀ ਜਿੱਥੇ ਸਤਿਗੁਰਾਂ ਦੇ ਉੱਤੇ ਪੂਰਨ ਭਰੋਸਾ ਉਹਨਾਂ ਦਾ ਬਣਿਆ ਹੋਇਆ ਸੀ ਨਾ, ਵੀ ਨਾਨਕੀ ਮੇਰੀ ਜੀਵਨ ਸਾਥਣ ਨਾਨਕੀ ਜੀ, ਜਿੱਥੇ ਨਾਨਕ ਦੇ ਨਾਮ ਦੀ ਉਪਮਾ ਕਰਿਆ ਕਰਦੇ ਨੇ ਕਿ ਮੇਰਾ ਵੀਰ ਖੁਦਾ ਦਾ ਰੂਪ ਹੈ, ਉਹਨੂੰ ਐਵੇਂ ਨਾ ਜਾਣਿਓ। ਅਤੇ ਸਤਸੰਗਤ ਜੀ ਜਦੋਂ ਹੁਣ 3ਜੇ ਦਿਨ ਪ੍ਰਗਟ ਹੋਏ ਨਾ, ਤਾਂ ਇੱਥੇ ਜੈ ਰਾਮ ਜੀ ਨੂੰ ਬਹੁਤ ਵੱਡਾ ਭਰੋਸਾ ਬੱਝ ਗਿਆ ਵੀ ਵਾਕਿਆ ਹੀ ਨਾਨਕੀ ਸੱਚ ਆਖਦੀ ਹੈ ਕਿ ਮੇਰਾ ਵੀਰ ਖੁਦਾ ਦਾ ਰੂਪ ਹੈ। ਪਰ ਇੱਥੇ ਜਦੋਂ ਗੱਲ ਆਖ ਦਿੱਤੀ ਨਾ ਕਿ ਉਹਨਾਂ ਨੇ ਨਮਾਜ਼ ਪੜ੍ਹਨ ਜਾਣਾ, ਅਤੇ ਇਸ ਵੇਲੇ ਭਾਈ ਜੈ ਰਾਮ ਜੀ ਥੋੜ੍ਹਾ ਜਿਹਾ ਡੋਲ ਗਿਆ। ਸਮਾਜ ਵਿੱਚ ਰਹਿਣਾ ਏਡਾ ਵੱਡਾ ਉਹਨਾਂ ਦਾ ਰੁਤਬਾ ਹੈ, ਕੀ ਆਖਣਗੇ ਲੋਕ ਕਿ ਬੇਦੀਆਂ ਦਾ ਮੁੰਡਾ ਅੱਜ ਮੁਸਲਮਾਨ ਬਣ ਗਿਆ। ਕਹਿੰਦੇ ਘਰੇ ਆਏ ਨੇ ਨਾਨਕੀ ਜੀ ਦੇ ਕੋਲ, ਘਰੇ ਆ ਕੇ ਬੈਠ ਗਏ ਮੰਜੇ 'ਤੇ, ਕੁਛ ਬੋਲੇ ਨਾ, ਅਤੇ ਨਾਨਕੀ ਜੀ ਪਤੀ ਵਰਤਾ ਇੱਕ ਸੁਆਣੀ ਪੁੱਛਦੇ ਨੇ, ਸਵਾਮੀ ਕੀ ਗੱਲ ਹੈ, ਅੱਜ ਬੋਲੇ ਨਹੀਂ? ਕੁਛ ਜਵਾਬ ਨਾ ਦਿੱਤਾ। ਕਹਿੰਦੇ ਨਹੀਂ ਨਾਨਕੀ, ਕੁਛ ਨਹੀਂ, ਮੇਰਾ ਗੱਲ ਕਰਨ ਨੂੰ ਚਿੱਤ ਨਹੀਂ ਕਰਦਾ। ਨਹੀਂ ਸਵਾਮੀ ਕੀ ਗੱਲ, ਅੱਗੇ ਤੁਸੀਂ ਨਿੱਤ ਗੱਲਾਂ ਕਰਦੇ ਹੋ, ਅੱਜ ਤੁਹਾਡਾ ਗੱਲ ਕਰਨ ਨੂੰ ਕਿਉਂ ਨਹੀਂ ਚਿੱਤ ਕਰਦਾ? ਕਹਿੰਦੇ ਨਾਨਕੀ ਜੀ, ਗੱਲ ਹੀ ਕੁਛ ਇੱਦਾਂ ਦੀ ਹੈ। ਆਪਣੇ ਪਤੀ ਦੇ ਚਿਹਰੇ ਦੇ ਹਾਵ ਭਾਵ ਦੇਖ ਕੇ, ਅਤੇ ਨਾਨਕੀ ਜੀ ਹੁਣਾਂ ਨੇ ਸੁਭਾਵਿਕ ਪੁੱਛਣਾ ਸੀ, ਕਹਿੰਦੇ ਅੱਜ ਗੱਲ ਹੀ ਇੱਦਾਂ ਦੀ ਹੈ। ਕਹਿੰਦੇ ਕੀ ਗੱਲ ਹੋ ਗਈ? ਨਾਨਕੀ ਜੀ ਨੇ ਪੁੱਛਿਆ, ਕੀ ਗੱਲ ਹੋ ਗਈ? ਕਹਿੰਦੇ ਨਾਨਕੀ, ਅੱਜ ਆਪਣਾ ਛੋਟਾ ਭਰਾ ਵੀਰ ਨਾਨਕ ਨਮਾਜ਼ ਪੜ੍ਹਨ ਵਾਸਤੇ ਮਸੀਤ ਵਿੱਚ ਜਾ ਰਿਹਾ, ਇਸ ਕਰਕੇ ਮਨ ਡੋਲ ਜਾ ਗਿਆ। ਪਰ ਨਾਨਕੀ ਜੀ ਨੇ ਭਰੋਸਾ ਦਿੱਤਾ, ਸਵਾਮੀ ਤੁਸੀਂ ਮੇਰੇ ਵੀਰ 'ਤੇ ਵਿਸ਼ਵਾਸ ਨਹੀਂ, ਤੁਹਾਨੂੰ ਹੋ ਸਕਦਾ ਉਹ ਕੋਈ ਦੁਨੀਆ ਦੇ ਸਾਹਮਣੇ ਨਵੀਂ ਗੱਲ ਰੱਖਣੀ ਚਾਹੁੰਦੇ ਹੋਣ, ਪਰ ਮੈਨੂੰ ਮੇਰੇ ਵੀਰ ਦੇ ਉੱਤੇ ਵਿਸ਼ਵਾਸ ਹੈ, ਉਹ ਇੱਦਾਂ ਨਹੀਂ ਕਰਨਗੇ, ਨਮਾਜ਼ ਪੜ੍ਹ ਨਮਾਜ਼ ਨਹੀਂ ਪੜ੍ਹਨਗੇ। ਹਾਂ, ਉਹਨਾਂ ਨੇ ਕੋਈ ਸਿੱਖਿਆ ਦਾ ਕੋਈ
ਦੁਨੀਆ ਨੂੰ ਸਮਝਾਉਣਾ ਹੋਣਾ ਉਹ ਇਸ ਕਰਕੇ ਜਾਣਾ। ਹੁਣ ਗੁਰੂ ਪਿਆਰਿਓ ਉਹ ਆਖਰ ਮੁਕਰਰ ਕੀਤਾ ਹੋਇਆ ਦਿਨ ਆ ਗਿਆ ਅਤੇ ਹਜ਼ਾਰਾਂ ਲੋਕ ਸੁਲਤਾਨਪੁਰ ਦੇ ਇਕੱਠੇ ਹੋ ਕੇ ਅਤੇ ਉਸ ਜਗ੍ਹਾ ਦੇ ਉੱਤੇ ਪਹੁੰਚ ਜਾਂਦੇ ਜਿੱਥੇ ਸ਼ਾਹੀ ਮਸੀਤ ਸੀ, ਜਿੱਥੇ ਗੁਰਦੁਆਰਾ ਅੰਤਰ ਜਾਮਤਾ। ਲੋਕਾਂ ਦੀ ਭੀੜ ਇਕੱਠੀ ਹੋ ਗਈ। ਹੁਣ ਸ਼ਾਹੀ ਕਾਜੀ ਅਤੇ ਦੌਲਤ ਖਾਂ ਲੋਧੀ ਅਤੇ ਤੀਸਰੇ ਉਹ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਮਹਾਰਾਜ ਅੰਦਰ ਮਸੀਤ ਦੇ ਐਂਟਰ ਹੋ ਜਾਂਦੇ ਨੇ। ਬਾਹਰੋਂ ਸਾਰੀ ਦੁਨੀਆ ਦੇਖ ਰਹੀ ਹੈ ਕਿ ਅੱਜ ਕੀ ਕੌਤਕ ਵਰਤੇਗਾ, ਕੀ ਭਾਣਾ ਵਰਤੇਗਾ, ਵੀ ਸੱਚੀ ਬੇਦੀਆਂ ਦਾ ਮੁੰਡਾ ਮੁਸਲਮਾਨ ਬਣ ਜਾਵੇਗਾ ਨਮਾਜ਼ ਪੜ੍ਹ ਕੇ। ਹੁਣ ਲੋਕਾਂ ਦੀਆਂ ਨਿਗਾਹ ਟਿਕੀਆਂ ਹੋਈਆਂ, ਹੁਣ ਤਿੰਨੇ ਹਸਤੀਆਂ ਇੱਥੇ ਮਸੀਤ ਦੇ ਅੰਦਰ ਐਂਟਰ ਨੇ ਅਤੇ ਨਮਾਜ਼ ਪੜ੍ਹਨੀ ਸ਼ੁਰੂ ਹੋ ਗਈ ਹੈ। ਉਹਨਾਂ ਨੇ ਆਪਣੇ ਧਰਮ ਮੁਤਾਬਕ ਕਾਜ਼ੀ ਅਤੇ ਦੌਲਤ ਖਾਂ ਲੋਧੀ ਨੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ ਹੈ। ਕਦੀ ਉੱਪਰ ਨੂੰ ਹੁੰਦੇ, ਕਦੀ ਥੱਲੇ ਨੂੰ ਹੁੰਦੇ, ਕਦੀ ਉੱਪਰ ਨੂੰ ਹੁੰਦੇ, ਕਦੀ ਥੱਲੇ ਨੂੰ ਹੁੰਦੇ, ਪਰ ਧੰਨ ਗੁਰੂ ਨਾਨਕ ਮਹਾਰਾਜ ਇੱਦਾਂ ਹੱਥ ਜੋੜ ਕੇ ਖੜ੍ਹੇ ਆ, ਉਹ ਨਹੀਂ ਉੱਪਰ ਨੂੰ ਵੀ ਨਹੀਂ ਹੋਏ, ਉਹ ਥੱਲੇ ਨੂੰ ਵੀ ਨਹੀਂ ਹੋਏ, ਔਰ ਉਹਨਾਂ ਵੱਲ ਨੂੰ ਦੇਖਦੇ ਆ, ਸਤਿਗੁਰ ਦੇਖਦੇ ਆ ਉਹਨਾਂ ਵੱਲ ਨੂੰ। ਅਤੇ ਹੁਣ ਨਮਾਜ਼ ਪੜ੍ਹੀ ਗਈ ਹੈ। ਨਮਾਜ਼ ਪੜ੍ਹਨ ਤੋਂ ਬਾਅਦ ਹੁਣ ਕਾਜ਼ੀ ਗੁੱਸੇ ਵਿੱਚ ਆ ਕੇ ਆਖਣ ਲੱਗਾ, ਕਹਿੰਦਾ ਨਾਨਕ ਸਾਨੂੰ ਕਮਲੇ ਬਣਾਇਆ ਸੀ ਨਾ, ਸਾਡੇ ਨਾਲ ਮਜ਼ਾਕ ਕੀਤੀ ਸੀ। ਅਤੇ ਸਤਿਗੁਰ ਕਹਿੰਦੇ ਨਹੀਂ ਨਹੀਂ ਨਹੀਂ ਕਾਜੀ ਸਾਹਿਬ, ਮੈਂ ਤੁਹਾਡੇ ਨਾਲ ਕਾਹਤੋਂ ਮਜ਼ਾਕ ਕਰਨੀ, ਤੁਸੀਂ ਮੇਰੇ ਤੋਂ ਉਮਰ ਵਿੱਚ ਵੱਡੇ ਹੋ, ਨਾਲੇ ਤੁਸੀਂ ਇਸਲਾਮ ਦੇ ਪ੍ਰਚਾਰਕ ਹੋ, ਮੈਂ ਤੁਹਾਡੇ ਨਾਲ ਕਾਹਤੋਂ ਮਜ਼ਾਕ ਕਰਨੀ। ਕਹਿੰਦੇ ਮਜ਼ਾਕ ਨਹੀਂ ਤਾਂ ਹੋਰ ਕੀ ਹੈ, ਤੁਸੀਂ ਆਖਿਆ ਸੀ ਮੈਂ ਨਮਾਜ਼ ਤੁਹਾਡੇ ਨਾਲ ਪੜ੍ਹਾਂਗਾ ਅਤੇ ਤੁਸੀਂ ਸਾਡੇ ਨਾਲ ਨਮਾਜ਼ ਪੜ੍ਹੀ ਨਹੀਂ। ਸਤਿਗੁਰ ਕਹਿੰਦੇ ਕਾਜੀ ਸਾਹਿਬ, ਬੜੇ ਪ੍ਰੇਮ ਨਾਲ ਕਹਿੰਦੇ ਨੇ, ਕਹਿੰਦੇ ਕਾਜੀ ਸਾਹਿਬ ਮੈਂ ਨਮਾਜ਼ ਪੜ੍ਹੀ ਸੀ, ਤੁਸੀਂ ਇੱਥੇ ਹੈ ਨਹੀਂ ਸੀ। ਹੈਰਾਨ ਹੋਣਾ ਹੀ ਸੀ, ਨਾਨਕ ਮੈਂ ਤੇਰੇ ਸਾਹਮਣੇ ਖੜ੍ਹਾ, ਤੂੰ ਮੈਨੂੰ ਕਮਲਾ ਕਿਉਂ ਬਣਾਉਣਾ, ਆ ਦੇਖ ਮੈਂ ਹਲੇ ਵੀ ਤੇਰੇ ਸਾਹਮਣੇ ਖੜ੍ਹਾ ਹਾਂ, ਤੂੰ ਕਹਿੰਦਾ ਤੂੰ ਇੱਥੇ ਨਹੀਂ ਸੀ, ਮੈਂ ਕਿੱਥੇ ਸੀ। ਸਤਿਗੁਰ ਕਹਿੰਦੇ ਮੈਂ ਸਰੀਰ ਦੀ ਗੱਲ ਨਹੀਂ ਕਰਦਾ, ਮੈਂ ਇਹ ਦੇਹ ਦੀ ਗੱਲ ਨਹੀਂ ਕਰਦਾ, ਮੈਂ ਆਤਮਾ ਦੀ ਗੱਲ, ਮੈਂ ਮਨ ਦੀ ਗੱਲ ਕਰਦਾ। ਤੁਸੀਂ ਆਪਣੇ ਸੱਚੇ ਖੁਦਾ ਨੂੰ ਯਾਦ ਕਰਕੇ ਦੱਸਿਓ ਕਿ ਕਾਜੀ ਸਾਹਿਬ ਤੁਹਾਡਾ ਮਨ ਇੱਥੇ ਸੀ। ਕਹਿੰਦੇ ਕਿੱਥੇ ਸੀ? ਕਹਿੰਦੇ ਜੇ ਤੁਸੀਂ ਨਹੀਂ ਦੱਸਣਾ ਤਾਂ ਮੈਂ ਦੱਸ ਦਿੰਦਾ। ਨਾਨਕ ਜੀ ਆਖਣ ਲੱਗੇ, ਕਹਿੰਦੇ ਵੀ ਅਸੀਂ ਦੱਸ ਦਿੰਦੇ ਹਾਂ। ਕਹਿੰਦੇ ਦੱਸੋ ਮੇਰਾ ਮਨ ਕਿੱਥੇ ਸੀ? ਕਹਿੰਦੇ ਘਰ ਦੇ ਵਿੱਚ ਘੋੜੀ ਸੂਈ ਹੋਈ ਸੀ, ਉਹਨੇ ਬੜੀ ਕੀਮਤੀ ਵਛੇਰੀ ਦਿੱਤੀ ਹੋਈ ਸੀ, ਅਤੇ ਘਰ ਦੇ ਵਿੱਚ ਵਿਹੜੇ ਵਿੱਚ ਇੱਕ ਖੂਹ ਵੀ ਪੱਟਿਆ ਹੋਇਆ। ਤੁਹਾਡਾ ਧਿਆਨ ਸੀ ਵੀ ਉਹ ਲੱਖਾਂ ਰੁਪਈਏ ਦੀ ਵਛੇਰੀ ਕਿਤੇ ਖੂਹ ਵਿੱਚ ਡਿੱਗ ਕੇ ਜਾਨ ਨਾ ਗਵਾ ਦੇਵੇ। ਗੁਰੂ ਪਿਆਰਿਓ ਹੱਥ ਜੋੜ ਕੇ ਕਹਿੰਦਾ, ਬਾਬਾ ਤੂੰ ਤਾਂ ਸੱਚੀ ਅੰਤਰਜਾਮੀ ਆ, ਤੂੰ ਤਾਂ ਸੱਚੀ ਮੇਰੇ ਦਿਲ ਦੀਆਂ ਜਾਣ ਗਿਆ। ਇਹ ਪਾਸੇ ਹੋ ਗਿਆ। ਹੁਣ ਦੌਲਤ ਖਾਂ ਲੋਧੀ ਦੀ ਵਾਰੀ ਆਉਂਦੀ ਹੈ। ਉਹ ਆਖਣ ਲੱਗੇ, ਕਹਿੰਦੇ ਨਾਨਕ ਜੀ ਚਲੋ ਜੇ ਇਹ ਨਹੀਂ ਸੀ ਇੱਥੇ, ਤੁਸੀਂ ਮੇਰੇ ਨਾਲ ਹੀ ਨਮਾਜ਼ ਪੜ੍ਹ ਲੈਂਦੇ, ਮੈਂ ਤਾਂ ਇੱਥੇ ਸੀ ਨਾ। ਅਤੇ ਸਤਿਗੁਰੂ ਉਹਦੀਆਂ ਵੀ ਦਿਲ ਲਈਆਂ। ਹੁਣ ਗੁਰੂ ਪਿਆਰਿਓ ਅੰਤਰਜਾਮੀ ਐਵੇਂ ਥੋੜ੍ਹੋ ਕਿ ਆਖਿਆ ਜਾਂਦਾ, ਕਿਤੇ ਸਾਰੇ ਥੋੜ੍ਹੋ ਅੰਤ ਅੱਖਾਂ ਮੀਟ ਕੇ ਕੋਈ ਐਵੇਂ ਗੱਲਾਂ ਕਰੀ ਜਾਵੇ, ਉਹ ਅੰਤਰਜਾਮੀ ਨਹੀਂ ਹੁੰਦਾ। ਵੈਸੇ ਸਾਨੂੰ ਅੱਜ ਭਰਮ ਭੁਲੇਖਿਆਂ ਵਿੱਚ ਪਾਇਆ ਜਾਂਦਾ ਹੈ। ਹੁਣ ਅੰਤਰਜਾਮੀ ਸੱਚੇ ਸਤਿਗੁਰ ਖੁਦਾ ਦਾ ਰੂਪ ਧੰਨ ਗੁਰੂ ਨਾਨਕ ਜਗਤ ਗੁਰੂ, ਐਵੇਂ ਥੋੜ੍ਹੇ ਆਖਿਆ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਆ ਵੱਡਿਆਂ ਵਾਲੇ ਗੁਣ ਸਨ ਤੁਹਾਡੇ ਬਾਬਾ ਜੀ ਵਿੱਚ, ਇਸ ਕਰਕੇ ਉਹਨਾਂ ਨੂੰ। ਹੁਣ ਦੌਲਤ ਖਾਂ ਲੋਧੀ ਕਹਿੰਦਾ, ਬਾਬਾ ਜੀ ਤੁਸੀਂ ਮੇਰੇ ਨਾਲ ਪੜ੍ਹ ਲੈਂਦੇ? ਅਤੇ ਸਤਿਗੁਰ ਕਹਿੰਦੇ, ਖਾਨ ਸਾਹਿਬ ਤੁਸੀਂ ਵੀ ਇੱਥੇ ਨਹੀਂ ਸੀਗੇ, ਮੈਂ ਤੁਹਾਡੇ ਨਾਲ ਪੜ੍ਹ ਲੈਂਦਾ ਜੇ ਤੁਸੀਂ ਇੱਥੇ ਹੁੰਦੇ। ਮੈਂ ਨਮਾਜ਼ ਪੜ੍ਹ ਲਈ ਪਰ ਤੁਸੀਂ ਦੋਨੇ ਹੀ ਇੱਥੇ ਨਹੀਂ ਸੀ। ਅਤੇ ਫਿਰ ਦੌਲਤ ਖਾਂ ਲੋਧੀ ਆਖਣ ਲੱਗਾ ਵੀ ਬਾਬਾ ਚਲੋ ਇਹਨਾਂ ਦੀ ਤਾਂ ਘੋੜੀ ਸੂਈ ਸੀ, ਇਹ ਘਰੇ ਸੀ, ਅਤੇ ਮੈਂ ਕਿੱਥੇ ਸੀ, ਮੇਰਾ ਮਨ ਕਿੱਥੇ ਸੀ, ਮੇਰੇ ਮਨ ਦੀ ਵੀ ਦੱਸ ਦਿਉ। ਅਤੇ ਸਤਿਗੁਰ ਕਹਿੰਦੇ, ਦੌਲਤ ਖਾਂ ਜੀ, ਲੋਧੀ ਸਾਹਿਬ ਜੀ, ਨਵਾਬ ਸਾਹਿਬ, ਤੁਸੀਂ ਕਾਬਲ ਦੇ ਵਿੱਚ ਵਧੀਆ ਨਸਲ ਦੇ ਘੋੜੇ ਖਰੀਦਦੇ ਫਿਰਦੇ ਸੀਗੇ। ਗੁਰੂ ਪਿਆਰੇ ਉਸ ਦੋਨੇ ਸਤਿਗੁਰਾਂ ਦੇ ਚਰਨੀ ਡਿੱਗ ਪਏ, ਦੋਨੇ ਉਹਨਾਂ ਭੁੱਲਾਂ ਮੰਗੀਆਂ, ਮਾਫੀਆਂ ਮੰਗੀਆਂ। ਅਤੇ ਇਸ ਵੇਲੇ ਸੱਚੇ ਸਤਿਗੁਰ ਹਾਂ ਸਾਡੇ ਨਾਲ। ਹੁਣ ਗੁਰੂ ਪਿਆਰੇ ਇੱਥੇ ਦੋਵੇਂ ਜਾਣੇ ਪਹਿਲਾਂ ਨਮਾਜ਼ ਪੜ੍ਹਨ ਤੋਂ ਜਿਵੇਂ ਸਤਿਗੁਰਾਂ ਦੇ ਸਾਹਮਣੇ ਇੱਕ ਤਰਲਾ ਕਰਦੇ ਆ ਵੀ ਤੁਸੀਂ ਸਾਡੇ ਨਾਲ ਨਮਾਜ਼ ਪੜ੍ਹੋ, ਅਤੇ ਗੁਰੂ ਮਹਾਰਾਜ ਇਹਨਾਂ ਨਾਲ ਨਮਾਜ਼ ਜਿਵੇਂ ਪੜ੍ਹਨ ਵਾਸਤੇ ਜਾਂਦੇ ਆ, ਉਹ ਸੁਣਦੇ।

ਸਾਡੇ ਨਾਲ ਨਮਾਜ਼ ਤੋਂ ਸਾਨੂੰ ਪੜ੍ਹਨੀ ਪੈਣੀ। ਗੁਰੂ ਪਿਆਰੋ, ਇਹ ਇਕੱਲੇ ਉਹਨਾਂ ਵਾਸਤੇ ਉਪਦੇਸ਼ ਨਹੀਂ ਸੀ, ਇਹ ਉਸ ਨਵਾਬ ਜਾਂ ਕਾਜੀ ਵਾਸਤੇ ਉਪਦੇਸ਼ ਨਹੀਂ ਸੀ, ਇਹ ਸਾਡੇ ਵਾਸਤੇ ਵੀ ਹੈ। ਜੇ ਸਤਿਗੁਰ ਉਹਨਾਂ ਨੂੰ ਕਹਿੰਦੇ ਆ ਵੀ ਜੇ ਮਨ ਕਰਕੇ ਤੁਸੀਂ ਨਮਾਜ਼ ਨਹੀਂ ਪੜ੍ਹੀ, ਜੇ ਨਮਾਜ਼ ਮਨ ਕਰਕੇ ਤੁਸੀਂ ਮਸੀਤ ਵਿੱਚ ਨਹੀਂ ਆਏ ਤਾਂ ਆਉਣ ਦਾ ਕੋਈ ਫਾਇਦਾ ਨਹੀਂ। ਅਤੇ ਪਿਆਰਿਓ, ਇਹ ਇਕੱਲੇ ਉਹਨਾਂ ਵਾਸਤੇ ਨਹੀਂ, ਸਾਡੇ ਵਾਸਤੇ ਵੀ ਉਹਨਾਂ ਹੀ ਆ। ਜੇ ਮਨ ਕਰਕੇ ਸਤਿਗੁਰਾਂ ਦੇ ਦਰਬਾਰ ਵਿੱਚ ਨਾ ਆਏ, ਜੇ ਮਨ ਕਰਕੇ ਗੁਰਬਾਣੀ ਨਾ ਸੁਣੀ, ਜੇ ਮਨ ਕਰਕੇ ਕੀਰਤਨ ਨਾ ਸੁਣਿਆ, ਤਾਂ ਸਤਿਗੁਰ ਕਹਿੰਦੇ ਫਿਰ ਕਾਜੀ ਵਰਗਾ ਹੀ ਆ। ਆਪਾਂ ਵੀ ਕਾਜੀ ਵਰਗੇ ਹੀ ਆ ਪਿਆਰਿਓ, ਬਸ ਉਹ ਦੌਲਤ ਕਾ ਲੋਧੀ ਵਰਗੇ ਹੀ ਆ। ਸਤਿਗੁਰਾਂ ਨੇ ਉਪਦੇਸ਼ ਦਿੱਤਾ, ਉਹਨਾਂ ਨੂੰ ਸੱਚ ਅਤੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੱਤਾ। ਗੁਰੂ ਪਿਆਰਿਓ, ਮੰਨ ਗਏ ਉਹ ਵਿਚਾਰੇ, ਕਿੰਨੇ ਚੰਗੇ ਸੀ, ਉਹ ਸਤਿਗੁਰਾਂ ਦਾ ਉਪਦੇਸ਼ ਮੰਨ ਗਏ, ਭਾਵੇਂ ਉਹ ਦੂਜੇ ਧਰਮ ਦੇ ਵਿੱਚ ਸੀ, ਪਰ ਸਤਿਗੁਰਾਂ ਦੇ ਉੱਤੇ ਵਿਸ਼ਵਾਸ ਕਰਕੇ ਗੁਰੂ ਨਾਨਕ ਜੀ ਨੂੰ ਖੁਦਾ ਦਾ ਰੂਪ ਮੰਨ ਜਾਣ ਕੇ ਅਤੇ ਉਹ ਮੰਨ ਗਿਆ। ਬਸ ਪਿਆਰਿਓ, ਇਹ ਬਹੁਤ ਵੱਡਾ ਸੰਦੇਸ਼ ਦਿੱਤੀ ਹੈ ਸਾਨੂੰ ਸਾਖੀ, ਕਿ ਅਸੀਂ ਜਦੋਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ ਅਤੇ ਅਸੀਂ ਸੁਰਤ ਕਰਕੇ, ਜੇ ਸਾਡੀ ਸੁਰਤ ਕਿਸੇ ਦੀ ਆਪਣੇ ਸਰੀ ਦੇ ਵਿੱਚ, ਕਿਸੇ ਦੀ ਵੈਨਕੂਵਰ ਵਿੱਚ, ਕਿਸੇ ਦੀ ਪੰਜਾਬ ਵਿੱਚ ਘੁੰਮਦੀ ਰਹੀ, ਤਾਂ ਫਿਰ ਵੀ ਸਤਿਗੁਰ ਕਹਿੰਦੇ ਇੱਥੇ ਮਨ ਕਰਕੇ ਤੂੰ ਨਹੀਂ ਬੈਠਾ। ਹੁਣ ਮਨ ਕਰਕੇ ਨਹੀਂ ਬੈਠੇ ਅਤੇ ਕਈ ਪਿਆਰਿਓ, ਜਿਨ੍ਹਾਂ ਦੀ ਉਮਰ ਕੋਈ 60-60, 70-70 ਸਾਲ, 80-80 ਸਾਲ ਦੀ ਬਜ਼ੁਰਗਾਂ ਦੀ ਕਈ ਵਾਰ ਹੋ ਜਾਂਦੀ ਹੈ, ਔਰ ਹਜੇ ਤੱਕ ਪੰਜਾਂ ਪਿਆਰਿਆਂ ਦੇ ਨਾਵਾਂ ਦਾ ਨਹੀਂ ਬਹੁਤਿਆਂ ਨੂੰ ਪਤਾ ਹੁੰਦਾ, ਆਉਂਦੇ ਇਤਿਹਾਸ ਸੁਣਨ ਵਾਸਤੇ ਹੀ ਆ, ਹਜੇ ਤੱਕ ਜਪਜੀ ਸਾਹਿਬ ਦੀਆਂ 5 ਪੌੜੀਆਂ ਦਾ ਪਾਠ ਨਹੀਂ ਆਉਂਦਾ, ਇਹਦਾ ਮਤਲਬ ਫਿਰ ਟਾਈਮ ਪਾਸ ਵਾਸਤੇ ਆਏ ਨਾ। ਜੇ ਕਿਤੇ ਮਨ ਕਰਕੇ ਆਏ ਹੁੰਦੇ ਤਾਂ ਘੱਟੋ ਘੱਟ ਸਾਨੂੰ ਜਪਜੀ ਸਾਹਿਬ ਦਾ ਸੰਪੂਰਨ ਪਾਠ ਜਾਂ 5 ਬਾਣੀਆਂ ਦੇ ਵਿੱਚੋਂ ਕੁਝ ਨਾ ਕੁਝ ਤਾਂ ਸਾਡੇ ਪੱਲੇ ਪੈਂਦਾ, ਪਰ ਨਹੀਂ ਸਤਸੰਗ ਜੀ, ਅਸੀਂ ਸਿਰਫ ਆਪਣੇ ਮੱਥਾ ਟੇਕਿਆ, 2 ਮਿੰਟ ਬੈਠੇ ਅਤੇ ਫਿਰ ਚਲੇ ਗਏ। ਇਸ ਕਰਕੇ ਸਾਡਾ

ਸੁਰਤ ਨਹੀਂ ਜੁੜਦੀ, ਸਤਿਗੁਰ ਕਿਰਪਾ ਕਰੇ ਕਿ ਸਾਡੀ ਵੀ ਸੁਰਤ ਜੁੜਨ ਲੱਗ ਪਏ ਗੁਰੂ ਘਰ ਦੇ ਵਿੱਚ ਆਉਣੇ। ਸੋ ਆਓ ਸਤਿਗੁਰੂ ਕੀ ਉਪਦੇਸ਼ ਦਿੰਦੇ ਨੇ ਕਿ ਕਿਵੇਂ ਨਮਾਜ਼ ਪੜ੍ਹਨੀ ਹੈ, ਇੱਥੇ ਨਮਾਜ਼ ਪੜ੍ਹਨ ਦਾ ਕੀ ਫਾਇਦਾ ਆ, ਗੁਰੂ ਘਰ ਦੇ ਵਿੱਚ ਆਉਣ ਦਾ ਕੀ ਫਾਇਦਾ, ਸਤਿਗੁਰ ਇੱਕ ਦੁਨੀਆ

0: ਸੋ ਢਾਡੀ ਜਥੇ ਵੱਲੋਂ ਇੱਥੇ ਸਮਾਪਤੀ ਹੈ ਜੀ। ਕੱਲ੍ਹ ਦੇ ਇਤਿਹਾਸ ਦੇ ਵਿੱਚ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਦੇ ਕੋਲੋਂ ਰਬਾਬ ਮੰਗਾਉਣੀ ਆ। ਉਹ ਰਬਾਬ ਕਿੱਥੋਂ ਆਈ, ਉਹ ਲਾਗੇ ਕਿਹੜਾ ਨਗਰ ਸੀ, ਭਾਈ ਮਰਦਾਨਾ ਜੀ ਕਿਵੇਂ ਰਬਾਬ ਲੈਣ ਜਾਂਦੇ ਨੇ, ਅਤੇ ਫਿਰ ਸੱਚੇ ਸਤਿਗੁਰੂ ਸੁਲਤਾਨਪੁਰ ਤੋਂ ਚੜਿਆ ਸੋਧਣ ਧਰਤ ਲੁਕਾਈ ਵਿਗੜੀ ਹੋਈ ਲੁਕਾਈ ਨੂੰ ਸੋਧਣ ਵਾਸਤੇ ਕਿਵੇਂ ਚੜ੍ਹਦੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਇਤਿਹਾਸ ਆਪ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ। ਸੋ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ, ਉਹਨਾਂ ਦਾ ਢਾਡੀ ਜਥਾ, ਜਿਨ੍ਹਾਂ ਨੇ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਸੰਗਤਾਂ ਨੂੰ ਜੋੜਿਆ ਹੈ। ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀਓ। ਹੁਣ ਗੁਰਬਾਣੀ ਪਾਠ ਬੋਧ ਸਮਾਗਮ ਪ੍ਰਾਰੰਭ ਹੋਣ ਲੱਗਿਆ। ਗਿਆਨੀ ਸਿੰਘਾਂ ਨੂੰ ਬੇਨਤੀ ਹੈ, ਗਿਆਨੀ ਗੁਰਵਿੰਦਰ ਸਿੰਘ ਜੀ, ਗਿਆਨੀ ਲਖਵੀਰ ਸਿੰਘ ਸਾਹਿਬ ਉਸਤਾਦ ਜੀ, ਗਿਆਨੀ ਜੈਵਲ ਸਿੰਘ ਜੀ ਆਪ ਜੀ ਸਟੇਜ 'ਤੇ ਸੱਜੋ ਜੀ। ਪੂਰੇ 7:30 ਵਜੇ ਮੂਲ ਮੰਤਰ ਪ੍ਰਾਰੰਭ ਕਰ ਦਿਆ ਕਰੀਏ, ਭਾਵੇਂ 2-4 ਮਿੰਟ ਪਹਿਲਾਂ ਹੀ ਕਿ 7:30 ਵਜੇ ਪਾਠ ਬੋਧ ਸ਼ੁਰੂ ਹੋ ਜੇ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਆਪਣੇ ਕੋਲ ਸਮਾਂ ਬਹੁਤ ਥੋੜ੍ਹਾ ਰਹਿ ਗਿਆ, ਅਜੇ 1195 ਅੰਗ ਹੋਏ ਆ, ਤੋ ਖਾਲਸਾ ਜੀ ਅਜੇ 300 ਲਗਭਗ 35 ਅੰਗ ਰਹਿੰਦੇ ਨੇ, ਅਤੇ ਜੇ ਆਪਾਂ ਰੋਜ਼ 30 ਤੋਂ ਉੱਪਰ 35-40 ਅੰਗ ਕਰੀਏ ਤਾਂ ਫਿਰ ਜਿਹੜੇ ਪਿਛਲੇ 5-7 ਦਿਨ ਹੋਣਗੇ ਉਦੋਂ ਤਾਂ ਸੰਥਿਆ ਥੋੜ੍ਹੀ ਹੋਇਆ ਕਰਨੀ ਆ, ਕਿਉਂਕਿ ਵਿਦਵਾਨਾਂ ਨੇ ਆਉਣਾ ਆ, ਹਰ ਇੱਕ ਨੇ ਆਪੋ ਆਪਣੀ ਜੋ ਮਹਾਂਪੁਰਸ਼ਾਂ ਦੇ ਕੋਲੋਂ ਗੁਣ ਲਏ ਨੇ ਉਹ ਗੁਣ ਤੁਹਾਡੇ ਨਾਲ ਸਾਂਝੇ ਕਰਨੇ ਨੇ। ਤੋ ਮੈਂ ਬੇਨਤੀ ਕਰਾਂ ਕਿ ਵੀ ਆਪ ਜੀ ਯਤਨ ਕਰਿਓ ਕਿ ਆਪਾਂ 25 ਤਰੀਕ ਤੱਕ 1350 ਦੇ ਲਾਗੇ ਛਾਗੇ, ਜ਼ਿਆਦਾ ਤਾਂ ਥੋੜ੍ਹਾ ਜਿਹਾ ਉੱਪਰ 1350 1450 ਅੰਗ ਦੇ ਲਾਗੇ ਛਾਗੇ 25 ਤਰੀਕ ਤੱਕ ਹੋ ਜਾਵੇ, ਅਤੇ ਇਹ ਤਾਂ ਹੋਣਾ ਜੇ ਸੰਗਤ ਵੀ ਥੋੜ੍ਹਾ ਜਿਹਾ ਸਹਿਯੋਗ ਦੇਵੇ। ਅੱਜ ਕਾਫੀ ਹੁੰਬਲਾ ਮਾਰਿਆ ਭੈਣਾਂ ਨੇ, ਸਿੰਘਾਂ ਵੱਲੋਂ ਥੋੜ੍ਹੀ ਜਿਹੀ ਢਿੱਲ ਵਰਤੀ ਆ, ਅਤੇ ਕਿਰਪਾ ਕਰੋ ਆਪ ਜੀ ਜਲਦੀ ਆ ਜਾ ਕਰਿਓ। ਦਿਨ ਵੀ ਆਪਣੇ ਕੋਲ ਲਗਭਗ ਹੁਣ ਸਾਧ ਸੰਗਤ ਜੀ ਉਹ 20 ਕੁ ਦਿਨ ਹੀ ਰਹਿ ਗਏ ਆ, ਤਾਂ ਗੁਰਬਾਣੀ ਪਾਠ ਬਹੁਤ ਦੇ ਨਾਲ ਜੋੜਦੇ ਹਾਂ। ਗਿਆਨੀ ਗੁਰਵਿੰਦਰ ਸਿੰਘ ਜੀ ਸੱਜ ਗਏ ਜੀ, ਮੂਲ ਮੰਤਰ ਦੇ ਪਾਠ ਨਾਲ ਜੋੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪਹੂੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਆਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ, ਦੀਨ ਦੁਨੀਆਂ ਦੇ ਰਹਿਬਰ ਚਵਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਮਿਹਰ ਅਹਿਮਦ ਦਾ ਸਦਕਾ, ਸਤਿਗੁਰਾਂ ਦੇ ਹਜ਼ੂਰ ਸੁੰਦਰ ਦੀਵਾਨ ਸੱਜੇ ਹਨ, ਸੱਜੇ ਦੀਵਾਨਾਂ ਅੰਦਰ ਆਪ ਸੰਗਤਾਂ ਰੱਬੀ ਬਾਣੀ ਧੁਰਕੀ ਬਾਣੀ ਅਕਾਲੀ ਬਾਣੀ ਦੇ ਪਾਠ ਬੋਧ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਨੇ ਮਹਾਨ ਤਰਸ ਕੀਤਾ ਹੈ 1095 ਅੰਗ ਤੋਂ 1095 ਅੰਗ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀਆਂ ਦੀ ਮੁਬਾਰਕ ਬਾਣੀ ਮਾਰੂਵਾਰ ਡੱਖਣੇ, ਜਿਸ ਦੇ 3 ਸਲੋਕ ਪੌੜੀਆਂ ਸਲੋਕਾਂ ਦੇ ਸਮੇਤ ਹੋਈਆਂ ਹਨ ਅਤੇ 4 ਪੌੜੀ ਦੇ ਪਹਿਲੇ ਸਲੋਕ ਡੱਖਣੇ ਮਹੱਲਾ 5 ਜਾ ਮੂ ਪੱਸੀ ਹਠ ਮੈਂ ਪਿਰੀ ਮਹਿਜੈ ਨਾਲ, ਇੱਥੋਂ ਪਾਵਨ ਬਾਣੀ ਪ੍ਰਾਰੰਭ ਹੋ ਰਹੀ ਹੈ। ਸ਼ਰਧਾ ਪ੍ਰੇਮ ਭਾਵਨਾ ਸਤਿਕਾਰ ਸਹਿਤ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੱਖਣ

ਹਾਂਜੀ, ਪੱਸੀ ਪਾਠ ਪੱਪੇ ਤਿਲਕ ਦਾ ਪ੍ਰਭਾਵ ਲਾਉਣਾ, ਹਾਠ ਪਾਠ ਪੋਲਾ ਬੋਲਣਾ ਅਤੇ ਮਹਿਜੈ ਮੰਮੇ ਨੂੰ ਅਗੇਤਰ ਲਾ ਕੇ ਹਾਹੇ ਨੂੰ ਸਿਹਾਰੀ ਉੱਪਰ ਅਦਕ ਦਾ ਪ੍ਰਭਾਵ ਦੇਣਾ, ਜਿਵੇਂ ਗਿਆਨੀ ਜੀ ਨੇ ਉਚਾਰਨ

ਭੱਖੇ ਪਾਠ ਸਾਧ ਸੰਗਤ ਦੀ ਭੱਬੇ ਦੇ ਅਦਕ ਦਾ ਪ੍ਰਭਾਵ ਲਾ ਕੇ ਉਚਾਰਨ ਕਰਨਾ ਭੱਖੇ। ਭੱਖੇ ਦਾ ਮਤਲਬ ਹੁੰਦਾ ਜਿਵੇਂ ਅੱਗ ਭੱਖਦੀ ਹੈ, ਮੱਚਦੀ ਹੈ, ਅਲੱਗ ਅਰਥਾਂ ਦਾ ਫਰਕ ਪੈ ਜਾਂਦਾ। ਭੱਬੇ ਤੇ ਅਦਕ ਦਾ ਪ੍ਰਭਾਵ ਦੇਣਾ, ਨਾਨਕ ਬੈਠਾ ਭੱਖੇ ਵਾਓ, ਲੰਮੇ ਸੀ ਵਹਿ ਦਰ ਖੜਾ।

ਮੁੱਖ ਬੋਲ ਕੇ ਧੇੜਾ ਜਿਹੜਾ ਹੈ ਸਾਧ ਸੰਗਤ ਜੀ ਉਹ ਸੰਬੰਧਕ ਰੂਪ ਦੇ ਵਿੱਚ ਬੋਲਣਾ। ਮੋਹ ਅੱਡ ਅਤੇ ਖੜਾ ਅੱਡ ਇਹਦਾ ਪਾਠ ਸਰੂਪਾਂ ਦੇ ਵਿੱਚ ਛਾਪਿਆ ਗਿਆ ਹੈ, ਪਰ ਮੋਹਕ ਮੋਹਕ ਬੋਲ ਘੇੜਾ ਪਾਠ ਸਾਰਾ ਮੋਹ ਖੜਾ ਅੱਡ ਇਕੱਠਾ ਹੀ ਹੈ, ਪਰ ੜਾ ਸੰਬੰਧਕ ਰੂਪ ਦੇ ਵਿੱਚ ਨਾਲ ਲਾਉਣਾ, ਪਰ ਜਿਹੜੇ ਅੱਡ ਅੱਡ ਛਪੇ ਹੋਏ ਨੇ ਉਹਨੂੰ ਇਕੱਠਾ ਕਰ ਲੈਣਾ ਅਤੇ ਮੁੱਖ ਬੋਲ ਘੇੜਾ ਪਾਠ ਇਕੱਠਾ ਹੀ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ।

ਸਭ ਬ੍ਰਹਮ ਪਸਾਰ ਪਸਾਰਿਓ ਆਪੇ ਖੇਲ ਅੰਤਾ ਇਹੋ ਆਵਾਗਮਨ ਰਚਾਇਓ ਕਰ ਚੋਜ ਦੇਖ ਅੰਤਾ ਤਿਸ ਬਾਹੁੜ ਗਰਭ ਨਾ ਪਾਵਹੀ ਜਿਸ ਦੇਵ

0: ਮਹਿ ਅੱਡ ਅਤੇ ਰੇਓ ਅੱਡ ਵੱਖਰਾ ਵੱਖਰਾ ਪਾਠ ਹੈ ਮਹਿ ਰੇਰ ਅਤੇ ਇਹਨੂੰ ਸਾਧ ਸੰਗਤ ਜੀ ਇਕੱਠਾ ਨਹੀਂ ਅਲੱਗ ਅਲੱਗ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ।
1: ਵੇਖੇ ਛੱਟਰ ਥੀ ਵਦੋ ਜਾਮ ਕਿਸੰਦੋ ਪੈਰ ਵੇਖ ਵੇਖੇ

0: ਅਤ ਸੜੀ ਮੰਜ ਨੈਣੂ
1: ਆਗੂ ਆਗੇ ਜਿਵੇਂ ਪਾਠ ਕੀਤੇ ਹਨ ਏਦਾਂ ਹੀ ਕਰਨੇ। ਜੇ ਆਗੂ ਆਗੇ ਕਹਿ ਦਿੱਤਾ ਫਿਰ ਗੱਗਾ ਉਚਾਰਨ ਹੋਵੇਗਾ, ਘੱਗੇ ਲੱਗੇ ਹੋਣ ਕਰਕੇ ਸ਼ੁੱਧ ਆਵਾਜ਼ ਘੱਗੇ 'ਤੇ ਜ਼ੋਰ ਦੇ ਕੇ ਉਚਾਰਨ ਹੋਵੇਗੀ। ਆਗੂ ਆਗੇ ਸਲਵੇ, ਸਲਵੇ ਪਾਠ ਵੀ ਥੋੜ੍ਹਾ ਜਿਹਾ ਕੱਸ ਕੇ ਜਿਵੇਂ ਉਚਾਰਨ ਕੀਤਾ ਗਿਆ।
0: ਨਾਨਕ ਅਤ ਸੜੀ ਮੰਜ ਨੈਣੂ ਬਿਆ ਢਲ ਪੱਬਣ ਜਿਉ ਜੁੰਮਿਓ।
1: ਪੱਬਣ ਵੀ ਪੱਪੇ 'ਤੇ ਅਦਕ ਦਾ ਪ੍ਰਭਾਵ ਦੇ ਕੇ ਪੱਬਣ ਜਿਉ ਜੁੰਮਿਓ, ਜੁੰਮਿਓ ਪਾਠ ਕਰਨਾ, ਜੰਮਿਓ ਨਹੀਂ ਕਰਨਾ। ਹਾਂਜੀ
0: ਮਹੱਲਾ।

0: ਸੇਵਕ ਸਭ ਕਰਦੇ ਸੇਵ ਦਰ ਦਰ ਪਾਠ ਤੇ ਹੀ ਵਿਸ਼ਰਾਮ ਲਾਉਣਾ ਸੇਵ ਤੇ ਭੁਲੇਖੇ ਨਾਲ ਨਹੀਂ ਲਾ ਜਾਣਾ ਨਾਨਕ ਜਾਨ ਤੇਰਾ
1: ਦੱਖਣੇ ਮਹੱਲਾ ਪੰਜਵਾ ਗਹਿੜਾ ਤ੍ਰਿਣ ਛਾਇਆ ਗਾਫਲ ਜਲਿਓ ਪਾਹੇ
0: ਗਹਿੜ ਬੋਲ ਕੇ ਪਹਿਲੇ ਰਾੜੇ ਤੱਕ ਪਾਠ ਬੋਲ ਕੇ ਦੂਸਰਾ ਜਿਹੜਾ ਰਾੜਾ ਪਾਠ ਹੈ ਉਹਨੂੰ ਸਾਧ ਸੰਗਤ ਜੀ ਪਹਿਲੇ ਦੇ ਨਾਲ ਸੰਬੰਧਕ ਰੂਪ ਇਕੱਠਾ ਕਰਨਾ ਬੜਾ ਧਿਆਨ ਦੇ ਨਾਲ ਪਾਠ ਬੋਲਣ ਵਾਲਾ ਹੈ ਗਹਿੜੜਾ ਇੱਦਾਂ ਉਚਾਰਨ ਕਰਨਾ ਗਹਿੜੜਾ ਤ੍ਰਿਣ ਛਾਇਆ ਗਾਫਲ ਜਲਿਓ ਪਾਹੇ
1: ਜਿਨਾ ਭਾਗ ਮੱਥਾ ਹੜੈ ਤਿਨ ਉਸਤਾਦ ਪਨਾਹੇ
0: ਮੱਥਾ ਹੜੈ ਪਾਠ ਵੀ ਪਾਠ ਕਸ ਕੇ ਕਰਨਾ ਜਿਵੇਂ ਉਚਾਰਨ ਕੀਤਾ ਹੈ
1: ਮਹੱਲਾ ਪੰਜਵਾ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦ ਬਾਜ

ਸੁਧ ਜਾਗ ਮਹਿ ਖੇਲ ਰਚਾਇਆ ਵਿੱਚ ਹਉ ਮੈਂ ਪਾਈਆ ਏਕ ਮੰਦਰ ਪੰਜ ਚੋਰ ਹੈ ਨਿਤ ਕਰ ਹੈ ਬੁਰਿਆਈਆ ਦਾਸ ਨਾਰੀ ਇੱਕ ਪੁਰਖ ਕਰ ਦਸੇ ਸਾਧ ਲੁਭਾਈਆ ਏਨ ਮਾਇਆ ਮੋਹਣੀ ਮੋਹੀਆ ਨਿਤ ਫਿਰ ਭਰਮਾਈਆ ਹਾਠਾ ਦੋਵੈ ਕੀਤਿਓ ਸਿਵ ਸਗਤ ਵਰਤਾਈਆ ਸਿਵ ਅੱਗੇ ਸਗਤੀ ਹਾਰਿਆ ਏਵੈ ਹਰ ਭਾਈਆ ਇੱਕ ਵਿੱਚ ਹੋਈ ਤੁਧ ਰੱਖਿਆ ਜੋ ਸਤਸੰਗ ਮਿਲਾਈਆ ਇੱਕ ਵਿੱਚ ਹੀ ਤੁਧ ਰੱਖਿਆ ਜੋ ਸਤਸੰਗ ਮਿਲਾਈਆ ਜਲ ਵਿੱਚ

ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਾਈ ਜਾ ਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ।

ਤੇਈ ਰਹੇ ਅਮਾਨ ਜਿਨ੍ਹਾਂ ਸਤਿਗੁਰ ਭੇਟਿਆ ਪਾਉੜੀ। ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪੈ, ਜਿਨ ਜਾਨ ਗੁਰਮੁਖ ਬੁੱਝਿਆ ਸੋ ਚਹ ਕੁੰਡੀ ਜਾਪੈ, ਜੋ ਨਰ ਉਸਕੀ ਸਰਣੀ ਪਰੈ ਤਿਸ ਕੰਬਹਿ ਪਾਪੈ, ਜਨਮ ਜਨਮ ਕੀ ਮਾਲ ਉਤਰੈ ਗੁਰ ਧੂੜੀ ਨਾਪੈ, ਜਿਨ ਹਰ ਭਾਣਾ ਮੰਨਿਆ ਤਿਸ ਸੋਗ ਨਾ ਸੰਤਾ।

0: ਪ੍ਰਭ ਭਾਵੈ। ਪ੍ਰਭ ਮੇਰਾ ਥਿਰਥਾਵਰੀ ਹੋਰ ਆਵੈ ਜਾਵੈ ਸੋ ਮੰਗਾ ਦਾਨ ਗੋਸਾਈਆ ਜੇਤ ਭੁੱਖ ਲਹਿ ਜਾਵੈ ਪ੍ਰਭ ਜੀ ਦੇਵਹ ਦਰਸ਼ਨ ਆਪਣਾ ਜੇਤ ਢਾਡੀ ਤ੍ਰਿਪਤਾਵੈ ਅਰਦਾਸ ਸੁਣੀ ਦਾ ਤਾਰ ਪ੍ਰਭ ਢਾਡੀ ਕਉ ਮਹਿਲ ਬੁਲਾਵੈ ਪ੍ਰਭ ਦੇਖਦਿਆ ਦੁੱਖ ਭੁੱਖ ਗਈ ਢਾਡੀ ਕਉ ਮੰਗਣ ਚਿੱਤ ਨ ਆਵੈ ਸਭੇ ਇੱਛਾ ਪੂਰੀਆ ਲਗ ਪ੍ਰਭ ਕਹਿ ਪਾਵੈ ਹਉ ਨਿਰਗੁਣ ਢਾਡੀ ਬਖਸਿਓਣ ਪ੍ਰਭ ਪੁਰਖ ਬੇਦਾਵੈ ਦੱਖਣੇ ਮਹੱਲਾ ਪੰਜਵਾ।
1: ਹਾਂਜੀ ਸਾਧ ਸੰਗਤ ਜੀ, ਇੱਥੇ ਹਉ ਨਿਰਗੁਣ ਢਾਡੀ ਬਖਸਿਓਣ ਪ੍ਰਭ ਪੁਰਖ ਬੇਦਾਵੈ, ਬੱਬੇ ਨਾਲ ਪਾਠ ਸ਼ੁੱਧ ਹੈ। ਨਵੀਨ ਸਰੂਪਾਂ ਦੇ ਵਿੱਚ ਵਾਵੇ ਦੇ ਨਾਲ ਬੇਦਾਵੈ ਪਾਠ ਛਾਪਿਆ, ਪਰ ਬੱਬੇ ਨਾਲ ਜਿਵੇਂ ਉਚਾਰਨ ਗਿਆਨੀ ਜੀ ਨੇ ਕੀਤਾ। ਹਾਂਜੀ ਬੇਦਾਵੈ, ਹਾਂਜੀ
0: ਦੱਖਣੇ

ਗੁਰ ਭਉਜਲ ਪਾਰ ਲੰਘਾਇਆ, ਗੁਰ ਭਉਜਲ ਪਾਰ ਲੰਘਾਇਆ, ਜਿੱਤਾ ਪਾਵਾੜਾ, ਗੁਰਮਤੀ ਸਭ ਰਸ ਭੋਗਦਾ, ਵੱਡਾ ਆਖਾੜਾ, ਸਭ ਇੰਦਰੀਆ ਵਾਸ ਕਰ ਦਿੱਤੀਓ, ਸਤਵੰਤਾ ਸਾੜਾ, ਜਿਤ ਲਾਇਨ ਤਿਤੈ ਲੱਗਦੀਆ, ਨਹਿ ਖਿੰਜੋ ਤਾੜਾ, ਜੋ ਇੱਛੀ ਸੋ ਫਲ ਪਾਏਦਾ, ਗੁਰ ਅੰਦਰ ਵਾੜਾ, ਗੁਰ ਨਾਨਕ ਤੁੱਠਾ ਭਾਏ ਰਹੋ, ਹਰ ਵਸਦਾ ਨੇੜਾ, ਦੱਖਣੇ ਮਹੱਲਾ ਪੰਜਵਾਂ।

ਵਾ ਕਿਆ ਤੱਕ ਵਿਆਪਾਸ ਕਰ ਹੀੜੇ ਹਿਕ ਆਧਾਰ ਥੀਓ ਸੰਤਨ ਕੀ ਰੇਣ ਜਿਤ ਲੱਭੀ ਸੁਖ ਦਾਤਾਰ ਪਾਉੜੀ ਵਿਣ ਕਰਮਾ ਹਰ ਜੀਓ ਨਾ ਪਾਈਐ ਬਿਨ ਸਤਿਗੁਰ।

0: ਇੱਕ ਘੜੀ ਮੋਹਤ ਨਾ ਲੱਗੈ।
1: ਸਾਧ ਸੰਗਤ ਜੀ, ਐਸਾ ਸਮਾਂ ਗਰੀਬ ਨਿਵਾਸ ਜੀ ਕਹਿੰਦੇ ਹੈ ਆ ਚੁੱਕਾ ਹੈ, ਇਹ ਕਰੇ। ਇਹ ਕਲਯੁੱਗ ਦਾ ਭਿਆਨਕ ਹੈ, ਇਸ ਹੱਥ ਦੇ ਨਾਲ ਕਰਾਂਗੇ ਨਾ ਸੱਜੇ ਨਾਲ, ਅਤੇ ਸੱਜੇ ਦੇ ਨਾਲ ਹੀ ਉਹਦਾ ਜਿਹੜਾ ਸਾਨੂੰ ਪਾਪ ਹੈ ਉਹ ਨਾਲ ਹੀ ਪ੍ਰਾਪਤ ਹੋਵੇਗਾ ਉਹਦਾ ਹਿਸਾਬ ਕਿਤਾਬ। ਇੱਕ ਘੜੀ ਬਹੁਤ ਨਾ ਲੱਗੇ, ਇੱਕ ਘੜੀ ਮਾਤਰ ਵੀ ਸਮਾਂ, ਇੱਕੀਆਂ ਮਿੰਟਾਂ ਬਾਹੀਆਂ ਦੀ ਘੜੀ ਵੀ ਨਹੀਂ ਲੱਗੇਗੀ, ਐਸਾ ਸਮਾਂ ਆਵੇਗਾ।
0: ਹਾਂਜੀ, ਚਾਰੇ ਯੁੱਗ ਮੈਂ ਸੋਧਿਆ, ਵਿਣ ਸੰਗਤ ਅਹੰਕਾਰ ਨਾ ਭੱਗੈ।
1: ਭੱਗੈ ਭੱਬੇ ਤੇ ਅਦਕ ਲੈ ਕੇ ਭੱਗੈ ਕਰਨਾ, ਭੱਗੈ ਨਹੀਂ ਕਰਨਾ। ਹਾਂਜੀ,
0: ਹਾਂ ਮੈਂ

0: ਕੇ ਹੂ ਅਲੱਗ ਬਾਲਣਾ ਕਿ ਮਾਹੂ ਪਾਠ ਸਾਧ ਸੰਗਤ ਜੀ ਇਕੱਠਾ ਛਪਿਆ ਹੈ, ਜਿਵੇਂ ਉਚਾਰਨ ਕੀਤਾ, ਜੇ ਦੇਖੈ ਇੱਕ ਵਾਰ ਇੱਕ ਪਾਠ ਹੀ ਕਰਨਾ, ਇੱਕ ਨਾ ਨਿਕਲੇ ਮੂੰਹੋਂ, ਉਚਾਰਨ ਇੱਕ ਦਾ ਅਰਥ ਇੱਕ ਹੀ ਲੱਗੇਗਾ, ਜੇ ਦੇਖੈ ਇੱਕ ਵਾਰ ਤਾਂ ਸੁਖ ਕੀਮਾ ਹੂ, ਕੀਮਾ ਅਲੱਗ ਅਤੇ ਹੂ ਅਲੱਗ, ਸੁਖ ਕੀਮਾ ਹੂ ਬਾਹਰੇ
1: ਪਾਉੜੀ ਮਾਨ ਲੋਚੈ ਹਰ ਮਿਲਣ ਕਾਲ, ਕਿਉ ਦਰਸ਼ਨ ਪਾਈਆ ਮੈਂ ਲੱਖ ਵਿੜੱਤੇ ਸਾਹਿਬਾ, ਜੇ ਬਿੰਦ ਬੋਲਾਈਆ ਮੈਂ ਚਾਰੇ ਕੁੰਡਾ ਭਾਲੀਆ, ਤੁਧ ਜੀਵਨ ਨਾ ਸਾਈਆ ਮੈਂ ਦੱਸਿਓ ਮਾਰਗ ਸੰਤਿਹੋ, ਕਿਉ ਪ੍ਰਭੂ ਮਲਾਈਆ ਮਨ ਅਰਪਿਹੋ ਹਉ ਮੈਂ ਤਜਹੋ, ਇਤ ਪੰਥ ਜੁਲਾਈਆ ਨਿਤ ਸੇਵਿਹੋ ਸਾਹਿਬ ਆਪਣਾ, ਸਤਸੰਗ ਮਿਲਾਈਆ ਸਭੇ ਆਸਾ ਪੂਰੀਆ ਗੁਰ

ਬਿੰਦ ਬੁਲਾਈਆ। ਕਈ ਵਾਰ ਵਿੜਤੇ ਪੜ੍ਹਦੇ ਆ ਪਰ ਨਹੀਂ ਵਿੜਤੇ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਅੱਧਕ ਦੇ ਸਹਿਤ, ਇਸੇ ਹੀ ਤਰ੍ਹਾਂ ਉਚਾਰਨ ਕਰਨਾ ਹੈ ਜੀ।

ਕੂੜ ਜਾਣ ਗੰਧਰਬਾ ਨਗਰੇ ਸੁਖ ਘਟਾਊ ਡੂਏ ਇਸ ਪਧਾਣੂ ਘਰ ਘਣੇ ਪਾਉੜੀ ਅਕਲ ਕਲਾ ਨਹਿ ਪਾਈਐ ਪ੍ਰਭ ਅਲਖ ਅਲੇਖੰ ਖਾਟ ਦਰਸ਼ਨ ਭ੍ਰਮ ਤੇ ਫਿਰਹਿ ਨਹਿ।

ਸੰਮਲ ਸੱਚ ਧਣੀ ਮਹੱਲਾ ਪੰਜਵਾ ਹੱਬ ਸਮਾਣੀ ਜੋਤ ਜੋ ਜਾਲ ਘਟਾਉ ਚੰਦਰਮਾ ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾ ਮੁਖ ਸੁਹਾਵੇ ਨਾਮ ਚਾਓ ਆਠ ਪਹਿਰ ਗੁਣ ਗਾਓ ਨਾਨਕ ਦਰਗਹਿ ਮੰਨੀ।

ਸਿਉ ਨਿਤ ਗਰਭ ਫਿਰਾਮੀ ਫਰਹ ਗੁਮਾਨੀ ਜਗ ਮਹਿ ਕਿਆ ਗਰਭ ਹੈ ਦਾਮੀ ਚਲਦੇ ਆ ਨਾਲ ਨਾ ਚੱਲਈ ਖਿਨ ਜਾਏ ਬਿਲਾਮੀ ਵਿਚਰਦੇ ਫਰਹ ਸੰਸਾਰ ਮਹਿ।

0: ਨੱਚਾ ਪਾਠ ਆਇਆ ਇਵੇਂ ਨੱਚਾ ਪਾਠ ਕਰਨਾ। ਪਿਛਲੀ ਪੰਕਤੀ ਦੇ ਵਿੱਚ ਮੂਹ ਤਨ ਪ੍ਰੇਮ ਅਥਾਹ ਪੱਸਣ, ਪੱਸਣ ਪਾਠ ਕਰਨਾ, ਪੱਸਣ ਨਹੀਂ ਕਹਿਣਾ, ਮੂਹ ਤਨ ਪ੍ਰੇਮ ਅਥਾਹ ਪੱਸਣ ਕੂ ਸੱਚਾ ਧਣੀ। ਸੋ ਇਸੇ ਤਰ੍ਹਾਂ ਅਗਲੇ ਸਾਧ ਸੰਗਤ ਜੀ ਜਿੰਨੇ ਪਾਠ ਆ ਰਹੇ ਹਨ, ਰੱਚਾ ਨੱਚਾ ਕੱਚਾ ਖੱਚਾ, ਫਿਰ ਅੱਗੇ ਲਾਲਚਾ ਪਾਠ ਪੂਲਾ ਕਰਨਾ, ਇਸ ਤਰ੍ਹਾਂ ਬਾਕੀ ਤਕਰੀਬਨ ਪਾਠ ਕੱਸ ਕੇ ਹੀ ਹਨ।
1: ਵਚਨ ਕਰੇ ਤੈ ਖਿਸਕ ਜਾਏ।

0: ਇੱਥੇ ਲਾਲਚਾ ਪਾਠ ਹੀ ਕਰਨਾ, ਲਾਲਚਾ ਨਹੀਂ ਕਹਿਣਾ।
1: ਮਾਰਿਆ ਸੱਚੇ ਪਾਤਸ਼ਾਹ ਵੇਖ ਧੋਰ ਕਰ ਮੱਚਾ,
0: ਕਰ ਅੱਡ ਤੇ ਮੱਚਾ ਅੱਡ। ਕਰਮੱਚਾ ਪਾਠ ਇਕੱਠਾ ਛਾਪਿਆ ਇਸ ਰੂਪਾਂ ਦੇ ਵਿੱਚ, ਕਰਮੱਚਾ ਨਹੀਂ ਕਰ ਮੱਚਾ, ਅਲੱਗ ਅਲੱਗ ਉਚਾਰਨ ਕਰਨਾ।
1: ਜਮਦੂਤੀ ਹੈ ਹੀਰਿਆ ਦੁੱਖ ਹੀ ਮਹਿ ਪੱਚਾ,
0: ਪਚਾ ਪਾਠ ਪੋਲਾ, ਪੱਚਾ ਨਹੀਂ ਪੱਪੇ ਨੂੰ ਕੰਨਾ, ਚੱਚੇ ਨੂੰ ਕੰਨਾ ਪੋਲਾ, ਪਚਾ ਹੀ ਉਚਾਰਨ ਕਰਨਾ।
1: ਹੋਆ

ਧਿਆਇ ਜਨਮ ਮਰਨ ਮਾਲ ਉਤਰੈ ਸੱਚੇ ਕੇ ਗੁਣ ਗਾਇ ਮਹੱਲਾ ਪੰਜਵਾ ਦੇਹ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆ ਨਾਨਕ ਸਫਲ ਜਨਮ।

ਜਿਨ ਜਾਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ, ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ, ਓਨ ਹਰ ਨਾਮਾ ਧਨ ਸੰਚਿਆ ਸਭ ਤਿਖਾ ਬੁਝਾਈ, ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ, ਓਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ, ਓਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਭਾਈ, ਹੋਆ ਉਹੀ ਅਲ ਜਗ ਮਹਿ ਗੁਰ ਗਿਆਨ ਜਪਾਈ, ਪੂਰਬ ਲਿਖਿਆ ਪਾਇਆ।

0: ਕਵਿਤ ਪਾਠ ਪੋਲਾ ਹੀ ਕਰਨਾ, ਕਵਿਤ ਕਵਿਤ ਨਹੀਂ ਕਹਿਣਾ।
1: ਜਤੀ ਸਤੀ ਸੰਨਿਆਸੀਆ ਸਭ ਕਾਲੈ ਵਾਸੀ, ਮੁਣ ਜੋਗੀ ਦਿਗੰਬਰਾ ਜਮੈ ਸਣ ਜਾਸੀ, ਜੋ ਦੀਸੈ ਸੋ ਬਿਣਸਣਾ।

0: ਆਹੇ ਮਾਨੁਖ ਪਰਥਾਈ ਲਜੀਵ ਦੋ ਪਾਉੜੀ ਨਿਹਚਲ ਏਕ ਨਰਾ।
1: ਲਜੀਵ ਦੋ ਜਿਵੇਂ ਪਾਠ ਗਿਆਨੀ ਜੀ ਨੇ ਕੀਤਾ ਹੈ, ਇਹਨੂੰ ਲਜੀਵ ਦੋ ਪੋਲਾ ਜਿਹਾ ਨਹੀਂ ਕਹਿਣਾ। ਲੱਲੇ ਤੇ ਅਦਕ ਦਾ ਪ੍ਰਭਾਵ ਦੇ ਕੇ ਨਾਨਕ ਆਸੜੀ ਨਿਭਾਹੇ ਮਾਨੁਖ ਪਰਥਾਈ ਲਜੀਵ ਦੋ, ਲਜੀਵ ਦੋ ਉਚਾਰਨ ਕਰਨਾ। ਹਾਂਜੀ।
0: ਨਿਹਚਲ ਏਕ ਨਰਾਇਣੋ ਹਰ ਅਗਮ ਅਗਾਧਾ, ਨਿਹਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ, ਨਿਹਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਦਾ ਵਾਧਾ, ਸਾਚ ਧਰਮ ਤਪ ਨਿਹਚਲੋ ਦਿਨ ਰਹਿਣ ਅਰਾਧਾ, ਦਇਆ ਧਰਮ ਤਪ ਨਿਹਚਲੋ ਜਿਸ ਕਰਮ ਲਿਖਾਦਾ, ਨਿਹਚਲ ਮਸਤਕ ਲੇਖ ਲਿਖਿਆ ਸੋ ਟਲੈ ਨਾ ਟਲਾਦਾ, ਨਿਹਚਲ ਸੰਗਤ ਸਾਧ ਜਾਨ ਬਚਨ ਨਿਹਚਲ ਗੁਰ ਸਾਦਾ।

0: ਨਾਨਕ ਪਿਰੀ ਪਸੰਦੋ ਹਰਿਓ ਥੀਓ।
1: ਮਾਂ ਪਿਰੀ ਪਾਠ ਸੰਬੰਧਕ ਰੂਪ ਦੇ ਵਿੱਚ ਉਚਾਰਨ ਕਰਨਾ ਤੇ ਬਿੰਦੀ ਨਹੀਂ ਲਾਉਣੀ, ਮਾਂ ਨਹੀਂ ਕਹਿਣਾ, ਮਾਂ ਹੀ ਉਚਾਰਨ ਕਰਨਾ, ਮਾਂ ਪਿਰੀ ਹਨ।

0: ਦਾ ਕਰਨਾ ਪਿਛਲੇ ਪਾਠ ਸਾਰੇ ਕੱਸ ਕੇ ਜਿਵੇਂ ਉਚਾਰਨ ਕੀਤੇ ਗਏ ਹਨ, ਬਾਕੀ ਸਾਰੇ ਅਗਲਾ ਪਾਠ ਲੱਥਾ ਵੀ ਕੱਸ ਕੇ ਆ ਰਿਹਾ, ਅਗੱਥਾ ਐੜੇ ਨੂੰ ਅਗੇਤਰ ਲਾ ਕੇ ਅਗੱਥਾ, ਬਾਕੀ ਸਾਰੇ ਹੀ ਪਾਠ ਕੱਸ ਕੇ ਕਰਨੇ, ਕੇਵਲ ਕਥਾ ਪਾਠ ਹੀ ਪੋਲਾ ਕਰਨਾ।
1: ਸਹਿਜ ਭਇਆ ਪ੍ਰਭ ਪਾਇਆ ਜਮਕਾ ਭਉ ਲੱਥਾ, ਸਲੋਕ ਡੱਖਣੇ ਮਹੱਲਾ ਪੰਜਵਾ, ਲੱਗੜੀਆ ਪਿਰੀ ਅੰਨ ਪੇ ਖੰਦਿਆ ਨਾ ਤਿਪਿਆ, ਹਬ ਮਜਾਹੂ ਸੋ ਤਣੀ ਬਿਆ ਨਾ ਡਿੱਠੋ ਕੋਏ, ਮਹੱਲਾ ਪੰਜਵਾ, ਕਥੜੀਆ ਸੰਤਾਹ ਤੇ ਸੁਖਾਉ ਪੰਧਿਆ, ਨਾਨਕ

ਆਕਾਸ ਪੂਰਨ ਹਬ ਘਟਾ ਨਾਨਕ ਪੇਖ ਜੀਓ ਇਕਤ ਸੂਤ ਪਰੋਤੀਆ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ।

ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ, ਮੈਂ ਨਾਲ ਹੋ ਕਦੇ ਨਾ ਵਿਛੜੈ, ਹਰ ਪਿਤਾ ਸਭਨਾ ਗੱਲਾਂ ਲਾਇਕ। ਸਲੋਕ ਡੱਖਣੇ ਮਹੱਲਾ ਪੰਜਵਾਂ, ਨਾਨਕ ਕੱਚੜ।

0: ਆਸ
1: ਗਰੀਬ ਨਿਵਾਸ ਦੇ ਘਰ ਦੇ ਵਿੱਚ ਆਉਣ ਦੀ ਗੱਲ, ਗੁਰਸਿੱਖੀ 'ਚ ਪ੍ਰਵਾਨ ਹੋਣ ਦੀ ਗੱਲ ਗਰੀਬ ਨਿਵਾਸ ਪੰਜਵੇਂ ਪਾਤਸ਼ਾਹ ਕਰ ਰਹੇ ਹਨ। ਸਾਧ ਸੰਗਤ ਜੀ ਮਹਾਰਾਜ ਜੀਆਂ ਨੇ ਪ੍ਰਤੱਖ ਸ਼ਬਦਾਂ ਦੇ ਵਿੱਚ ਇੱਥੇ ਕਿਹਾ, ਪਹਿਲਾਂ ਮਰਨਾ ਕਬੂਲ ਕਰ, ਫਿਰ ਜੀਵਨ ਦੀ ਜਿਉਣ ਦੀ ਆਸ ਛੱਡ ਦੇ ਵੀ ਮੈਂ ਜਿਉਣਾ ਹੈ, ਅੱਜ ਤੋਂ ਮਰਿਆ ਜਾਣ ਅਤੇ ਇੱਥੋਂ ਤੱਕ ਹੀ ਨਹੀਂ, ਹੋ ਹੇ ਸਭਨਾ ਕੀ ਰੇਣੁਕਾ, ਆਪਣੇ ਆਪ ਨੂੰ ਸਾਰਿਆਂ ਦੀ ਚਰਨ ਧੂੜ ਜਾਣ ਤਾਂ ਉਹ ਆਓ ਹਮਾਰੇ ਪਾਸ, ਫਿਰ ਮੇਰੇ ਕੋਲ ਆਈ। ਸੋ ਆਪਾਂ ਮੰਗਲ ਪੜ੍ਹਦੇ ਹਾਂ, ਬੜੀ ਨਿਮਰਤਾ ਭਾਵ ਵਾਲਾ ਗਰੀਬ ਨਿਵਾਜ ਪੰਜਵੇਂ ਪਾਤਸ਼ਾਹ ਮਹਾਰਾਜ ਇਹ ਸ਼ਬਦ ਉਚਾਰਨ ਕਰਦੇ ਆ। ਹਾਂਜੀ,
0: ਮਹੱਲਾ ਪੰਜਵਾ, ਮੁਆ ਜੀਵਨ ਦਾ ਪੇਖ, ਜੀਵਨ ਦੇ ਮਰ ਜਾਣ, ਜਿਨ੍ਹਾਂ ਮੁਹੱਬਤ ਇੱਕ ਸਿਓ ਤੇ ਮਾਨਸ ਪ੍ਰਧਾਨ। ਮਹੱਲਾ ਪੰਜਵਾ, ਜਿਸ ਮਨ ਵਸੈ ਪਾਰ ਬ੍ਰਹਮ, ਨਿਕਟ ਨਾ ਆਵੈ ਪੀਰ, ਭੁੱਖ ਤਿੱਖ ਤਿਸ ਨਾ ਵਿਆਪਈ, ਜਮ ਨਹੀਂ ਆਵੈ ਨੀਰ। ਪੌੜੀ ਕੀਮਤ ਕਹਿਣ ਨਾ ਜਾਈਐ, ਸੱਚ ਸਾਹ ਅਡੋਲੈ, ਸਿੱਧ ਸਾਧਕ ਗਿਆਨੀ ਧਿਆਨੀਆ, ਕੌਣ ਤੁਧਨੋ ਤੋਲੈ, ਭੰਨਣ ਘੜਨ ਸਮਰੱਥ ਹੈ, ਓਪਤ ਸਭ ਪਰਲੈ, ਕਰਨ ਕਾਰਨ ਸਮਰੱਥ ਹੈ, ਘਾਟ ਘਾਟ ਸਭ ਬੋਲੈ, ਰਿਜਕ ਸਮਾਹੇ ਸਭ ਸਹਿ, ਕਿਆ ਮਾਨਸ ਡੋਲੈ, ਗਹਿਰ ਗਭੀਰ ਅਥਾਹੋ ਤੂੰ, ਗੁਣ ਗਿਆਨ ਅਮੁੱਲੈ, ਸੋਈ ਕੰਮ ਕਮਾਵਣਾ ਕੀਆ ਧੁਰ ਮੌਲੈ, ਤੁਧੋ ਬਾਹਰ ਕਿਛ ਨਹੀਂ, ਨਾਨਕ ਗੁਣ ਬੋਲੈ।
1: ਸਾਧ ਸੰਗਤ ਜੀ, ਭਗਤ ਬਾਣੀ ਦੀ ਪ੍ਰਾਰੰਭਤਾ ਹੋਣ ਲੱਗੀ ਹੈ, ਪਿੱਛੇ 99 ਅੰਗ ਅਤੇ 10 ਤੋਂ 99 ਅੰਗ ਅਤੇ ਇੱਕ ਪਾਠ ਸ਼ਾਇਦ ਸਾਧ ਸੰਗਤ ਜੀ, ਮੱਤੜੀ ਕੱਢ ਕ ਆਹ ਪਾਵ ਤੋਂ ਬੰਦੋ ਪੀਵਸਾ, ਇਹ ਮੱਤੜੀ ਦੀ ਥਾਂ 'ਤੇ ਕੁਛ ਸ਼ਾਇਦ ਹੋਰ ਪੜਿਆ ਮੰਤਰੀ ਜਾਂ ਪੜਿਆ ਗਿਆ ਸ਼ਾਇਦ, ਪਰ ਮੱਤੜੀ ਪਾਠ ਹੀ ਹੈ। ਕੱਸ ਕੇ ਮੰਮੇ ਅਤੇ ਅਦਕ ਦਾ ਪ੍ਰਭਾਵ ਦੇ ਕੇ ਤੱਤਾ ਅਤੇ ਡਾੜੇ ਨੂੰ ਬਿਹਾਰੀ, ਮੱਤੜੀ ਕੱਢ ਕ ਆਹ ਪਾਵ ਤੋਂ ਬੰਦੋ ਪੀਵਸਾ।
0: ਰਾਗ ਮਾਰੂ ਬਾਣੀ ਕਬੀਰ ਜੀਓ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪੰਡਿਆ ਕਵਨ ਕੁਮਤ ਤੁਮ ਲਾਗੇ, ਬੁੱਢ ਹੋ ਗਏ ਪਰਿਵਾਰ ਸਕਲ ਸਿਓ, ਰਾਮ ਨਾ ਜਪੋ ਅਭਾਗੇ।
1: ਬੁੱਢ ਹੋ ਗਏ ਪਾਠ ਹੀ ਕਰਨਾ, ਇੱਥੇ ਡੁੱਬ ਹੋ ਗਏ ਕਈ ਵਾਰ ਕਈ ਪੜ ਜਾਂਦੇ ਆ, ਬੱਬੇ ਦਾ ਡੱਡਾ ਆਪੇ ਹੀ ਬਣਾ ਜਾਂਦੇ ਆ, ਪਰ ਗਰੀਬ ਨਿਵਾਸ ਜੀਆਂ ਨੇ ਬੁੱਢ ਹੋ ਗਏ ਪਾਠ ਇਕੱਠਾ ਹੀ ਹੈ, ਬੁੱਢ ਹੋ ਬੋਲ ਕੇ ਗੇ ਬੋਲਣਾ, ਬੁੱਢ ਹੋ ਗਏ ਪਰਿਵਾਰ ਸਕਲ ਸਿਓ, ਰਾਮ ਨਾ ਜਪ ਹੋ ਅਭਾਗੇ।
2: ਵੇਦ ਪੁਰਾਣ ਇਹ ਜੋ ਸ਼ਬਦ ਭਗਤ ਕਬੀਰ ਜੀ ਨੇ ਕਾਂਸ਼ੀ ਦੇ ਵਿੱਚ ਉਚਾਰਨ ਕੀਤਾ, ਭਗਤ ਜੀ ਦੇ ਪਾਸ ਬਹੁਤ ਜ਼ਿਆਦਾ ਪੰਡਿਤ ਆਇਆ ਕਰਦੇ ਸਨ। ਇੱਕ ਦਿਨ ਇੱਕ ਪੰਡਿਤ ਆਇਆ ਅਤੇ ਭਗਤ ਕਬੀਰ ਜੀ ਨੂੰ ਕਹਿਣ ਲੱਗਾ ਕਿ ਅਸੀਂ ਵੇਦ ਪਾਠੀ ਹਾਂ, ਵੇਦ ਦੇ ਅਨੁਸਾਰ ਜਾਨਵਰਾਂ ਦੀ ਬਲੀ ਦੇਣੀ ਅਤੇ ਫਿਰ ਸਵਰਗ ਦੇ ਵਿੱਚ ਥਾਂ ਪ੍ਰਾਪਤ ਹੁੰਦਾ ਹੈ, 100 ਸਾਲ ਸਵਰਗ ਦੇ ਵਿੱਚ ਵਾਸਾ ਹੁੰਦਾ ਹੈ। ਇਸ ਪ੍ਰਕਾਰ ਦੀਆਂ ਜਦੋਂ ਗੱਲਾਂ ਕੀਤੀਆਂ ਭਗਤ ਕਬੀਰ ਜੀ ਨੇ, ਇਹ ਪਾਵਨ ਪਵਿੱਤਰ ਬਚਨ ਉਚਾਰ ਕੇ, ਸ਼ਬਦ ਉਚਾਰ ਕੇ ਇਹ ਕਿਹਾ ਕਿ ਭਾਈ ਜੋ ਜੀਵ ਘਾਤ ਕਰਨਾ ਇਹ ਠੀਕ ਨਹੀਂ ਹੈ, ਸਾਰੇ ਹੀ ਜੀਵਾਂ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦਾ ਵਾਸਾ ਹੈ। ਜਿਵੇਂ ਭਗਤ ਕਬੀਰ ਜੀ ਨੇ ਬਚਨ ਕੀਤੇ ਨੇ ਕਿ ਜੀ ਬਧੋ ਸੋ ਧਰਮ ਕਰ ਥੱਪ ਹੋ, ਅਧਰਮ ਕਹੋ ਹੋ ਕਾਤ ਭਾਈ, ਜੇ ਤੁਸੀਂ ਜੀਵਾਂ ਦਾ ਵੱਧ ਕਰਦੇ ਹੋ, ਭਾਵ ਕਿ ਜੀਵ ਘਾਤ ਕਰਦੇ ਹੋ, ਜੀਵਾਂ ਨੂੰ ਕਤਲ ਕਰਦੇ ਹੋ, ਅਤੇ ਫਿਰ ਕਹਿੰਦੇ ਹੋ ਕਿ ਇਹ ਧਰਮ ਹੈ, ਇਹ ਕਿਵੇਂ ਧਰਮ ਹੋ ਸਕਦਾ ਹੈ? ਜੇ ਜੀਵਾਂ ਨੂੰ ਮਾਰਨਾ ਹੀ ਧਰਮ ਹੈ ਤਾਂ ਅਧਰਮ ਕਿਹਨੂੰ ਕਹੋਗੇ, ਭਾਵ ਕਿ ਅਧਰਮੀ ਕੌਣ ਹੋਵੇਗਾ? ਇਸ ਕਰਕੇ ਭਗਤ ਕਬੀਰ ਜੀ ਨੇ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ ਨੇ ਕਿ ਜੀ ਬਧੋ ਸੋ ਧਰਮ ਕਰ ਥੱਪ ਹੋ, ਅਧਰਮ ਕਹੋ ਹੋ ਕਾਤ ਭਾਈ, ਆਪਸ ਕਹੋ ਮੁਨਵਰ ਕਰ ਥੱਪ ਹੋ, ਕਾਕੋ ਕਹੋ ਹੋ ਕਸਾਈ। ਕਹਿਣ ਲੱਗੇ ਕਿ ਭਾਈ ਆਪਣੇ ਆਪ ਨੂੰ ਤੁਸੀਂ ਮੁਨੀ ਜਾਨ ਸ੍ਰੇਸ਼ਟ ਮੁਨੀ ਕਹਾਉਂਦੇ ਹੋ ਅਤੇ ਫਿਰ ਕਸਾਈ ਕਿਹਨੂੰ ਕਹੋਗੇ? ਜੇ ਤੁਸੀਂ ਜੀਵ ਘਾਤ ਕਰਦੇ ਹੋ ਤਾਂ ਫਿਰ ਤੁਸੀਂ ਕਸਾਈ ਹੋ। ਇਸ ਪ੍ਰਕਾਰ ਦੇ ਬਚਨ ਭਗਤ ਕਬੀਰ ਜੀ ਨੇ ਕੀਤੇ ਨੇ, ਕਾਕੋ ਕਹੋ ਹੋ ਕਸਾਈ। ਹਾਂਜੀ, ਆਓ ਸਰਵਣ ਕਰੀਏ
0: ਵੇਦ ਪੁਰਾਣ, ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ।

0: ਆ ਕਹੋ ਕਹੋ ਕਸਾਈ।
1: ਸਾਧ ਸੰਗਤ ਜੀ, ਇਹ ਜਿੱਦਾਂ ਪੰਕਤੀ ਆਪ ਜੀ ਨੇ ਗਿਆਨੀ ਜੀ ਰਸਨਾ ਤੋਂ ਸਰਵਣ ਕੀਤੀ, ਆਮ ਤੌਰ 'ਤੇ ਵਿਦਵਾਨ ਜਨ ਇਸ ਦਾ ਪ੍ਰਮਾਣ ਲਾਉਂਦੇ ਹਨ, ਜੀ ਵਧੋ ਸੋ ਧਰਮ ਕਰ ਥੱਪੋ। ਵਧੋ ਪਾਠ ਜਿਹੜਾ ਹੈ ਦੱਦੇ ਅਤੇ ਧੱਦੇ ਦਾ ਫਿਰ ਵਿੱਚ ਫਰਕ, ਜੇ ਵਧੋ ਕਹਾਂਗੇ ਪੋਲਾ, ਬਿਲਕੁਲ ਪੋਲਾ, ਫਿਰ ਉਚਾਰਨ ਦੱਦੇ ਦੇ ਨਾਲ ਹੋਵੇਗਾ, ਪਰ ਧੱਦੇ ਦੇ ਨਾਲ ਉਚਾਰਨ ਕਰਨਾ ਜੀ ਵਧੋ ਵੱਧ ਕਰਨਾ, ਜਿਵੇਂ ਹਿੰਦੀ ਦਾ ਸ਼ਬਦ ਹੈ ਵੱਧ ਕਰਨਾ, ਕਿਸੇ ਦਾ ਵੱਧ ਕਰ ਦਿੱਤਾ, ਉਹਨੂੰ ਇਸ ਤਰ੍ਹਾਂ ਥੋੜ੍ਹਾ ਦਰਮਿਆਨਾ ਜਿਹਾ ਉਚਾਰਨ ਕਰਨਾ, ਜੀ ਵਧੋ ਧਰਮ ਸੋ ਧਰਮ ਕਰ ਥੱਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥੱਪੋ, ਕਾ ਕੋ ਕਹੋ ਕਸਾਈ। ਆਪ ਜੀ ਨੇ ਗਿਆਨੀ ਜੀ ਦੀ ਰਸਨਾ ਤੋਂ ਬੜੇ ਸੋਹਣੇ ਸ਼ਬਦ ਸੁਣੇ ਹਨ। ਸਾਧ ਸੰਗਤ ਜੀ, ਸਿੱਖੀ ਦੇ ਵਿੱਚ ਇਸ ਚੀਜ਼ ਨੂੰ ਗਲਤ ਢੰਗ ਦੇ ਨਾਲ ਪ੍ਰਚਾਰਿਆ ਜਾ ਰਿਹਾ ਇੱਕ ਚੀਜ਼ ਨੂੰ ਕਿ ਮਾਸ ਖਾਣਾ ਬਹੁਤ ਜਾਇਜ਼ ਅਤੇ ਚੰਗੀ ਗੱਲ ਹੈ, ਪਰ ਸਾਧ ਸੰਗਤ ਜੀਓ, ਇਹ ਆਪਾਂ ਗੁਰਬਾਣੀ ਦੇ ਵਿੱਚੋਂ ਹੀ ਪ੍ਰਮਾਣ ਪੜ੍ਹ ਰਹੇ ਹਾਂ। ਕਿਸੇ ਜੀਵ ਦੀ ਹੱਤਿਆ ਕਰਕੇ ਆਪਣੇ ਆਪ ਨੂੰ ਧਰਮੀ ਕਹਿ ਦੇਣਾ ਕਿ ਮੈਂ ਬੜਾ ਵੱਡਾ ਸੰਤ ਮਹਾਤਮਾ, ਕਿਸੇ ਜੀ ਦਾ ਗਲ ਵੱਢ ਦੇਣਾ, ਆਪਦੇ ਜਵਾਕ ਦਾ ਵੱਢ ਕੇ ਵੇਖੀਏ, ਪਤਾ ਲੱਗੇਗਾ। ਸੋ ਇਸ ਕਰਕੇ ਸਾਧ ਸੰਗਤ ਜੀ, ਧਰਮ ਦੇ ਵਿੱਚ ਜਿਹੜਾ ਹੈ ਉਹ ਇਹ ਚੀਜ਼ ਨੂੰ ਅਯੋਗ ਮੰਨਿਆ ਜਾਂਦਾ ਹੈ, ਇਹ ਚੀਜ਼ ਭਗਤੀ 'ਚ ਵਾਧਾ ਬਣਦੀ ਹੈ, ਭਗਤੀ 'ਚ ਬਿਰਤਾ ਪਾਉਂਦੀ ਹੈ। ਜਿਹੜਾ ਜਦੋਂ ਆਪਾਂ ਸਾਧ ਸੰਗਤ ਜੀ ਕਿਸੇ ਜੀ ਦੀ ਹੱਤਿਆ ਕਰਦੇ ਹਾਂ ਨਾ, ਉਸ ਜੀ ਦੀ ਹੋਈ ਹੱਤਿਆ, ਉਹਦੇ ਹੋਈ ਲੱਗਾ ਹੋਇਆ ਫੱਟ, ਸਾਡੇ ਇੱਕ ਜ਼ਖਮ ਹੋ ਜਾਵੇ ਅਤੇ ਚੀਸਾਂ ਪੈਂਦੀਆਂ ਸਰੀਰ ਦੇ ਵਿੱਚ, ਸੱਟ ਲੱਗ ਜਾਵੇ, ਉਹ ਚੀਸਾਂ ਸਾਰੇ ਸਰੀਰ ਨੂੰ ਸੁਣਦੀਆਂ। ਜਿਹਦਾ ਸਾਧ ਸੰਗਤ ਜੀ ਅਸੀਂ ਵੱਧ ਕੀਤਾ ਹੈ, ਮਾਰਿਆ ਹੈ, ਉਹਦੇ ਸਰੀਰ ਸਾਰੇ ਦੇ ਵਿੱਚ ਜਿਹੜੀ ਉਹਦੀ ਝਰਨਾਹਟ ਹੈ, ਉਹਦੀਆਂ ਮਾਸ ਦੀਆਂ ਬੋਟੀਆਂ ਤੱਕ ਗਈ ਹੋਈ ਜਦੋਂ ਜੀਵ ਖਾ ਕੇ ਆਪਣੇ ਅੰਦਰ ਲੈ ਕੇ ਜਾਵੇਗਾ, ਉਸਦੇ ਮਨ ਦੀ ਦਸ਼ਾ ਕੈਸੀ ਹੋਵੇਗੀ, ਉਸਦੇ ਮਨ ਦੇ ਵਿੱਚ ਕਦੀ ਸ਼ਾਂਤੀ ਨਹੀਂ ਹੋ ਸਕਦੀ। ਸੋ ਸਾਧ ਸੰਗਤ ਜੀ, ਇਹ ਤਾਮਸੀ ਭੋਜਨ ਮੰਨਿਆ ਜਾਂਦਾ ਹੈ। ਗੁਰਮਤਿ ਦੇ ਵਿੱਚ ਸਾਧ ਸੰਗਤ ਜੀ ਜੋ ਗੁਰਮਤਿ ਦੇ ਵਿਦਵਾਨ ਹਨ, ਸੋ ਕਈ ਵਾਰ ਸਾਨੂੰ ਇੱਕ ਭੁਲੇਖਾ ਜਿਹਾ ਪਾ ਦਿੱਤਾ ਜਾਂਦਾ, ਹਾਂ ਇੱਕ ਸਾਡੀਆਂ ਕੁਝ ਰਵਾਇਤਾਂ ਜਿਹੜੀਆਂ ਮੰਨੀਆਂ ਪੁਰਾਤਨ ਰਵਾਇਤਾਂ ਦੇ ਵਿੱਚੋਂ, ਨਿਹੰਗ ਸਿੰਘਾਂ ਦੇ ਵਿੱਚ ਜਿਹੜਾ ਖਾਣ ਦਾ ਇੱਕ ਰਵਾਇਤ ਹੈ ਨਾ, ਉਹ ਇੱਕ ਅਲੱਗ ਵਿਸ਼ਾ ਹੈ, ਉਹ ਸਾਧ ਸੰਗਤ ਜੀ ਉਹ ਇੱਕ ਫੌਜ ਦਾ ਵਿਸ਼ਾ ਹੈ, ਸੰਪਰਦਾਇ ਵਿਚਾਰਧਾਰਾ ਉਸ ਦੇ ਨਾਲ ਸੰਬੰਧਿਤ ਨਹੀਂ ਹੈ। ਸੋ ਜੇ ਅਸੀਂ ਭਗਤ ਹਾਂ, ਜੇ ਅਸੀਂ ਪਰਮੇਸ਼ਰ ਦੀ ਪ੍ਰਾਪਤੀ ਚਾਹੁੰਦੇ ਹਾਂ, ਵਾਹਿਗੁਰੂ ਦੀ ਪ੍ਰਾਪਤੀ ਵਾਹਿਗੁਰੂ ਦੇ ਨਾਲ ਮਿਲਾਪ ਵਾਸਤੇ ਸਾਡੇ ਜੀਵਨ 'ਚ ਵਾਧਾ ਪਾਉਂਦੀ ਹੈ, ਆਪਣੇ ਆਪ 'ਤੇ ਇਸ ਚੀਜ਼ 'ਤੇ ਕੰਟਰੋਲ ਰੱਖਣਾ ਹੀ ਸਾਨੂੰ ਪਰਮੇਸ਼ਰ ਦੇ ਨਾਲ ਮਿਲਾਪ ਕਰਾਉਂਦਾ ਹੈ।
0: ਮਨ ਕੇ ਅੰਧੇ ਆਪ ਨਾ ਬੁਝਹੁ, ਕਾਹੇ ਬੁਝਾਵਹੁ ਭਾਈ, ਮਾਇਆ ਕਾਰਨ ਵਿਦਿਆ ਵੇਚਹੁ, ਜਨਮ ਅਵਿਰਥਾ ਜਾਈ। ਨਾਰਦ ਬਚਨ ਬਿਆਸ ਕਹਿਤ ਹੈ, ਸੁਖ ਕਹੁ ਪੁੱਛਹੁ ਜਾਈ, ਕਹਿ ਕਬੀਰ ਰਾਮੈ ਰਾਮ ਛੂਟਹੁ, ਨਾਹੇ ਤਾਂ ਬੂਢੇ ਭਾਈ। ਬਨਹਿ ਬਸੇ ਕਿਉ ਪਾਈਐ, ਜਉ ਲਉ ਮਨੋ ਨਾ ਤਜਹਿ ਬਿਕਾਰ, ਜੇ ਕਰ ਬਨ ਸਮ ਸਰ ਕੀਆ, ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ, ਰੰਗ ਰਵਹੁ ਆਤਮੈ ਰਾਮ ਰਹਾਉ। ਜਟਾ ਭਸਮ ਲੇਪਨ ਕੀਆ।

ਦਰਸ਼ਨ ਛੋੜ ਭਏ ਸਮਦਰਸੀ, ਏਕੋ ਨਾਮ ਤੇ ਆਵਹਿਗੇ। ਤੇ ਜੇ ਜਿਤ ਹਮ ਲਾਏ ਤਿਤ ਹੀ ਲਾਗੇ, ਤੈਸੇ ਕਰਮ ਕਮਾਵਹਿਗੇ। ਹਰ ਜੀਓ ਹਰ ਜੀ ਕਿਰਪਾ ਕਰੇ ਜਾਓ ਆਪਣੀ, ਤਉ ਗੁਰ ਕੇ ਸ਼ਬਦ ਸਮਾਵਹਿਗੇ। ਜੀਵਤ ਮਰਹੋ।

0: ਮਹਿਤੋ ਬਸਹਿ ਪੰਚ ਕਿਰਸਾਨਾ।
1: ਮਹਿਤੋ ਪਾਠ ਹੀ ਕਰਨਾ, ਮਹੱਤੋ ਨਹੀਂ ਕਰਨਾ। ਜਿਵੇਂ ਗਿਆਨ ਜੀ ਨੇ ਉਚਾਰਨ ਕੀਤਾ ਹੈ, ਦੇਹੀ ਗਾਵਾ ਜੀਉ ਧਰ ਮਹਿਤੋ, ਇੱਥੇ ਵਿਸ਼ਰਾਮ। ਬਸਹਿ ਪੰਚ ਕਿਰਸਾਨਾ।
0: ਨੈਨੋ ਨਕਟੂ ਸ੍ਰਵਨੋ ਰਸਪਤ, ਇੰਦਰੀ ਕਹਿਆ ਨਾ ਮਾਨਾ।
1: ਰਸਪਤ ਪਾਠ ਵੀ ਅਲੱਗ ਅਲੱਗ ਕਰਨਾ, ਰਸਪਤ ਇਕੱਠਾ ਛਾਪਿਆ ਪਰ ਰਸਪਤ ਅਲੱਗ ਅਲੱਗ ਹੈ।
0: ਬਾ

ਵਣਾ ਹੰਬੈ, ਸਾਧ ਸੰਗਤ ਜੀ ਵਣਾ ਅੱਡ ਅਤੇ ਹੰਬੈ ਅੱਡ ਪਾਠ ਕਰਨਾ। ਇੱਥੇ ਸਾਧ ਸੰਗਤ ਜੀ ਜਿਹੜੇ ਕੁਝ ਨਵੀਨ ਵਿਦਵਾਨ ਹਨ, ਉਹ ਇਸ ਵਣਾ ਹੰਬੇ ਸ਼ਬਦ 'ਤੇ ਆਣ ਕੇ ਆਪਣਾ ਹੱਥ ਝਾੜ ਦਿੰਦੇ ਹੈ, ਜਿਨ੍ਹਾਂ ਨੇ ਵਿਆਕਰਣ ਦੇ ਮੁਤਾਬਕ ਬੜੇ ਜ਼ਿਆਦਾ ਅਰਥ ਕੀਤੇ, ਵਿਆਕਰਣ ਦੇ ਮੁਤਾਬਕ ਗੁਰਬਾਣੀ ਨੂੰ ਕਹਿਣ ਦਾ ਯਤਨ ਕੀਤਾ ਕਿ ਵਿਆਕਰਣ ਹੀ ਗੁਰਬਾਣੀ ਦੇ ਮੁਤਾਬਕ, ਵਿਆਕਰਣ ਦੇ ਮੁਤਾਬਕ ਅਰਥ ਹੋ ਸਕਦੇ ਹੈ। ਵਣਾ ਹੰਬੇ ਪਾਠ 'ਤੇ ਆਣ ਕੇ ਵਿਆਕਰਣ ਵਾਲਿਆਂ ਦੀ ਇਹ ਮੇਰੇ ਕੋਲ ਸਾਧ ਸੰਗਤ ਜੀ ਪੋਥੀ ਹੈ, ਉਹਨਾਂ ਨੇ ਕੀ ਲਿਖਿਆ, ਇਸ ਲਫ਼ਜ਼ ਦਾ ਅਰਥ ਕੋਈ ਨਹੀਂ, ਛੰਦ ਦੀ ਟੇਕ ਹੈ, ਜਿਵੇਂ ਹਰਫਾਂ ਛੰਦ ਦੀ ਟੇਕ ਹੈ, ਭਾਵ ਉਹ ਮੰਨਦੇ ਨੇ ਕਿ ਇਹਦਾ ਕੋਈ ਅਰਥ ਨਹੀਂ ਹੈ। ਪਰ ਸੰਪਰਦਾਇ ਜਦੋਂ ਸਾਧ ਸੰਗਤ ਦੀ ਅਸੀਂ ਸੰਪਰਦਾਇ ਵਿਚਾਰਧਾਰਾ 'ਚ ਜਾਂਦੇ ਹਾਂ, ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ ਵਿਦਿਆ ਮਾਰਤੰਡ ਦਾ ਖਿਤਾਬ, ਜਿਨ੍ਹਾਂ ਨੇ ਸਾਧ ਸੰਗਤ ਦੀ ਉੱਚ ਕੋਟੀ ਦੇ ਵਿਦਵਾਨਾਂ ਦੇ ਕੋਲੋਂ ਜਿੱਤਿਆ, ਸੰਸਾਰ ਹਿੰਦ ਭਾਰਤ ਦੇਸ਼ ਦੇ ਵਿੱਚ ਸਾਰਿਆਂ ਤੋਂ ਵੱਡੀ ਚਰਚਾ ਜਦੋਂ ਹੁੰਦੀ ਹੈ ਕੁੰਭਾਂ ਦੇ ਉੱਤੇ ਜਾ ਕੇ, ਕੁੰਭਾਂ ਦੇ ਉੱਤੇ ਸਾਰਿਆਂ ਧਰਮਾਂ ਦੇ ਲੋਕ ਆਉਂਦੇ, ਸਾਰਿਆਂ ਧਰਮਾਂ ਦੇ ਲੋਕ ਆਣ ਕੇ ਵੱਡੀ ਵੇਦ ਚਰਚਾ ਹੁੰਦੀ, ਉਸ ਵੇਦ ਚਰਚਾ ਨੂੰ ਇੱਕ ਜਾਣਾ ਜਿਹੜਾ ਜਿੱਤਦਾ ਹੈ ਉਸ ਨੂੰ ਮਾਰਤੰਡ, ਮਾਰਤੰਡ ਕਿਹਾ ਜਾਂਦਾ ਸੂਰਜ ਨੂੰ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਮਹਾਂਪੁਰਖ ਭਿੰਡਰਾਂ ਵਾਲਿਆਂ ਨੂੰ ਵਿੱਦਿਆ ਦਾ ਸੂਰਜ ਉਹਨਾਂ ਲੋਕਾਂ ਨੇ ਮੰਨਿਆ ਜਿਹੜੇ ਆਪਣੇ ਆਪ ਦੇ ਵਿੱਚ ਐਡੇ ਵੱਡੇ ਵਿਦਵਾਨ ਮੰਨਦੇ ਸਨ, ਜਿਨ੍ਹਾਂ ਦੇ ਵਿੱਚ ਸਾਧ ਸੰਗਤ ਜੀ, ਕਈ ਸ਼ੰਕਰਾਚਾਰੀਆ, ਵੱਡੇ ਵੱਡੇ ਵਿਦਵਾਨ ਜਿਨ੍ਹਾਂ ਨੇ ਕਈ ਕਈ ਵਿਦਵਾਨਾਂ ਦੇ ਗ੍ਰੰਥ ਤੱਕ ਖੋਹ ਲੈਂਦੇ ਸਨ ਆਪਣੀ ਵਿਦਵਤਾ ਦੇ ਨਾਲ, ਉਹਨਾਂ ਨੂੰ ਸਾਧ ਸੰਗਤ ਜੀ ਮਹਾਂਪੁਰਖਾਂ ਦੇ ਢਹਿ ਕੇ ਚਰਨੀ ਪੈਣਾ ਪਿਆ। ਦਮਦਮੀ ਟਕਸਾਲ ਦੇ ਮਹਾਂਪੁਰਖ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਨੇ ਇਸ ਵਣਾ ਹੰਬੇ ਸ਼ਬਦ 'ਤੇ ਜਦੋਂ ਆਉਂਦੇ ਨੇ ਮਹਾਂਪੁਰਖਾਂ ਨੇ ਬੇਅੰਤ ਅਰਥ ਕੀਤੇ ਹਨ ਇਸ ਪਾਠ ਦਾ। ਉਹ ਜਿਵੇਂ ਆਪਣੀ ਇੱਕ ਆਮ ਸ਼ਬਦਾਵਲੀ ਦੇ ਵਿੱਚ ਕੋਈ ਸਾਨੂੰ ਗੱਲ ਕਰਦਾ ਹੈ, ਸਵਾਲ ਕਰਦਾ ਹੈ ਅਤੇ ਸਵਾਲ ਜਵਾਬ ਹੁੰਦੇ ਹਨ, ਸਵਾਲ ਜਵਾਬ ਦੇ ਵਿੱਚ ਆਪਾਂ ਅੱਗੋਂ ਹੰਗਾਰਾ ਭਰਦੇ ਹਾਂ, ਵਣਾ ਹੰਬੇ ਦਾ ਅਰਥ ਮਹਾਂਪੁਰਖ ਕਰਦੇ ਹਨ, ਹਾਂ ਜੀ ਇੱਦਾਂ ਹੀ ਹੈ, ਜਿਵੇਂ ਅਨਭਉ ਕਿਨੇ ਨਾ ਦੇਖਿਆ ਬੈਰਾਗੀ ਅੜੇ। ਇਹ ਬੈਰਾਗੀਆਂ ਦਾ ਇੱਕ ਸਾਧ ਸੰਗਤ ਦੀ ਜਥਾ ਸੀ, ਜਿਹਦੇ ਨਾਲ ਭਗਤ ਕਬੀਰ ਜੀ ਦੀ ਚਰਚਾ ਹੋਈ, ਅਤੇ ਭਗਤ ਕਬੀਰ ਜੀ ਦੀ ਚਰਚਾ ਸਮੇਂ ਫਿਰ ਭਗਤ ਕਬੀਰ ਜੀ ਨੇ ਜਦੋਂ ਪਰਮੇਸ਼ਰ ਦੇ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਬੈਰਾਗੀਆਂ ਦੇ ਨਾਲ, ਅਤੇ ਬੈਰਾਗੀਆਂ ਦੇ ਨਾਲ ਤਰਕ ਦੇ ਨਾਲ ਆਧਾਰ 'ਤੇ ਜਦੋਂ ਜਵਾਬ ਦਿੱਤੇ, ਤਾਂ ਫਿਰ ਉਹ ਇਕੱਲੀ ਇਕੱਲੀ ਗੱਲ ਦਾ ਜਵਾਬ ਜਦੋਂ ਭਗਤ ਜੀ ਦਿੰਦੇ ਨੇ ਅਤੇ ਅੱਗੋਂ ਉਹ ਉਚਾਰਨ ਕਰਦੇ, ਅੱਗੋਂ ਆਪਣਾ ਜਵਾਬ ਦਿੰਦੇ ਨੇ, ਹਾਂ ਜੀ ਕਬੀਰ ਜੀ ਇੱਦਾਂ ਹੀ ਹੈ, ਹਾਂਜੀ ਇਸ ਤਰ੍ਹਾਂ ਹੀ ਹੋਇਆ ਹੋਵੇਗਾ, ਐਸੇ ਬੇਅੰਤ ਹੋਰ ਵੀ ਅਰਥ ਸ਼੍ਰੀਮਾਨ ਮਹਾਂਪੁਰਖਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਕੀਤੇ ਹਨ। ਸੰਪਰਦਾਇ ਵਿਚਾਰਧਾਰਾ ਦੇ ਮੁਤਾਬਕ ਬਹੁਤ ਸਾਰੇ ਇਹਨਾਂ ਸ਼ਬਦਾਂ ਦੇ ਹੋਰ ਵੀ ਅਰਥ, ਸੋ ਇਸ ਇਹਨਾਂ ਸ਼ਬਦਾਂ ਦੇ ਵਿੱਚ ਅੱਗੇ ਮਹਾਂਪੁਰਖਾਂ ਵੱਲੋਂ ਇਹ ਬੇਅੰਤ ਅਰਥ ਕੀਤੇ ਗਏ ਨੇ। ਜਿਹੜਾ ਪੂਰਾ ਸਾਧ ਸੰਗਤ ਜੀ ਹੁਣ ਸ਼ਬਦ ਹੈ ਇਹਦੇ 'ਚ ਆਪ ਜੀ ਵਣਾ ਹੰਬੇ ਸ਼ਬਦ ਜਿਹੜਾ ਹੈ ਇਹ ਵਾਰ ਵਾਰ ਸਰਵਣ ਕਰੋਗੇ। ਹਾਂਜੀ।

0: ਸਾਜਨ ਕੌਣ ਤੁਮਹਾਰੇ
1: ਜੀ, ਸਪਸ਼ਟ ਮਨ ਨਾ ਰੁਕਦਾ ਨਹੀਂ, ਕਈ ਵਾਰ ਦੱਸਣ ਨੂੰ ਦਿਲ ਕਰ ਪੈਂਦਾ। ਮੈਂ ਸਿੱਧੇ ਸ਼ਬਦਾਂ 'ਚ ਕਹਾਂ, ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਵੀ ਇਹੀ ਗੱਲ ਲਿਖੀ ਹੈ ਕਿ ਵਣਾ ਹੱਬੇ ਦਾ ਕੋਈ ਅਰਥ ਨਹੀਂ ਹੈ। ਸਭ ਤੋਂ ਵੱਧ ਪ੍ਰਸਿੱਧ ਟੀਕਾ ਪ੍ਰੋਫੈਸਰ ਸਾਹਿਬ ਸਿੰਘ ਦਾ, ਅਤੇ ਉਥਾਨਕਾ ਕਿਤੇ ਵੀ ਨਹੀਂ ਲਿਖੀ ਉਹਨਾਂ, ਉਹ ਕਿਸੇ ਵੀ ਉਥਾਨਕਾ ਦੇ ਉੱਤੇ ਨਹੀਂ ਬੋਲਦੇ। ਜਦੋਂ ਤੱਕ ਗੁਰਬਾਣੀ ਦੀ ਉਥਾਨਕਾ ਨਾ ਪਤਾ ਲੱਗੇ, ਅਰਥ ਨਹੀਂ ਸਪਸ਼ਟ ਹੋ ਸਕਦਾ। ਉਥਾਨਕਾ ਤੋਂ ਭਾਵ ਇਹ ਸ਼ਬਦ ਕਿੱਥੇ ਉਚਾਰਿਆ, ਕਿਹਨੂੰ ਉਚਾਰਿਆ, ਕਿਹਦੇ ਨਾਲ ਵਿਚਾਰ ਚਰਚਾ ਹੋਈ। ਜਿਵੇਂ ਗੁਰੂ ਸਾਹਿਬਾਨਾਂ ਦੇ ਸ਼ਬਦ ਹਨ, ਗੁਰੂ ਸਾਹਿਬਾਨਾਂ ਦੇ ਸ਼ਬਦਾਂ ਦੀ ਉਥਾਨਕਾ ਹੈ। ਜਿਹੜੀ ਇਹ ਵਿਆਕਰਨ ਹੈ ਨਾ, ਇਹ ਉਥਾਨਕਾ ਵਾਲੇ ਬੰਨੇ ਜਾਂਦੀ ਨਹੀਂ। ਫਿਰ ਇੱਦਾਂ ਥੋੜ੍ਹੀ ਵੀ ਇੱਕ ਥਾਂ ਦੇ ਭਗਤ ਜੀ ਬੈਠੇ ਅਤੇ ਸੁੱਤੇ ਸਿੱਧ ਬਾਣੀ ਉਚਾਰਨ ਲੱਗ ਪਏ, ਗੁਰੂ ਸਾਹਿਬ ਇੱਕ ਥਾਂ ਬੈਠੇ। ਸਾਡੇ ਸਥਾਨ ਨੇ ਕਿਹੜੇ ਸਥਾਨ 'ਤੇ ਕਦੋਂ ਉਚਾਰਨ ਕੀਤਾ, ਕਿਹੜਾ ਸ਼ਬਦ, ਇਹ ਸਾਰੀ ਕਿਹੜੇ ਸਿੱਖ ਨੂੰ ਉਪਦੇਸ਼ ਦਿੱਤਾ। ਸੋ ਇਸ ਕਰਕੇ ਉਥਾਨਕਾ ਬਹੁਤ ਵੱਡੀ ਮਹੱਤਤਾ ਰੱਖਦੀ ਹੈ। ਜੇ ਸਾਨੂੰ ਉਥਾਨਕਾ ਪਤਾ ਲੱਗ ਜਾਵੇ ਸ਼ਬਦ ਦੀ, ਤਾਂ 60 ਤੋਂ 70% ਉਹ

0: ਸ਼ਬਦ ਦੇ ਅਰਥ ਸਾਨੂੰ ਸਪਸ਼ਟ ਹੋ ਜਾਂਦੇ। ਸਾਧ ਸੰਗਤ ਜੀਓ, ਆਪ ਜੀ ਨੇ ਹੁਣ ਤੱਕ ਹੁਣ ਬਹੁਤ ਬੇਅੰਤ ਚੀਜ਼ਾਂ ਇਹ ਸੁਣ ਕੇ ਅਤੇ ਸਮਝ ਲਈਆਂ ਹੋਣਗੀਆਂ ਕਿ ਜਦੋਂ ਉਥਾਨਕਾ ਪਤਾ ਲੱਗ ਜਾਵੇ ਤਾਂ ਉਥਾਨਕਾ ਦੇ ਪਤਾ ਲੱਗਣ ਦੇ ਨਾਲ ਕੀ ਹੁੰਦਾ। ਬਹੁਤ ਮਹਿੰਗੇ ਸ਼ਬਦ ਹਨ, ਸੋ ਬਹੁਤ ਕੁਝ ਨਵੀਨ ਵਿਦਵਾਨਾਂ ਵੱਲੋਂ ਐਸਾ ਛਾਪਿਆ ਗਿਆ ਹੈ ਜਿਹੜਾ ਸੰਗਤ ਪੜ੍ਹਨ ਲਿਖਣ ਦੇ ਵਿੱਚ ਸੰਗਤ ਦੇ ਵਿੱਚ ਇਸ ਦੇ ਨਾਲ ਭਰਮ ਵੀ ਪਿਆ ਹੈ। ਸੰਪਰਦਾਵਾਂ ਪਹਿਲਾਂ ਟੀਕਾ ਨਹੀਂ ਸੀ ਕਰਦੀਆਂ, ਟੀਕੇ ਤੋਂ ਭਾਵ ਸੰਪਰਦਾਵਾਂ ਦੇ ਵਿੱਚ ਇੱਕ ਮਨੌਤ ਸੀ ਕਿ ਟੀਕਾ ਨਾ ਕੀਤਾ ਜਾਵੇ, ਕੋਲ ਵਿਦਵਾਨਾਂ ਦੇ ਬੈਠ ਕੇ ਅਰਥ ਪੜ੍ਹੇ ਜਾਣ, ਭਰਮ ਭੁਲੇਖੇ ਸੰਗਤ ਦੇ ਜ਼ਿਆਦਾ ਦੂਰ ਹੋਣਗੇ। ਜਦੋਂ ਅਸੀਂ ਟੀਕੇ ਛਾਪਣੇ ਸ਼ੁਰੂ ਕਰ ਦਿੱਤੇ ਤੋ ਸੰਪਰਦਾਵਾਂ ਨੇ ਵੀ ਪਹਿਲਾਂ ਸਾਧ ਸੰਗਤ ਜੀ ਇੱਕ ਟੀਕਾ ਜਿਹੜਾ ਫਰੀਦਕੋਟੀਆ ਛਾਪਿਆ, ਫਰੀਦਕੋਟ ਵਾਲੇ ਟੀਕੇ ਨੂੰ ਇੰਨਾ ਜ਼ਿਆਦਾ ਨਹੀਂ ਖੋਲ੍ਹਿਆ ਗਿਆ ਕਿ ਉਹਦਾ ਮਤਲਬ ਇਹ ਸੀ ਕਿ ਕਿਸੇ ਵਿਦਵਾਨ ਦੇ ਕੋਲ, ਕਿਸੇ ਗੁਰਮੁਖ ਦੇ ਕੋਲ ਬੈਠ ਕੇ ਹੀ ਅਸੀਂ ਗੁਰਬਾਣੀ ਨੂੰ ਪੜ੍ਹਿਆ ਜਾਵੇ। ਹੁਣ ਅੱਜ ਸਾਧ ਸੰਗਤ ਜੀ ਕਈ ਕਹਿੰਦੇ ਜੀ ਗੁਰਬਾਣੀ ਨੂੰ ਆਮ ਸੰਗਤ ਤੱਕ ਪਹੁੰਚਣ ਨਹੀਂ ਦਿੱਤਾ ਜਾਂਦਾ। ਭਾਈ, ਤੁਸੀਂ ਕਿਸੇ ਵੀ ਸਬਜੈਕਟ ਨੂੰ ਪੜ੍ਹਨਾ ਹੈ ਆਪਣੇ ਘਰ ਆਮ ਤਰੀਕੇ ਨਾਲ ਪੜ੍ਹ ਸਕਦੇ ਹੋ? ਨਹੀਂ ਪੜ੍ਹ ਸਕਦੇ। ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ, ਆਪਣੇ ਘਰ ਡਾਕਟਰੀ ਦੀਆਂ ਕਿਤਾਬਾਂ ਕਿਸੇ ਉਸਤਾਦ ਤੋਂ ਬਿਨਾਂ ਕਿਸੇ ਦਾ ਚੀਰ ਫਾੜ ਕਰਕੇ ਵਿਖਾਓ ਓਪਰੇਸ਼ਨ, ਲਾਇਬਿਲਟੀ ਇਸ਼ੂ ਕਿਹਨੇ ਫਿਰ ਪੂਰੇ ਕਰਨੇ ਨੇ? ਸੋ ਗੁਰਬਾਣੀ ਦਾ ਸਤਿਕਾਰ ਇੱਕ ਆਮ, ਜਿੰਨਾ ਗੁਰਬਾਣੀ ਨੂੰ ਅਸੀਂ ਆਮ ਕਰੀ ਜਾਵਾਂਗੇ ਉਹਨਾਂ ਸਾਡਾ ਨੁਕਸਾਨ ਹੋਵੇਗਾ। ਅਸੀਂ ਸਾਧ ਸੰਗਤ ਦੀ ਹੱਥ ਲਿਖਤ ਤੋਂ ਸਹਿਜੇ ਸਹਿਜੇ ਪੱਥਰ ਛਾਪੇ 'ਤੇ ਗਏ, ਪੱਥਰ ਛਾਪੇ ਤੋਂ ਹੁਣ ਅਸੀਂ ਆਪ ਪਦਸ਼ੇ 'ਤੇ ਆ ਗਏ ਹਾਂ, ਹੁਣ ਪਦਸ਼ੇ ਤੋਂ ਅੱਗੇ ਟੀਕੇ ਛਾਪ ਲਏ ਨੇ, ਟੀਕੇ ਤੋਂ ਅੱਗੇ ਹੋਰ ਕਈ ਕੁਝ, ਹੁਣ ਅਸੀਂ ਝਮੇਲੇ ਖੜ੍ਹੇ ਕਰ ਲਏ ਹਨ। ਅਸੀਂ ਇਹ ਆਪਣੇ ਆਪ ਨੂੰ ਅਗਾਂਹ ਨੂੰ ਨਹੀਂ ਖੜ ਰਹੇ, ਇਹ ਪਿਛਾਂਹ ਨੂੰ ਜਾ ਰਹੇ ਹਾਂ। ਇਹ ਤਰੱਕੀ ਨਹੀਂ ਹੈ ਕਿ ਅਸੀਂ ਸਾਰੇ ਹੀ ਪੰਜਾਬੀ ਵਾਂਗਰਾਂ ਗੁਰਬਾਣੀ ਦੇ ਜਿਹੜੇ ਸਾਧ ਸੰਗਤ ਦੀ ਪਾਠ ਹੈ ਉਹਨਾਂ ਦੇ ਉੱਤੇ ਝਗੜੇ ਕਰਨ ਲੱਗ ਪਏ। ਨਹੀਂ, ਗੁਰਬਾਣੀ ਗੁਰਮੁਖ ਦੇ ਕੋਲ ਬੈਠ ਕੇ 52 ਹੁਕਮਾਂ 'ਚ ਗੁਰੂ ਸਾਹਿਬ ਦਾ ਹੁਕਮ ਹੈ ਕਿ ਸਿਆਣੇ ਗੁਰਸਿੱਖਾਂ ਦੇ ਕੋਲ ਬੈਠ ਕੇ ਗੁਰਬਾਣੀ ਸਿੱਖਣੀ, ਨਾਲ ਸਾਧ ਸੰਗਤ ਦੀ ਭਰਮ ਨਹੀਂ ਪੈਂਦਾ ਅੰਦਰ। ਫਿਰ ਬੇਅੰਤ ਬਚਨ ਇਤਿਹਾਸ ਦੇ ਵਿੱਚੋਂ ਵੀ ਗਿਆਨੀ ਜਨ ਆਪ ਜੀ ਨੂੰ ਸੁਣਾਉਂਦੇ ਹਨ, ਸਿੱਖੋ ਸੁਣੋ ਸਿੱਖ ਇਹ ਮੇਰੀ ਬਾਣੀ ਪੜ੍ਹੋ ਸੁਧ ਗੁਰ ਕੇਰੀ, ਪੜ੍ਹੇ ਮਹਾਤਮ ਲਹੇ ਵਿਸਾਲ, ਹਲਤ ਪਲਤ ਮੇਂ ਹੋਏ ਨਿਹਾਲ। ਸੋ ਐਸੇ ਬਚਨ ਬੇਅੰਤ ਇਤਿਹਾਸਿਕ ਬਚਨ ਆਉਂਦੇ ਹਨ। ਪਿਆਰ ਸਹਿਤ ਸਾਧ ਸੰਗਤ ਦੀ ਗੁਰਮੁਖਾਂ ਪ੍ਰੇਮੀਆਂ ਦੇ ਕੋਲ ਬੈਠ ਕੇ ਸਾਨੂੰ ਸੰਥਿਆ ਜ਼ਰੂਰ ਕਰਨੀ ਚਾਹੀਦੀ ਹੈ। ਹਾਂਜੀ
1: ਹਾਂਜੀ, ਜਿਵੇਂ ਗਿਆਨੀ ਜੀ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਆਪ ਜੀ ਨੂੰ ਦੱਸਿਆ ਕਿ ਮਹਾਂਪੁਰਖਾਂ ਨੇ ਇਸੇ ਹੀ ਤਰ੍ਹਾਂ ਜੋ ਅਰਥ ਉਚਾਰਨ ਕੀਤੇ ਹਨ ਆਪਣੇ ਮੁੱਖ ਤੋਂ, ਮਹਾਂਪੁਰਖਾਂ ਦੀ ਬਹੁਤ ਜ਼ਿਆਦਾ ਵੱਡੀ ਕਮਾਈ ਸੀ, ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਮਹਾਂਪੁਰਖਾਂ ਦਾ ਜਨਮ ਹੋਇਆ। ਇਸ ਕਰਕੇ ਇਸੇ ਸ਼ਬਦ ਦੇ ਅਰਥ ਕਰਦਿਆਂ ਹੋਇਆਂ ਮਹਾਂਪੁਰਖਾਂ ਨੇ ਇਹ ਦੱਸਿਆ ਕਿ ਮਾਰਵਾੜੀ ਇਲਾਕੇ ਦੇ ਵਿੱਚ, ਭਾਵ ਕਿ ਦਿੱਲੀ ਦੇ ਨੇੜੇ ਤੇੜੇ, ਅਤੇ ਇਸੇ ਹੀ ਪ੍ਰਕਾਰ ਜਾਂ ਰਾਜਸਥਾਨ ਦੇ ਇਲਾਕੇ ਦੇ ਵਿੱਚ ਹਰਿਆਣਵੀ ਲੋਕ ਗੱਲਾਂ ਕਰਦਿਆਂ ਹੋਇਆਂ ਜਿਹੜਾ ਹੁੰਗਾਰਾ ਭਰਦਾ ਹੁੰਦਾ ਨਾ, ਉਹ ਕਹਿੰਦਾ ਹੰਬੈ, ਭਾਵ ਕਿ ਕਹਿੰਦਾ ਹਾਂ ਤੇਰੀ ਗੱਲ ਠੀਕ ਆ ਜਿਵੇਂ ਤੂੰ ਕਿਹਾ। ਇਸੇ ਹੀ ਤਰ੍ਹਾਂ ਉਹ ਇਲਾਕੇ ਦੀ ਬੋਲੀ ਦੇ ਵਿੱਚ ਭਗਤ ਕਬੀਰ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ। ਗਿਆਨੀ ਜੀ ਨੇ ਬੜੇ ਵਿਸਥਾਰ ਦੇ ਸਹਿਤ ਆਪ ਜੀ ਨੂੰ ਦੱਸਿਆ ਹੈ। ਹਾਂਜੀ, ਅੱਗੇ ਪੜ੍ਹੀਏ, ਮਹਾਂਪੁਰਖਾਂ ਨੇ ਬੇਅੰਤ ਅਰਥ ਕੀਤੇ ਹਨ ਇਸੇ ਸ਼ਬਦ ਦੇ, ਹੋਰ ਵੀ ਕਈ ਕਈ ਸ਼ਬਦਾਂ ਦੇ ਅਰਥ ਜੋ ਬੇਅੰਤ ਕੀਤੇ ਹਨ। ਹਾਂਜੀ,

0: ਮਿਲਕੈ ਦੁਲਹਿ ਪ੍ਰਭ ਕੀ ਸਰਨ ਪਰਿਓ, ਮੁਗਤ ਭਇਓ ਚਉਹੂੰ ਜੁਗ ਜਾਨਿਓ, ਜਸ ਕੀਰਤ ਮਾਥੈ ਛਤਰ ਧਰਿਓ, ਰਾਜਾ ਰਾਮ ਜਪਤ ਕੋ ਨਾ ਤਰਿਓ, ਗੁਰੂ ਉਪਦੇਸ਼ ਸਾਧ ਕੀ ਸੰਗਤ, ਭਗਤ ਤਾਕੋ ਨਾਮ ਪਰਿਓ ਰਹਾਓ, ਸੰਖ ਚੱਕਰ ਮਾਲਾ ਤਿਲਕ ਬਿਰਾਜਿਤ, ਦੇਖ ਪ੍ਰਤਾਪ ਜਮ ਡਰਿਓ, ਨਿਰਭਉ ਭਏ ਰਾਮ ਬਲ ਗਰਜਿਤ, ਜਨਮ ਮਰਨ ਸੰਤਾਪ ਹਿਰਿਓ, ਅੰਬਰੀਕ ਕਉ ਦੀਓ ਅਭੈ ਪਦ, ਰਾਜ ਭਭੀਖਣ ਅਧਿਕ ਕਰਿਓ, ਨਉ ਨਿਧ ਠਾਕੁਰ ਦਈ ਸੁਦਾਮੈ, ਧਰੂ ਅਟਲ ਅਜਹੂ ਨਾ ਟਰਿਓ, ਭਗਤ ਹੇਤ ਮਾਰਿਓ ਹਰ ਨਾਖਸ, ਨਰ ਸਿੰਘ ਰੂਪ ਹੋਏ ਦੇਹ ਧਰਿਓ, ਨਾਮਾ ਕਹਿ ਭਗਤ ਬਸ ਕੇਸਵ, ਅਜਹੂ ਬਲ ਕੇ ਦੁਆਰ ਖਰੋ, ਮਾਰੂ ਕਬੀਰ ਜੀਓ।
1: ਸਾਧ ਸੰਗਤ ਜੀ, ਇਹ ਸ਼ਬਦ ਉੱਪਰ ਸਿਰਲੇਖ ਵੀ ਦਿੱਤਾ ਹੈ, ਕਬੀਰ ਜੀ ਕਬੀਰ ਕਾ ਸ਼ਬਦ, ਅਗਲਾ ਇਹ ਸ਼ਬਦ ਭਗਤ ਕਬੀਰ ਜੀ ਦਾ ਹੈ, ਪਰ ਮੁੱਖ ਸਿਰਲੇਖ ਭਗਤ ਨਾਮਦੇਵ ਜੀ ਦਾ ਹੋਣ ਕਰਕੇ ਤੋ ਉੱਤੇ ਅਲੱਗ ਵੇਰਵਾ ਗਰੀਬ ਨਵਾਜ ਮਹਾਰਾਜ ਜੀਆਂ ਨੇ ਦਿੱਤਾ ਹੈ।
0: ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ ਪੇਟ ਭਰਿਓ ਪਸੁਆ ਜਿਓ ਸੋਇਓ, ਮਨੁੱਖ ਜਨਮ ਹੈ ਹਾਰਿਓ ਰਹਾਓ, ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਧੰਦੈ ਝੂਠ, ਸਵਾਨ ਸੂਕਰ ਬਾਇਸ ਜੀਵੈ, ਭਟਕ

0: ਆਪਸ ਕੋ ਦੀਰਘ ਕਰ ਜਾਣੈ ਔਰਨ ਕੋ ਲਾਗ ਮਾਤ। ਲਾਗ ਪਾਠ ਪੋਲਾ ਤੇ ਮਾਤ ਪਾਠ ਅਲੱਗ। ਲਾਗ ਤੇ ਮਾਤ ਅਲੱਗ ਅਲੱਗ ਦੋ ਸ਼ਬਦ ਹਨ ਦੋਵਾਂ ਨੂੰ। ਜੇ ਲਾਗ ਮਾਤ ਕਵਾਂਗੇ ਫਿਰ ਹੁੰਦਾ ਲਘੂ ਮਾਤਰਾ, ਜਿਹੜੀਆਂ ਆਪਾਂ ਮਾਤਰਾਵਾਂ ਲਾਉਂਦੇ ਹਾਂ। ਲਾਗ ਨਾਮ ਹੁੰਦਾ ਛੋਟਾ ਤੇ ਮਾਤ ਨਾਮ ਹੁੰਦਾ ਛੋਟੇ ਦੀ ਨਿਆਈ ਜਾਣਨਾ। ਸੋ ਸਾਧ ਸੰਗਤ ਜੀ ਆਪਣੇ ਆਪ ਨੂੰ ਵੱਡਾ ਤੇ ਦੂਜਿਆਂ ਨੂੰ ਨੀਵਾਂ ਛੋਟਾ ਜਾਣਦਾ ਹੈ ਤੂੰ, ਇਸ ਪ੍ਰਕਾਰ ਅਲੱਗ ਅਲੱਗ ਦੋਵਾਂ ਨੂੰ ਪਾਠਾਂ ਨੂੰ ਕਰਨਾ। ਹਾਂਜੀ।
1: ਕਾਮੀ ਕ੍ਰੋਧੀ ਚਾਤੁਰੀ ਬਾਜੀ ਘਰ ਬੇਕਾਮ, ਨਿੰਦਾ ਕਰਤੇ ਜਨਮ ਸਿਰਾਨੋ ਕਬੂ ਨਾ ਸਿਮਰਿਓ ਰਾਮ। ਕਹਿ ਕਬੀਰ ਚੇਤੈ ਨਹੀਂ ਮੂਰਖ ਮੁਗਧ ਗਵਾਰ।

0: ਚੰਦ ਸਤ ਭੇਦਿਆ, ਨਾਦ ਸਤ ਪੂਰਿਆ, ਸੂਰ ਸਤ ਖੋੜ ਸਾ ਦੱਤ ਕੀਆ।
1: ਸਤ ਪਾਠ ਤਿੰਨ ਵਾਰ ਆਇਆ, ਤਿੰਨੇ ਵਾਰ ਕੱਸ ਕੇ ਕਰਨਾ।
0: ਅਬਾਲ ਬਾਲ ਤੋੜਿਆ, ਅਚਲ ਚਲ ਥੱਪਿਆ, ਅਘੜ ਅਗੜ ਘੜਿਆ ਤੈ ਅਪਿਓ ਪੀਆ।
1: ਹਾਂਜੀ, ਅਬਾਲ ਐੜੇ ਨੂੰ ਅਗੇਤਰ ਲਾ ਕੇ, ਅਬਾਲ ਬਲ ਤੋੜਿਆ, ਅਚਲ ਚਲ ਥੱਪਿਆ, ਥੱਪਿਆ ਪਾਠ ਪੋਲਾ ਕਰਨਾ, ਅਚਲ ਐੜੇ ਨੂੰ ਅਗੇਤਰ ਚੱਚੇ ਨੂੰ ਅਧਿਕ ਲਾ ਕੇ, ਅਚਲ ਚਲ ਥੱਪਿਆ, ਅਘੜ ਘੜਿਆ ਤਹ ਅਪਿਓ ਪੀਆ।
0: ਅਬਾਲ ਬਾਲ ਤੋੜਿਆ, ਅਚਲ ਚਲ ਥੱਪਿਆ, ਅਘੜ ਘੜਿਆ ਤਹ ਅਪਿਓ ਪੀਆ। ਮਨ ਆਦ ਗੁਣ ਆਦਿ ਵਖਾਣਿਆ, ਤੇਰੀ ਦੁਬਿਧਾ ਦ੍ਰਿਸ਼ਟ ਸਮਾਨਿਆ, ਰਹਾਓ ਅਰਧ ਕਉ ਅਰਧਿਆ, ਸਰਧ ਕਉ ਸਰਧਿਆ, ਸਲਲ ਕਉ ਸਲਲ ਸਮਾਨ ਆਇਆ। ਬਦਤ ਜੈ ਦੇਉ ਜੈ ਦੇਵ ਕਉ ਰਮਿਆ, ਬ੍ਰਹਮ ਨਿਰਵਾਣ ਲਿਵ ਲੀਣ ਪਾਇਆ। ਕਬੀਰ ਮਾਰੂ ਰਾਮ ਸਿਮਰ
1: ਸੰਗਤ ਜੀ, ਇਹ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਰਾਗਾਂ ਨੂੰ ਨਾ ਨਖੇੜ ਕੇ ਪੜ੍ਹਨਾ ਚਾਹੀਦਾ। ਜਿਵੇਂ ਅੱਗੇ ਵੀ ਰਾਗ ਆਉਣਾ, ਰਾਗ ਮਾਰੂ, ਰਾਗ ਤੇ ਥੋੜਾ ਰੁਕ ਕੇ ਫੇਰ ਮਾਰੂ ਉਚਾਰਨ ਕਰਨਾ। ਇਸ ਰਾਗ ਦੇ ਵਿੱਚ ਨਾ ਇਹ ਜਿੱਦਾਂ ਹੁਣ ਕਬੀਰ ਮਾਰੂ, ਪਾਠੀਆਂ ਦੇ ਮੂੰਹ ਸੁਣਿਆ ਕਈ ਵਾਰ ਕਬੀਰ ਮਾਰੂ, ਉਹ ਮਾਰੂ ਨਹੀਂ ਮਾਰੂ, ਭਗਤ ਕਬੀਰ ਜੀ ਮਾਰਨ ਥੋੜਾ ਲੱਗੇ, ਮਾਰੂ ਦਾ ਅਰਥ ਹੁੰਦਾ ਡੰਡੇ ਮਾਰਨੇ, ਕੋਈ ਮਾਰ ਲਿਆ। ਸੋ ਇਸ ਕਰਕੇ ਪਿਆਰ ਦੇ ਸਹਿਤ ਹੀ ਉਚਾਰਨ ਕਰਨਾ, ਕਬੀਰ ਦੋ ਡੰਡੀਆਂ ਲੱਗੀਆਂ ਨੇ ਅੱਗੇ, ਫਿਰ ਮਾਰੂ, ਫਿਰ ਅੱਗੇ ਦੋ ਡੰਡੀਆਂ ਲੱਗੀਆਂ। ਸੋ ਇਸ ਕਰਕੇ ਵਿਸ਼ੇਸ਼ਤਾ ਦੇ ਨਾਲ ਇਕੱਲੇ ਇਕੱਲੇ ਪਾਠ ਨੂੰ ਖੇਡਣ 'ਤੇ ਪਤਾ ਲੱਗਦਾ ਨਹੀਂ, ਅਤੇ ਅਰਥ ਦਾ ਅਨਰਥ ਬਣ ਜਾਂਦਾ। ਹਾਂਜੀ,
0: ਰਾਮ ਸਿਮਰ।

ਕਬੀਰ ਸੁਨਹੁ ਰੇ ਸੰਤਹੁ ਸਾਧ ਸੰਗਤ ਤਰ ਜਾਹੇਗਾ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ ਰਹਾਓ ਜਾ ਕੀ ਛੋਤ ਜਗਤ ਕਉ ਲਾਗੈ ਤਾ ਪਰ ਤੂੰ ਟਰੈ ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮਦੇਵ ਕਬੀਰ ਤਿਲੋਚਨ

0: ਧੈਨ ਧੱਦੇ ਨੂੰ ਦੁਲਾਵਾਂ ਦੇ ਨਾਲ ਪਾਠ ਸ਼ੁੱਧ ਹੈ, ਕਾਮ ਧੈਨ ਬਸ ਜਾ ਕੇ ਰੇ। ਸੋ ਸਾਧ ਸੰਗਤ ਜੀ, ਕਈ ਵਾਰ ਨਾ ਇਹ ਆਪਣੀ ਆਮ ਰਸਨਾ ਦੇ ਵਿੱਚ ਜਿਹੜੇ ਇੱਕ ਆਮ ਧੇਨ ਹੀ ਪਾਠ ਹੁੰਦਾ ਚੜਿਆ, ਕਿਉਂਕਿ ਕਾਮ ਧੇਨ ਗਊ ਦਾ ਇੱਕ ਦਾ ਨਾਮ ਹੈ, ਪਰ ਗਰੀਬ ਨਿਵਾਜ ਭਗਤ ਰਸਨਾ ਤੋਂ ਇਹ ਉਚਾਰਨ ਕੀਤਾ ਜਿਹੜਾ ਸ਼ਬਦ ਹੈ ਭਗਤ ਰਵਿਦਾਸ ਜੀ ਮਹਾਰਾਜ ਇਹਨੂੰ ਕਰਦੇ ਨੇ। ਕਾਮ ਧੈਨ ਸੁਖ ਸਾਗਰ ਸੁਰਤਰ ਚਿੰਤਾ ਮਨ, ਕਾਮ ਧੈਨ ਬਸ ਜਾ ਕੇ ਰੇ।
1: ਚਾਰ ਪਦਾਰਥ ਅਸ਼ਟ ਮਹਾ ਸਿੱਧ ਨਵ ਨਿਧ ਕਰ ਤਲ ਤਾਕੈ, ਹਰ ਹਰ ਹਰ ਨਾ ਜਪਸ ਰਸਨਾ, ਅਵਰ ਸਭ ਛਾੜ ਬਚਨ ਰਚਨਾ ਰਹਾਓ, ਨਾਨਾ ਖਿਆਨ ਪੁਰਾਨ ਬੇਦ ਬਿਧ, ਚਉ ਤੀਸ ਅਕਸ਼ਰ ਮਾਹੀ, ਬਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰ ਨਾਹੀ, ਸਹਿਜ ਸਮਾਧ ਉਪਾਦ ਰਹਿਤ ਹੋਏ, ਬੜੇ ਭਾਗ ਲਿਵ ਲਾਗੀ, ਕਹੇ ਰਵਿਦਾਸ ਉਦਾਸ ਦਾਸ ਮਤ, ਜਨਮ ਮਰਨ ਭੈ ਭਾਗੀ, ਤੁਖਾਰੀ ਛੰਤ ਮਹੱਲਾ ਪਹਿਲਾ, ਬਾਰਹਿ ਮਾਹਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖ ਸਿਰ ਸਿਰ ਸੁਖ ਸਹੰਮਾ, ਦੇਹ ਸੋ ਤੂੰ ਭਲਾ।
0: ਸਾਧ ਸੰਗਤ ਜੀ, ਇਹ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਵਨ ਬਾਣੀ ਤੁਖਾਰੀ ਰਾਗ ਪ੍ਰਾਰੰਭ ਹੋਇਆ। ਤੁਖਾਰੀ ਛੰਤ ਮਹੱਲਾ ਪਹਿਲਾ, ਛੰਤਾਂ ਦੇ ਵਿੱਚ ਰਹਾਉ ਨਹੀਂ ਆਉਂਦਾ, ਇਹ ਪਿੱਛੇ ਵੀ ਬੇਨਤੀ ਕੀਤੀ ਸੀ। ਤੁਖਾਰੀ ਰਾਗ ਦੇ ਵਿੱਚ ਕੋਈ ਵੀ ਰਹਾਉ ਪਦ ਨਹੀਂ ਆਉਂਦਾ, ਕਿਉਂਕਿ ਛੰਤ ਜਿੱਥੇ ਵੀ ਆਪਾਂ ਪਿੱਛੇ ਛੰਤ ਪੜ੍ਹਿਆ ਰਹਾਉ ਨਹੀਂ ਆਇਆ। ਸੋ ਇਸ ਰਾਗ ਦੇ ਵਿੱਚ ਆਰੰਭਤਾ ਹੀ ਨਾ ਇਹਦੇ 'ਚ ਦੋ ਪਦੇ ਨਾ ਚੌ ਪਦੇ, ਅਤੇ ਸਾਧ ਸੰਗਤ ਜੀ ਸਿੱਧੇ ਛੰਤ ਹੀ ਆਰੰਭ ਹੋਏ, ਨਾ ਅਸ਼ਟਪਦੀਆਂ ਹਨ। ਸਿੱਧਾ ਛੰਤ ਆਰੰਭ ਹੋਣ ਤੋਂ ਭਾਵ ਇਸ ਰਾਗ ਦੇ ਵਿੱਚ ਹੁਣ ਰਹਾਉ ਪਦ ਕੋਈ ਵੀ ਨਹੀਂ ਆਉਂਦਾ ਪੂਰੇ ਤੁਖਾਰੀ ਰਾਗ ਦੇ ਵਿੱਚ। ਹਾਂਜੀ,

ਮਨ ਤੂੰ ਸੁਣ ਆਤਮ ਰਾਮਾ ਬਾਬੀਹਾ ਪ੍ਰਿਓ ਬੋਲੇ ਕੋ ਕਿਲ ਬਾਣੀਆ ਸਾ ਤਨ ਸਭ ਰਸ ਚੋਲੈ ਅੰਕ ਸਮਾਣੀਆ ਹਰਿ ਅੰਕ ਸਮਾਣੀ ਜਾ ਪ੍ਰਭ ਭਾਣੀ ਸਾ ਸੋ ਹਾਗਣ ਨਾਰੇ ਨਵ ਕਰ ਥਾਪ ਮਹਿਲ।

0: ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ ਗੁਰ ਸ਼ਬਦੀ ਮਨ ਧੀਰਾ ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਏ ਹਰ ਸਿਉ ਪ੍ਰੀਤ ਬਣੀ ਹਰ ਮੰਦਰ ਆਵੈ ਜਾ ਪ੍ਰਭ ਭਾਵੈ ਤਨ ਉਬੀ ਗੁਣ ਸਾਰੀ ਘਰ ਘਰ ਕੰਤਰ ਵੈ ਸੁਹਾਗਣ ਹਉ ਕਿਉ ਕੰਤ ਵਿਸਾਰੀ ਉਨਵ ਘਨ ਛਾਏ ਬਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੈ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੈ ਚੇਤ ਬਸੰਤ ਪਲਾ ਭਵਰ ਸੁਹਾਵੜੇ ਬਨ ਫੁੱਲੇ ਮੰਜ ਬਾਰ ਮੈਂ ਪਿਰ ਘਰ ਬਾਹੁੜੈ ਪਿਰ ਘਰ ਨਹੀਂ ਆਵੈ ਤਨ ਕਿਉ ਸੁਖ ਪਾਵੈ ਬਿਰਹਿ ਵਿਰੋਧ ਤਨ ਛੀਜੈ ਕੋਕਿਲ ਅੰਬ ਸੁਹਾਵੀ ਬੋਲੈ ਕਿਉ ਦੁਖ ਅੰਕ ਸਹੀਜੈ ਭਵਰ ਪਵੰਤਾ ਫੁੱਲੀ ਡਾਲੀ ਕਿਉ ਜੀਵਾਂ ਮਰ ਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਾਰ ਘਰ ਧਨ ਪਾਏ ਵੈ ਸਾਖ ਭਲਾ ਸਾਖਾ ਵੇਸ ਕਰੇ ਤਨ ਦੇਖੈ ਹਰ ਦੁਆਰ ਆਵਹੁ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਢ ਨਾ ਮੋਲੋ ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾ ਵੈ ਢੋਲੋ ਦੂਰ ਨਾ ਜਾਨਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈ ਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ ਮਾਹੋ ਜੇਠ ਭਲਾ ਪ੍ਰੀਤਮ ਕਿਉ ਵਿਸਰੈ ਥਲ ਤਾਪਹਿ ਸਰ ਭਾਰ ਸਾ ਤਨ ਬਿਨਾਉ ਕਰੈ ਤਨ ਬਿਨਾਉ ਕਰੇ ਦੀ ਗੁਣ ਸਾਰੇ ਦੀ ਗੁਣ ਪਸਾਰੀ ਪ੍ਰਭ ਭਾਵਾ ਸਾਚੈ ਮਹਿਲ ਰਹਿ ਬੈਰਾਗੀ ਆਵਣ ਦੇਹ ਤਾ ਆਵਾ ਨਿਮਾਣੀ ਨਿਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ ਆਸਾੜ ਭਲਾ ਸੂਰਜ ਗਗਨ ਤਪੈ ਧੀ ਧਰਤੀ ਦੁਖ ਸਹੈ ਸੁਖੈ ਅਗਨ ਭਖੈ ਅਗਨ ਰਸ ਸੁਖੈ ਮਰੀਐ ਧੁਖੈ ਭੀ ਸੋ ਕੀਰਤਨਾ ਹਾਰੇ ਰਥ ਫਿਰੈ ਛਾਇਆ ਤਨ ਤਾਕੈ ਟੀੜ ਲਵੈ ਮੰਜ ਬਾਰੇ
1: ਤਾਕੈ ਪਾਠ ਕਸ ਕੇ ਕਰਨਾ ਰਾਥ ਪਾਠ ਬੋਲਾ ਰਾਥ ਫਿਰੈ ਛਾਇਆ ਧਨ ਤਾਕੈ ਟੀੜ ਲਵੈ ਮੰਜ ਬਾਰੇ
0: ਅਵਗਣ ਬਾਧ ਚਲੀ ਦੁਖ ਆਗੈ ਸੁਖ ਤਿਸ ਸਾਚ ਸੰਭਾਲੇ ਨਾਨਕ ਜਿਸਨੋ ਇਹੋ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ ਸਾਵਣ ਸਰਸ ਮਨਾ ਕਣ ਵਰਸਹਿ ਰੁੱਤ ਆਏ ਮੈਂ ਮਨ ਤਨ ਸਹੁ ਭਾਵੈ ਪਿਰ ਪਰਦੇਸ ਸਿਧਾਏ ਪਿਰ ਘਰ ਨਹੀਂ ਆਵੈ ਮਰੀਐ ਹਾਵੈ ਦਾਮਨ ਚਮਕ ਡਰਾਏ ਸੇਜ ਇਕੇਲੀ ਖਰੀ ਦੁਹੇਲੀ ਮਰਨ ਭਇਆ ਦੁੱਖ ਮਾਏ ਹਰ ਬਿਨ ਨੀਂਦ ਭੂਖ ਕਹੁ ਕੈਸੀ ਕਾਪੜ ਤਨ ਨਾ ਸੁਖਾਵੈ ਨਾਨਕ ਸਾ ਸੁਹਾਗਣ ਕੰਤੀ ਪਿਰ ਕਹਿ ਅੰਕ ਸਮਾਵੈ ਭਾਦਉ ਭਰਮ ਭੁੱਲੀ ਪਰ ਜੋਬਨ ਪਛੁਤਾਣੀ ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ ਬਰਸੈ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਯੰਗਮ ਫਿਰਹਿ ਡਸੰਤੇ ਮੱਛਰ ਡੰਗ ਸਾਇਰ ਪਰ ਸੁਭਰ ਬਿਨ ਹਰ ਕਿਉ ਸੁਖ ਪਾਈਐ ਨਾਨਕ ਪੂਛ ਚਲੋ ਗੁਰ ਆਪਣੇ ਜਹ ਪ੍ਰਭ ਤਹਿ ਹੀ ਜਾਈਐ ਅਸੁਨ

0: ਤਤ ਜਲਾਇਆ ਦੀਪਕ ਰਸ ਤੇਲੋ ਧਨ ਫਿਰ ਮਿਲੋ ਧਨ ਓ ਮਾਹ ਹੈ ਸਰਸੀ ਅਵਗਣ ਮਾਰੀ ਮਰੈ ਨਾ ਸੀਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਦੇ ਨਿਜ ਘਰ ਬੈਠੇ ਅਜਹੋ ਤਿਨਾੜੀ ਆਸਾ ਨਾਨਕ ਮਿਲਹੋ ਕਪਟ ਦਰ ਖੋਲਹੋ ਏਕ ਘੜੀ ਖੱਟ ਮਾਸਾ ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੈ ਗੁਣਵੰਤੀ ਗੁਣ ਰਵੈ ਮੈਂ ਫਿਰ ਨਿਹਚਲ ਭਾਵੈ ਨਿਹਚਲ ਚਤੁਰ ਸੁਜਾਨ ਵਿਧਾਤਾ ਚੰਚਲ ਜਗਤ ਸਬਾਇਆ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਭਾਣੇ ਤਾ ਭਾਇਆ ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁਖ ਭਾਗੈ ਨਾਨਕ ਸਾ ਤਨ ਨਾਹ ਪਿਆਰੀ ਅਭ ਭਗਤੀ ਪਿਰਿਆ ਗੈ ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੁਖੈ
1: ਪੜੈ ਪਾਠ ਕੋਲਾ ਹੀ ਕਰਨਾ ਪੜੈ ਨੀ ਕਰ ਜਾਣਾ ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੁਖੈ
0: ਆਵਤ ਕੀ ਨਾਹੀ ਮਨ ਤਨ ਵਸੈ ਮੁਖੇ ਮਨ ਤਨ ਰਵ ਰਹਿਆ ਜਗ ਜੀਵਨ ਗੁਰ ਸਬਦੀ ਰੰਗ ਮਾਣੀ ਅੰਡਜ ਜੇ ਰਜ ਸੇ ਤਜ ਉਤ ਪੁਜ

ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾ ਸਰਨਾਵਾ ਗੰਗ ਜਮੁਨ ਤਹਿ ਬੇਣੀ ਸੰਗਮ ਸਾਤ ਸਮੁੰਦ ਸਮਾਵਾ।

ਜਗਾਵੈ ਸੂਤੀ ਜਮ ਰਸ ਚੂਸੈ ਰਹਿਣ ਅੰਧੇਰੀ ਕਿਆ ਪਤ ਤੇਰੀ ਚੋਰ ਪੜੈ ਘਰ ਮੂਸੈ ਰਾਖਣ ਹਾਰਾ ਅਗਮ ਅਪਾਰਾ ਸੁਣ ਬੇਨੰਤੀ ਮੇਰੀਆ ਨਾਨਕ ਮੂਰਖ ਕਬਹਿ ਨਾ ਚੇਤੈ ਕਿਆ ਜੁਗ ਸੂਝੈ ਰਹਿਣ ਅੰਧੇਰੀਆ ਦੂਜਾ ਪਹਿਰ ਭਇਆ ਜਾਗ ਅਚੇਤੀ ਰਾਮ ਵੱਖਰ ਰਾਖ ਮੁਈਏ ਖਾਜੈ ਖੇਤੀ ਰਾਮ ਰਾਖਹੁ ਖੇਤੀ ਹਰ ਗੁਰ ਹੇਤੀ ਜਾਗਤ ਚੋਰ ਨਾ ਲਾਗੈ ਜਮ ਮਗ ਨਾ ਜਾਵਹੁ ਨਾ ਦੁਖ ਪਾਵਹੁ ਜਮ ਕਾ ਡਰ ਭਉ ਭਾਗੈ ਰਵ ਸਸ ਦੀਪਕ ਗੁਰਮਤਿ ਦੁਆਰੈ ਮਨ ਸਾਚਾ ਮੁਖ ਧਿਆਵੈ ਨਾਨਕ ਮੂਰਖ ਅਜਹੁ ਨਾ ਚੇਤੈ ਕਿਵ ਦੂਜੈ ਸੁਖ ਪਾਵੈ ਤੀਜਾ ਪਹਿਰ ਭਇਆ ਨੀਂਦ ਵਿਆਪੀ ਰਾਮ ਮਾਇਆ ਸੁਤਦਾਰਾ ਦੁਖ ਸੰਤਾਪੀ ਰਾਮ ਮਾਇਆ ਸੁਤਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸੈ ਨਾਮ ਧਿਆਵੈ ਤਾਂ ਸੁਖ ਪਾਵੈ ਗੁਰਮਤਿ ਕਾਲ ਨਾ ਗ੍ਰਾਸੈ ਜੰਮਣ

0: ਗੁਰ ਸ਼ਬਦ ਕਮਾਵਹਿ ਜਨਮ ਨਾ ਆਵਹਿ ਤਿਨਾ ਹਰ ਪ੍ਰਭ ਬੇਲੀਆ। ਘਰ ਕੰਪ ਚਰਨ ਸਰੀਰ ਕੰਪੈ ਨੈਣ ਅੰਧੁਲੇ ਤਨ ਭਸਮ ਸੇ। ਨਾਨਕ ਦੁਖੀਆ ਜੁਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ। ਖੁੱਲੀ ਗੰਠ ਉੱਠੋ ਲਿਖਿਆ ਆਇਆ ਰਾਮ।
1: ਖੁੱਲੀ ਗੰਠ ਇੱਥੇ ਜਮਕ ਉੱਠੋ ਏਦਾਂ ਹੀ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਧਿਆਨ ਦੇ ਸਹਿਤ। ਖੁੱਲੀ ਗੰਠ ਉੱਠੋ ਲਿਖਿਆ ਆਇਆ ਰਾਮ।
0: ਰਸ ਕਸ ਠਾਕੇ ਬੰਧ ਚਲਾਇਆ ਰਾਮ। ਬੰਧ ਚਲਾਇਆ ਜਾ ਪ੍ਰਭ ਪਾਇਆ ਨਾ ਦਿਸੈ ਨਾ ਸੁਣੀਐ। ਆਪਣ ਵਾਰੀ ਸਭ ਸਹਿ ਆਵੈ ਪੱਕੀ ਖੇਤੀ ਲੁਣੀਐ।

ਤਾਰਾ ਚੜਿਆ ਲੰਮਾ ਕਿਉਂ ਨਦਰ ਨਿਹਾਲਿਆ ਰਾਮ, ਸੇਵਕ ਪੂਰ ਕਰਮਾ ਸਤਿਗੁਰ ਸ਼ਬਦ ਦਿਖਾਲਿਆ ਰਾਮ, ਗੁਰ ਸ਼ਬਦ ਦਿਖਾਲਿਆ ਸੱਚ ਸੰਭਾਲਿਆ ਅਹਿਨਸ ਦੇਖ ਵਿਚਾਰਿਆ, ਧਾਵਤ ਪੰਚ ਰਹੇ ਘਰ ਜਾਣਿਆ ਕਾਮ ਕ੍ਰੋਧ ਬਿਖ ਮਾਰਿਆ, ਅੰਤਰ ਜੋਤ ਭਈ ਗੁਰਸਾਖੀ ਚੀਨੇ ਰਾਮ ਕਰਮਾ, ਨਾਨਕ ਹਉਮੈ ਮਾਰ ਪਤੀਣੇ ਤਾਰਾ ਚੜਿਆ ਲੰਮਾ, ਗੁਰਮੁਖ ਜਾਗ ਰਹੇ ਚੂਕੀ ਅਭਿਮਾਨੀ ਰਾਮ, ਅਨਦਿਨ ਭੋਰ ਪਇਆ ਸਾਚ ਸਮਾਨੀ ਰਾਮ, ਸਾਚ ਸਮਾਨੀ ਗੁਰਮੁਖ ਮਨ ਭਾਨੀ ਗੁਰਮੁਖ ਸਾਬਤ ਜਾਗੇ, ਸਾਚ ਨਾਮ ਅੰਮ੍ਰਿਤ ਗੁਰਦੀਆ ਹਰ ਚਰਨੀ ਲਿਵ ਲਾਗੇ, ਪ੍ਰਗਟੀ ਜੋਤ ਜੋਤ ਮਹਿ ਜਾਤਾ ਮਨਮੁਖ ਭਰਮ ਭੁਲਾਣੀ, ਨਾਨਕ ਭੋਰ ਪਇਆ ਮਨ ਮਾਨਿਆ ਜਾਗਤ ਰਹਿਣ ਵਿਹਾਣੀ।

ਤੇ ਮਨ ਮਾਨਿਆ। ਜਿਨ ਜਲ ਥਲ ਤ੍ਰਿਭਵਨ ਘਟ ਘਟ ਥਾਪਿਆ, ਸੋ ਪ੍ਰਭ ਗੁਰਮੁਖ ਜਾਣਿਆ। ਕਰਨ ਕਾਰਨ ਸਮਰੱਥ ਅਪਾਰਾ, ਤ੍ਰਿਵਿਧ ਮੇਟ ਸਮਾਈ, ਨਾਨਕ ਅਵਗਣ।

ਹੀ ਤਾਤੇ ਉੱਡਰ ਹੰਸ ਚੱਲਿਆ ਫੁਰਮਾਇਆ ਭਸਮੈ ਭਸਮ ਸਮਾਣੀ ਨਾਨਕ ਸੱਚੇ ਨਾਮ ਵਿਹੂਣੀ ਭੁੱਲ ਭੁੱਲ ਪਛੋਤਾਣੀ। ਠੀਕ ਹੈ।

ਪਿੱਛੇ ਵੀ ਦਾਸ ਨੇ ਇਸ ਸ਼ਬਦ ਦੀਆਂ ਇਸ ਪੰਕਤੀ ਦੀਆਂ ਬੇਨਤਵਾਰ ਪ੍ਰਮਾਣ ਦਿੱਤੇ ਸੀ। ਜਿਹੜੇ ਲੋਕ ਹਾਹੇ ਦਾ ਛੱਡਣ ਦੀ ਗੱਲ ਕਰਦੇ ਹਨ, ਕਹਿੰਦੇ ਕਿ ਹਾਹਾ ਜਦੋਂ ਪਿੱਛੇ ਆ ਜਾਵੇ, ਐਸੇ ਵਿਆਕਰਨ ਦੇ ਹੁਣ ਨਵੀਨ ਜਿਹੜੀਆਂ ਸੰਥਿਆ ਵੀ ਕਰਾਉਣ ਲੱਗ ਪਏ ਨੇ, ਉਹ ਕਹਿੰਦੇ ਨੰਨੇ ਜਦੋਂ ਹਾਹਾ ਮੁਕਤਾ ਆਵੇ ਫਿਰ ਹਾਹੇ ਦੀ ਬੋਲਣ ਦੀ ਲੋੜ ਨਹੀਂ ਹੁੰਦੀ। ਤੋ ਸਾਧ ਸੰਗਤ ਜੀ, ਹੁਣ ਆਪਾਂ ਇਸ ਪੰਕਤੀ ਨੂੰ ਪੜ੍ਹ ਰਹੇ ਹਾਂ, ਜੇ ਆਪਾਂ ਹੁਣ ਇੱਥੇ ਸੁਣਾ ਪੜ੍ਹਾਂਗੇ, ਸੁਣ ਨਾ ਪਿਆਰੇ ਇੱਕ ਬੇਨੰਤੀ ਮੇਰੀ, ਅਨਰਥ ਹੋ ਗਿਆ ਕਹਿਣਾ। ਪਹਿਲਾਂ ਕਹਿਣਾ ਕਿ ਨਾ ਸੁਣ ਰੱਬਾ ਮੇਰੀ ਸੋਹਣੀ ਨਾ, ਫਿਰ ਕਹਿਣਾ ਬੇਨਤੀ ਮੇਰੀ, ਫਿਰ ਹੋ ਸਕਦਾ ਇੱਦਾਂ? ਨਹੀਂ। ਨਾਹ ਦਾ ਅਰਥ ਹੁੰਦਾ ਪਤੀ, ਪਤੀ ਪਰਮੇਸ਼ਰ। ਹੇ ਮੇਰੇ ਵਾਹਿਗੁਰੂ ਸੁਣ ਨਾਹ ਪਿਆਰੇ, ਹੇ ਮੇਰੇ ਪਤੀ ਪਰਮੇਸ਼ਰ ਮੇਰੀ ਸੁਣ ਲੈਣਾ ਕਰ, ਇੱਕ ਬੇਨੰਤੀ ਮੇਰੀ, ਇੱਕ ਮੇਰੀ ਬੇਨਤੀ ਹੈ। ਬੇਨੰਤੀ ਪੜ੍ਹਨਾ, ਬੇਨਤੀ ਨਹੀਂ ਪੜ੍ਹਨਾ। ਪਿਛਲੇ ਅੰਗ ਤੇ ਸਾਧ ਸੰਗਤ ਜੀ ਇੱਕ ਸ਼ਬਦ ਸ਼ਾਇਦ, ਰਾਸਕਸ ਸੁੱਖ ਠਾਕੇ ਬੰਧ ਚਲਾਇਆ ਰਾਮ, ਇਸ ਤਰ੍ਹਾਂ ਹੈ ਸ਼ਾਇਦ, ਕੁਝ ਵਿੱਚੋਂ ਸਕਿੱਪ ਹੋਇਆ। ਪੰਜਵਾਂ ਜਿਹੜਾ ਸਾਧ ਸੰਗਤ ਜੀ ਪਦਾ ਹੈ ਪਿਛਲੇ ਸ਼ਬਦ ਦੇ ਵਿੱਚ, ਰਾਸਕਸ ਸੁੱਖ ਠਾਕੇ ਬੰਧ ਚਲਾਇਆ ਰਾਮ, ਇਸ ਤਰ੍ਹਾਂ ਹੈ, ਜੇ ਕੁਝ ਅੱਗੇ ਬਖਸ਼ੇ ਹੋਇਆ ਤੇ ਮਾਫੀ ਹੈ। ਗਰੀਬ ਨਵਾਜ਼ ਕਿਰਪਾ ਕਰ ਰਹੇ।

ਕੇ ਅੰਮ੍ਰਿਤ ਬਿਰਖ ਮਹਾਰਸ ਫਲਿਆ ਮਿਲ ਪ੍ਰੀਤਮ ਰਾਸ ਚਾਖੈ ਮਹਿਲ ਬੁਲਾਏੜੀਏ ਬਿਲਮ ਨਾ ਕੀਜੈ ਆਣ ਦਿਨ ਰੱਤੜੀਏ ਸਹਿਜ ਮਲੀਜੈ ਸੁਖ ਸਹਿਜ ਮਲੀਜੈ ਰੋਸ ਨਾ ਕੀਜੈ ਗਰਭ ਨਿਵਾਰ ਸਮਾਣੀ ਸਾਚੈ ਰਾਤੀ ਮਿਲੈ ਮਿਲਾਈ ਮਨਮੁਖ ਆਵਣ ਜਾਣੀ ਜਬ ਨਾਚੀ ਤਬ ਘੂਕਟ ਕੈਸਾ ਮੁਟਕੀ ਫੋੜ ਨਿਰਾਰੀ ਨਾਨਕ ਆਪੈ ਆਪ ਪਛਾਣੈ ਗੁਰਮੁਖ ਤਤ ਵਿਚਾਰੀ ਤੁਖਾਰੀ ਮਹੱਲਾ ਪਹਿਲਾ ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ਗੁਰ ਅਲਾਖ ਲਖਾਇਆ ਅਵਰ ਨਾ ਦੂਜਾ ਭਾਲੇ ਗੁਰ ਅਲਾਖ ਲਖਾਇਆ ਜਾਤ ਸੁਭਾਇਆ।

ਆਇਆ ਗੜ ਸੋਹਿਆ ਮੇਰਾ ਪ੍ਰਭ ਮੋਹਿਆ ਕਿਉ ਸਾਸ ਗਿਰਾਸ ਵਿਸਾਰੀਐ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸਬਦੀ ਹਾਉ ਸਤਿਗੁਰ ਕੈ ਬਲਿਹਾਰੀਐ ਸਤਿਗੁਰ ਆਗੈ ਸੀਸ ਸਤਿਗੁਰ ਆਗੈ ਸੀਸ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਤੁਖਾਰੀ ਮਹੱਲਾ ਚੌਥਾ ਹਰ ਹਰ ਅਗਮ ਅਗਾਧ ਅਪਰੰਪਰ ਅਪਰ ਪਰਾ ਜੋ ਤੁਮ ਧਿਆਵਹਿ ਜਗਦੀਸ਼ ਤੇ ਜਨ ਭਾਉ ਬਿਖਮ ਤਰਾ ਬਿਖਮ ਭਾਉ ਤਿਨ ਤਰਿਆ ਸੁਹੇਲਾ ਜਿਨ ਹਰ ਹਰ ਨਾਮ ਧਿਆਇਆ ਗੁਰ ਵਾਕ ਸਤਿਗੁਰ ਜੋ ਭਾਈ ਚੱਲੇ ਤਿਨ ਹਰ ਹਰ ਆਪ ਮਿਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾ ਕਰ ਧਰਣੀ ਧਰਾ ਹਰ ਹਰ ਅਗਮ ਅਗਾਧ ਅਪਰੰਪਰ ਅਪਰ ਪਰਾ ਤੁਮ ਸਵਾਮੀ ਅਗਮ ਅਥਾਹ ਤੂੰ ਘਟ ਘਟ ਪੂਰ ਰਹਿਆ ਤੂੰ ਅਲਖ ਅਭੇਉ ਅਗੰਬ ਗੁਰ ਸਤਿਗੁਰ ਬਚਨ ਲਹਿਆ ਧਨ ਧਨ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਬਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿਨ ਖਿਨ

0: ਦੁਖ ਸਭ ਬਿਨਸੇ ਜਿਨ ਮਨ ਚਿੱਤ ਇੱਕ ਅਰਾਧਿਆ ਤਿਨਕਾ ਜਨਮ ਸਫਲਿਓ ਸਭ ਕੀਆ ਕਰਤੈ ਜਿਨ ਗੁਰਬਚਨੀ ਸੱਚ ਭਾਖਿਆ ਤੇ ਧਨ ਜਾਨ ਵਲ ਪੁਰਖ ਪੂਰੇ ਜੋ ਗੁਰਮਤਿ ਹਾਰ ਜਾਪ ਭਉ ਬਿਖਮ ਤਰੇ ਸੇਵਕ ਜਾਨ ਸੇਵਹਿ ਤੇ ਪਰਵਾਣ ਜਿਨ ਸੇਵਿਆ ਗੁਰਮਤਿ ਹਰੇ ਤੂੰ ਅੰਤਰ ਜਾ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
3: 107.7 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack two ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com. An initiative of Pulse FM Cares.
4: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.
5: ਭਾਈ ਮੰਨ ਲਓ ਤੇ ਭਾਈ ਮੰਗਾ ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ ਤਪ ਦੀ ਦਾਨ ਦੀ ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ ਬਾਣੀ ਪੜੋ ਪਰ ਕਰਮ ਕਾਂਡੀ ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ ਮਹਾਰਾਜ ਸਾਨੂੰ ਦਲੀਲ ਦਿੰਦੇ ਆ ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ ਤੁਸੀਂ ਸਵੇਰੇ ਜਾਂਦੇ ਹੋ ਇੱਕ ਘੰਟਾ ਦੋ ਘੰਟੇ ਧਰਮਸ਼ਾਲਾ ਚ ਬੈਠੇ ਸ਼ਾਮ ਨੂੰ ਗਏ ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ ਪਰ ਇੱਥੇ ਤਾਂ ਸਾਡੇ ਤਾਂ ਇੰਨੇ ਇੰਨੇ ਮਹੀਨੇ ਤਪ ਕਰਦੇ ਆ ਤੁਹਾਡੀ ਮਿਹਨਤ ਕੀ ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ ਮਹਾਰਾਜ ਹੱਸ ਕੇ ਕਹਿੰਦੇ ਨਹੀਂ ਪਰਮਾਰਥ ਚ ਨਹੀਂ ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ ਸਤਿਗੁਰੂ ਭਾਈ ਮਾਲੋ ਭਾਈ ਮੰਗਾ ਕਹਿੰਦੇ ਨੇ ਇਹ ਕਿਵੇਂ ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ ਉਹਦੀ ਮਿਹਨਤ ਕਿੰਨੀ ਹੈ ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ ਮਿਹਨਤ ਉਹਦੀ ਯਾਦ ਆ ਕਿਸਾਨ ਕਿੰਨੀ ਮਿਹਨਤ ਕਰਦਾ ਗੱਡੇ ਭਰ ਭਰ ਕੇ ਟਾਂਡੇ ਭਰ ਭਰ ਕੇ ਲਿਜਾਂਦਾ ਟਾਂਡੇ ਦਰ ਚ ਵੀ ਗੱਡਾ ਖੱਚਰਾਂ ਘੋੜੇ ਭਰ ਕੇ ਲਿਜਾਂਦਾ ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ ਵੇਚਣ ਵਾਲੇ ਦੀ ਕਰਿਆਨਾ ਜਿਹਨੂੰ ਕਹਿੰਦੇ ਜ਼ਿਮੀਦਾਰ ਜਿੰਨੀ ਮਿਹਨਤ ਨਹੀਂ ਮੁਨਾਫਾ ਜ਼ਿਆਦਾ ਹੈ ਰੋਜ਼ ਹੀ ਮਿਲਦਾ ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ ਪਰ ਭਾਰਾ ਕੰਮ ਤੇ ਕੋਈ ਨਹੀਂ ਨਾ ਪੈਸੇ ਉਹ ਜ਼ਿਆਦਾ ਕਮਾ ਜਾਂਦਾ ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ ਦੁਕਾਨ ਨੌਕਰ ਨੇ ਖੋਲੀ ਇੱਕ ਹੀਰਾ ਵਿਕ ਜਾ ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ ਨੂੰ ਦਸ ਪੁਸ਼ਤਾਂ ਬਹਿ ਕੇ ਖਾਈ ਜਾਓ ਕੋਈ ਨੀ ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹਿ ਵੀ ਤੇਰੀ ਮਿਹਨਤ ਕੋਈ ਨੀ ਨਿੱਕਾ ਜਿਹਾ ਕੱਚ ਵੇਚ ਗਿਆ ਤੂੰ ਮੇਰਾ ਇੰਨੀਆਂ ਲੱਕੜਾਂ ਵੱਡੀਆਂ ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ ਕਰਮ ਕਾਂਡੀ ਲੱਕੜਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਮੁਨਾਫਾ ਜ਼ਿਆਦਾ ਨਹੀਂ ਮਿਲਦਾ ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ ਇੱਕ ਛਿਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ ਇਹਨੂੰ ਮਹਾਰਾਜ ਨੇ ਕਿਹਾ ਹੁਣੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਤਿਲਕਾ ਮਾਨਣਾ ਜੀ ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਫਰਕ ਹੈ ਨਾ ਜੀ ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲਕਾ ਮਾਨ ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ ਬਸ ਇਸ ਨੁਕਤੇ ਨੂੰ ਸੁਣਿਓ ਭਾਈ ਮਾਲੋ ਭਾਈ ਮੰਗਾ ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ ਸੰਗਤ ਨੇ ਯਾਦ ਇਕੱਠੀ ਸਤਿਗੁਰੂ ਕਹਿੰਦੇ ਤਾਂ ਕੀ ਹੋਇਆ ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ ਦੂਜਾ ਮਨ ਨਾਲ ਯੁੱਧ ਕਰਕੇ ਪਾਠ ਨੂੰ ਸੁਣਿਆ ਕਰੋ ਤੁਹਾਡੀ ਸਤ ਸੰਗਤ ਬਣ ਜਾਏਗੀ ਮੈਂ ਤਾਂ ਥੋੜਾ ਜਿਹਾ ਇਹਨੂੰ ਖੋਲਿਆ ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ ਦੇ ਅਰਥ ਫਿਰ ਕਰ ਦੇਣਾ ਤੀਰਥ ਦਾ ਇਸ਼ਨਾਨ ਅਗਿਆਨਤਾ ਦੀ ਦਇਆ ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ ਵਿਖਾਵੇ ਦਾ ਦਾਨ ਕਰਨਾ ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਜਮ ਰੱਖਣਾ ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲੈ ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ ਚਾਰ ਵੇਦ 18 ਪੁਰਾਣ ਕਤੇਬ ਕੁਰਾਨ ਚਾਰ ਕਤੇਬਾਂ ਤੁਰੇਤ ਜੰਬੂਰ ਅੰਜੀਲ ਇਹ ਜਿਹੜੇ ਅਸੀਂ ਪੜ੍ਹਦੇ ਹਾਂ ਜੀ ਪੱਛਮ ਮਤ ਦੀਆਂ ਕਿਤਾਬਾਂ ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ ਤੁਸੀਂ ਕੁਰਾਨ ਲੈ ਲਓ ਯਹੂਦੀ ਮਤ ਓਲਡ ਟੈਸਟਾਮੈਂਟ ਨਿਊ ਟੈਸਟਾਮੈਂਟ ਚਲੋ ਇਹੋ ਕਿਤਾਬਾਂ ਪੂਰਬ ਤੇ ਪੱਛਮ ਦੇ ਗ੍ਰੰਥ ਮਹਾਰਾਜ ਕਹਿੰਦੇ ਵੇਦ ਪੁਰਾਣ ਚਾਰੇ ਵੇਦ 18 ਪੁਰਾਣ ਕਤੇਬ ਕੁਰਾਨ ਕਤੇਬਾਂ ਅਤੇ ਕੁਰਾਨ ਜ਼ਮੀਨ ਆ ਧਰਤੀ ਤੇ ਜ਼ਮਾਨ ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁਕਣਗੇ ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ ਇਹਦਾ ਮਤਲਬ ਇਸ ਧਰਤੀ ਤੇ ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਬਾਨ ਸਬਾਨ ਸਭਨਾਂ ਨੇ ਸਾਰਿਆਂ ਦੇ ਸਭ ਨੇ ਦੇਖੇ ਘੋਖੇ ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖਿਆ ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜ੍ਹਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ ਪਾਠ ਵਿਚਾਰ ਔਰ ਆਚਾਰ ਮਹਾਰਾਜ ਨੇ ਦੇਖੋ ਬਾਣੀ ਚ ਅਸੀਂ ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ ਇਹ ਪੜ ਪੜ ਗੱਡੀ ਲੱਦੀਆਂ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ ਮੈਂ ਤਾਂ ਏਡਾ ਵੱਡਾ ਪਾਠੀ ਹਾਂ ਤੇ ਕਦੀ ਪਾਠ ਹੀ ਨਹੀਂ ਕੀਤਾ ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਥ ਪੜ ਪੜ ਬੇੜੀ ਪਾਈਆਂ ਪੜ ਪੜ ਗੱਡੀਆਂ ਖਾਤ ਪੜੀਆਂ ਜੇਤੇ ਬਰਸ ਬਰਸ ਪੜੀਆਂ ਜੇਤੇ ਮਾਸ ਪੜੀਆਂ ਜੇਤੀ ਆਰਜਾ ਪੜੀਆਂ ਜੇਤੇ ਸਾਸ ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਨਾਨਕ ਲੇਖ ਹੈ ਇੱਕ ਗੱਲ ਸਿਮਰਨ ਜੇ ਤੂੰ ਗ੍ਰੰਥ ਪੜ ਰਿਹਾ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਕਣਾ ਝਾਖ ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਆ ਪਾਠ ਪੜਿਓ ਔਰ ਵੇਦ ਵਿਚਾਰਿਓ ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ ਅਸਲ ਚ ਵੇਦ ਪੁਰਾਣ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਸਾਰੇ ਦੇਖੇ ਹੋਣ ਕਿਤਾਬ ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ ਅਧਕ ਅਹੰਗ ਬੁੱਧ ਬਾਂਧੇ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਭਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਖਾਂ ਵੇਦ ਪੁਰਾਣ ਪੜੇ ਕਾ ਕਿਆ ਗੁਣ ਸੁਣੋ ਇਸ ਬੇਨਤੀ ਨੂੰ ਕਬੀਰ ਸਾਹਿਬ ਵੇਦ ਪੜੇ ਪੁਰਾਣ ਪੜੇ ਕੁਰਾਨ ਪੜੇ ਕੀ ਪਰ ਕੀ ਭਲਾ ਹੋਇਆ ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੋਣ ਗੁਰਬਾਣੀ ਦੇ ਸਮਝ ਪੈ ਜਾਏ ਜਿਹੜੇ ਆਪਾਂ ਵੀ ਝਗੜਿਆਂ ਚ ਪਏ ਹਾਂ ਨਾ ਹਾਲਤ ਸਾਡੀ ਵੀ ਹੋਈ ਹੈ ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ ਇਹਦੀ ਖੋਪੜੀ ਚ ਇੰਨਾ ਕੁ ਚੇਤਾ ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ ਸੁਣੋ ਚੰਦਨ ਕੀਮਤੀ ਏ ਖੋਤੇ ਕੋਲ ਸਮਰੱਥਾ ਹੈ ਭਾਰ ਚੁੱਕਣ ਦੀ ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ ਵੇਦ ਪੁਰਾਣ ਪੜੇ ਕਿਆ ਕਾਗੁਣ ਖਰ ਚੰਦਨ ਜਸ ਪਾਰਾ ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰਸ ਪਾਰਾ ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਾਹੀਂ ਫਿਰ ਜਿਉਂ ਬੇਤਾਲਿਆ। ਨਾਮ ਨੂੰ ਤਾਂ ਸੁਣਿਆ ਇਹਨੇ, ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ, ਬੇਦ ਕਿਤੇ ਭੁਲਾਏ ਕਹਿ ਮੋਏ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਉਸ ਕੋਨਸੈਪਟ ਚ ਗੱਲ ਕਹੀ ਗਈ, ਬੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਆਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ, ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ, ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ। ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ, ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ। ਮਹਾਰਾਜ ਕਹਿੰਦੇ ਨੇ, ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ, ਹਜ਼ਾਰਕ ਹਜ਼ਾਰਕ ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ ਤਿੰਨ ਪੰਗਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ। ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਜਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ, ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ, ਪੌਣ ਹਾਰੀ ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ ਜਿਨ੍ਹਾਂ ਨੇ ਗ੍ਰਿਸਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ। ਪੌਣ ਆਹਾਰ ਜਤੀ ਜਤ ਤਾਰ, ਸਭੈ ਸੋ ਵਿਚਾਰ, ਹਜ਼ਾਰ ਕੇ ਦੇਖ, ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ, ਵਿਖਾਵੇ ਦਾ ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ, ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ ਗੁਰੂ ਸਾਹਿਬ ਜੀ, ਕੀ ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਿਹਾ। ਸਤਿਗੁਰੂ ਕਹਿੰਦੇ ਨੇ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ, ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ। ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ, ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ, ਏਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਏਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ, ਏਕ ਨਾ ਲੇਖ ਹੈ, ਏਕ ਨਾ ਲੇਖ ਹੈ। ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ, ਏਕ ਨਾ ਲੇਖ ਹੈ, ਸੋ ਸੰਯਮ ਨੇਮ ਅਨੇਕ ਵਿਸ਼ੇਖ ਹੈ, ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਹੋਣਗੇ ਇਹਦੇ, ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ। ਬੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਏਕ ਨਾ ਲੇਖ ਹੈ, ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਦ ਜਤੇ ਜਤ ਧਾਰ, ਸਭੈ ਸੋ ਵਿਚਾਰ, ਹਜ਼ਾਰ ਕਾ ਦੇਖ ਹੈ ਪਰ ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ, ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ। ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ ਅੱਗ ਵੀ ਸਾੜਦਾ ਧੂਨੀਆਂ ਚ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ ਅਗਨ ਦਹੈ ਕਾਇਆ ਕਲਪ ਕੀਜੈ। ਕਲਪ ਚਿਰਜੀਵੀ ਰੱਖਣ ਲਈ ਦਵਾਈਆਂ ਖਾਣੀਆਂ, ਜੜੀਆਂ ਬੂਟੀਆਂ, ਜੋਗ ਮਤ ਵਾਲੀਆਂ। ਕਾਇਆ ਕਲਪ ਕੀਜੈ ਅਸਮੇਦ ਜਗ ਕੀਜੈ। ਆ ਜੇ ਇਹ ਸਵਈਏ ਦੇ ਅਰਥ, ਉਹ ਜਗ ਕਰੇ ਜਿਹਦੇ ਵਿੱਚ ਘੋੜਿਆਂ ਦੀ ਬਲੀ ਦਿੱਤੀ ਜਾਂਦੀ, ਅਸਮੇਦ ਜਗ। ਅਸਮੇਦ ਜਗ ਕੀਜੈ ਸੋਨਾ ਗਰਭਦਾਨ ਜੀਜੈ। ਸੋਨਾ ਫਰੂਟ ਵਿੱਚ ਰੱਖ ਕੇ ਜਿਵੇਂ ਆ ਪੇਠਾ ਨਹੀਂ ਹੁੰਦਾ, ਚੀਰ ਕੇ ਵਿੱਚ ਸੋਨਾ ਭਰ ਦਿੱਤਾ, ਉੱਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ। ਗੁਰੂ ਗ੍ਰੰਥ ਸਾਹਿਬ ਦੁਆਈ ਦੇਖ ਕੇ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ। ਬਨਾਰਸੀ ਤੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਹਿ ਕਾਇਆ ਕਲਪ ਕੀਜੈ ਅਸਮੇਦ ਜਾ ਕੀਜੈ ਸੋਨਾ ਗਰਭਦਾਨ ਦੀਜੈ ਰਾਮ ਨਾਮ ਸਰ ਤਉ ਨ ਪੂਜੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਰਾਮ ਨਾਮ ਸਰ ਤਉ ਨ ਪੂਜੈ। ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ ਖਰਕਾ ਨਾਮ ਨਿਤੈ ਨਿਤ ਦੀਜੈ। ਗੰਗਾ ਜੋ ਗੋਦਾਵਰ ਜਾਈਏ ਕੁੰਭ ਜੋ ਕੇਦਾਰਾ ਨਹਾਈਏ ਗੋਮਤੀ ਸਾਇਸ ਗਊ ਦਾਨ ਕੀਜੈ। ਹਜ਼ਾਰਾਂ ਗਾਵਾਂ ਦਾ ਦਾਨ ਕਰਦੇ ਤੂੰ ਗੋਮਤੀ ਦੇ ਕੰਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ ਰਾਮ ਨਾਮ ਸਰ ਤਉ ਨ ਪੂਜੈ। ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤੋ ਨਿਤ ਕੀਜੈ। ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
6: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
7: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟੌਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
6: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
7: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
6: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਈ ਭੱਟਾਂ ਦੀ ਇਹ ਮਹਾਨ ਰਚਨਾ, ਜਿਸ ਵਿੱਚ ਉਹਨਾਂ ਨੇ ਕੁੰਡਲਨੀ ਦਾ ਜ਼ਿਕਰ ਕੀਤਾ ਹੈ। ਗੁਰਮਤ ਅਨੁਸਾਰ ਕੁੰਡਲਨੀ ਕੀ ਹੈ ਔਰ ਇਸ ਦਾ ਜਾਗਣਾ ਕੀ ਹੈ, ਇਹ ਵਿਸਥਾਰ ਸਾਹਿਬਾਂ ਦੀ ਬਾਣੀ ਦੁਆਰਾ ਪ੍ਰਸਤੁਤ ਹੈ। ਕੁੰਡਲਨੀ ਇੱਕ ਐਸੀ ਸ਼ਕਤੀ, ਪਰਮ ਸ਼ਕਤੀ, ਜਿਹਨੂੰ ਜੀਵਨ ਸ਼ਕਤੀ ਕਹਿੰਦੇ ਨੇ, ਚੇਤਨ ਸ਼ਕਤੀ ਕਹਿੰਦੇ ਨੇ, ਦੇਵ ਸ਼ਕਤੀ ਕਹਿੰਦੇ ਨੇ, ਇਹ ਨਾਭੀ ਤੋਂ ਥੱਲੇ ਕੁੰਡਲ ਮਾਰ ਕੇ ਬੈਠੀ ਹੈ, ਜਿਸ ਕਰਕੇ ਇਸ ਸ਼ਕਤੀ ਦਾ ਨਾਂ ਕੁੰਡਲਨੀ ਪੈ ਗਿਆ। ਇਹ ਇਸ ਤਰ੍ਹਾਂ ਸੁੱਤੀ ਹੋਈ ਹੈ ਜਿਸ ਤਰ੍ਹਾਂ ਕੋਈ ਸੱਪਣੀ ਕੁੰਡਲ ਮਾਰ ਕੇ ਸੁੱਤੀ ਹੋਈ ਹੋਵੇ। ਇਸ ਸੁੱਤੀ ਹੋਈ ਸੱਪਣੀ ਨੂੰ ਜਗਾਉਣ ਲਈ ਅਕਸਰ ਸਪੇਰੇ ਬੀਨ ਵਜਾਉਂਦੇ ਨੇ ਔਰ ਬੀਨ ਦੀ ਧੁਨ 'ਤੇ ਮਸਤ ਹੋ ਕੇ ਸੁੱਤੀ ਹੋਈ ਸੱਪਣੀ ਜਾਗਦੀ ਹੈ, ਉੱਠਦੀ ਹੈ, ਆਪਣਾ ਸਿਰ ਉੱਪਰ ਨੂੰ ਲੈ ਜਾਂਦੀ ਹੈ। ਜੀਵਨ ਸ਼ਕਤੀ ਦਾ ਮੂੰਹ ਵੀ ਥੱਲੇ ਹੈ, ਸੱਪਣੀ ਦੀ ਤਰ੍ਹਾਂ ਕੁੰਡਲ ਮਾਰ ਕੇ ਸੁੱਤੀ ਹੋਈ ਹੈ ਔਰ ਇਹ ਸ਼ਕਤੀ ਨਾਭੀ ਤੋਂ ਥੱਲੇ ਜਪ, ਤਪ, ਕੀਰਤਨ, ਸਾਧਨਾ ਦੁਆਰਾ ਜਦ ਇਹ ਕੁੰਡਲਨੀ ਜਾਗਦੀ ਹੈ ਤਾਂ ਅੱਗੇ 6 ਚੱਕਰਾਂ ਦੀ ਇੱਕ ਰੋਕ ਹੈ, ਜਿਨ੍ਹਾਂ ਨੂੰ ਵਿੰਨ ਕੇ ਇਹ ਸ਼ਕਤੀ ਪਹੁੰਚਦੀ ਹੈ ਆਗਿਆ ਚੱਕਰ ਤੱਕ, ਪਰਮਾਨੰਦ ਤੱਕ, ਪਰਮ ਰਸ ਤੱਕ, ਪਰਮ ਨਿਧਾਨ ਤੱਕ। ਇਹ ਸ਼ਕਤੀ ਉੱਪਰ ਉੱਠੇ ਬਣਦੀ ਹੈ ਰਾਮ ਰਸ, ਨਾਮ ਰਸ, ਔਰ ਇਹ ਸ਼ਕਤੀ ਥੱਲੇ ਜਾਏ ਇਸੇ ਨੂੰ ਕਹਿੰਦੇ ਨੇ ਇਹ ਕਾਮ ਰਸ ਹੈ। ਜੀਵਨ ਦਾ ਪ੍ਰਵਾਹ ਥੱਲੇ ਦਾ ਵੇਗ ਕਾਮ ਰਸ ਹੈ, ਜੀਵਨ ਦੇ ਪ੍ਰਵਾਹ ਦਾ ਉੱਪਰ ਦਾ ਵੇਗ ਨਾਮ ਰਸ ਹੈ, ਰਾਮ ਰਸ ਹੈ। ਸ਼ਕਤੀ ਇਹ ਜਾਗੇ ਕਿਵੇਂ? ਵਾਹਿਗੁਰੂ, ਵਾਹਿਗੁਰੂ ਦਾ ਚਿੰਤਨ, ਗੁਰਮੰਤਰ ਦਾ ਜਾਪ, ਮੂਲ ਮੰਤਰ ਦਾ ਜਾਪ, ਗੁਰਬਾਣੀ ਦਾ ਪਾਠ, ਇਹਦੇ ਨਾਲ ਇਹ ਸੁੱਤੀ ਹੋਈ ਸ਼ਕਤੀ ਜਾਗਦੀ ਹੈ। ਸਭ ਤੋਂ ਪ੍ਰਥਮ ਨਾਭੀ ਤੋਂ ਉੱਪਰ ਜਿਹੜਾ ਚੱਕਰ ਹੈ ਉਹ ਹੈ ਮੂਲ ਆਧਾਰ। ਇਹਦੇ ਉੱਪਰ ਇੱਕ ਹੋਰ ਚੱਕਰ ਹੈ ਜਿਹਨੂੰ ਕਹਿੰਦੇ ਨੇ ਸਵਦਿਸ਼ਟਾਨ, ਇਹਦੇ ਉੱਪਰ ਫਿਰ ਇੱਕ ਹੋਰ ਚੱਕਰ ਹੈ ਜਿਸ ਨੂੰ ਕਹਿੰਦੇ ਨੇ ਮਣੀਪੁਰ, ਔਰ ਇਸ ਤੋਂ ਅੱਗੇ ਇੱਕ ਹੋਰ ਦੁਨੀਆ ਹੈ ਜਿਸ ਦਾ ਨਾਂ ਹੈ ਆਹਤ ਅਨਾਹਤ ਚੱਕਰ। ਔਰ ਜਦ ਇਹ ਸ਼ਕਤੀ ਕੰਠ ਤੱਕ ਪਹੁੰਚਦੀ ਹੈ ਔਰ ਇੱਥੇ ਪੈ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ, ਉਸ ਚੱਕਰ ਦਾ ਨਾਂ ਹੈ ਵਿਸ਼ੁੱਧ। ਸਭ ਤੋਂ ਅਖੀਰਲਾ ਚੱਕਰ ਹੈ ਆਗਿਆ ਚੱਕਰ। ਇੰਜ ਕਹਿ ਲਓ ਅਧਿਆਤਮਕ ਮੰਡਲ ਦੇ ਇਹ ਪੜਾਅ ਨੇ ਜਿੱਥੋਂ ਲੰਘ ਕੇ ਜੀਵਨ ਸ਼ਕਤੀ ਨੂੰ ਉੱਪਰ ਜਾਣਾ ਪੈਂਦਾ ਹੈ, ਪਰਮ ਧਾਮ ਤੱਕ ਪਹੁੰਚਣਾ ਪੈਂਦਾ, ਪਰਮ ਆਨੰਦ ਤੱਕ ਪਹੁੰਚਣਾ ਪੈਂਦਾ। ਮਨੁੱਖ ਇੱਕ ਸ਼ਕਤੀ ਹੈ, ਜੀਵਨ ਇੱਕ ਸ਼ਕਤੀ ਹੈ ਔਰ ਸ਼ਕਤੀ ਰਸ ਦੀ ਪ੍ਰਾਪਤੀ ਕਰ ਸਕੇ ਇਸ ਤਰ੍ਹਾਂ ਦੀ ਉਸਦੇ ਅੰਦਰ ਤੀਬਰ ਇੱਛਾ ਹੈ। ਰਸ ਥੱਲੇ ਵੀ ਹੈ, ਰਸ ਉੱਪਰ ਵੀ ਹੈ, ਰਸ ਲੋਕ ਦਾ ਵੀ ਹੈ, ਰਸ ਪਰਲੋਕ ਦਾ ਵੀ ਹੈ, ਰਸ ਸਰੀਰ ਦਾ ਵੀ ਹੈ, ਰਸ ਆਤਮਾ ਦਾ ਵੀ ਹੈ, ਰਸ ਸੰਸਾਰ ਦਾ ਵੀ ਹੈ, ਰਸ ਨਿਰੰਕਾਰ ਦਾ ਵੀ ਹੈ, ਰਸ ਥੱਲੇ ਦਾ ਵੀ ਹੈ, ਰਸ ਉੱਪਰ ਦਾ ਵੀ ਹੈ। ਪਾਣੀ ਦਾ ਵੇਗ ਥੱਲੇ ਆਪਣੇ ਆਪ ਜਾਂਦਾ, ਜੀਵਨ ਸ਼ਕਤੀ ਵੀ ਥੱਲੇ ਆਪਣੇ ਆਪ ਜਾਂਦੀ ਹੈ, ਕਿਸੇ ਪ੍ਰੇਰਨਾ ਦੀ ਲੋੜ ਨਹੀਂ। ਮਨੁੱਖ ਨੂੰ ਕੋਈ ਪ੍ਰੇਰਨਾ ਦੇਣ ਦੀ ਲੋੜ ਨਹੀਂ ਵੀ ਤੂੰ ਕ੍ਰੋਧੀ ਬਣ ਜਾ, ਲੋਭੀ ਬਣ ਜਾ, ਕਾਮੀ ਬਣ ਜਾ, ਬੇਈਮਾਨ ਬਣ ਜਾ, ਝੂਠਾ ਬਣ ਜਾ, ਇਹ ਆਪਣੇ ਆਪ ਬਣ ਜਾਂਦਾ। ਸਤਵਾਦੀ ਬਣਨਾ, ਸੰਤੋਖੀ ਬਣਨਾ, ਦਿਆਲੂ ਬਣਨਾ, ਖਿਮਾਵਾਨ ਬਣਨਾ, ਸ਼ੀਲਵਾਨ ਬਣਨਾ,
ਤੋਂ ਫਿਰ ਉਦਮ ਉਪਰਾਲੇ ਤੇ ਵਸੀਲਿਆਂ ਦੀ ਲੋੜ ਹੈ। ਜਿਵੇਂ ਪਾਣੀ ਉੱਪਰ ਉੱਠੇ ਤਾਂ ਬਿਨਾਂ ਪ੍ਰੈਸ਼ਰ ਦੇ ਉੱਪਰ ਨਹੀਂ ਜਾ ਸਕਦਾ, ਹੂ ਬਹੂ ਜੀਵਨ ਸ਼ਕਤੀ ਨੂੰ ਵੀ ਕੋਈ ਦਬਾਅ ਚਾਹੀਦਾ ਪਿੱਛੇ, ਜਿਸ ਦੇ ਆਸਰੇ ਤੇ ਇਹ ਉੱਪਰ ਉੱਠ ਸਕੇ। ਉਹ ਦਬਾਅ, ਉਹ ਪ੍ਰੈਸ਼ਰ ਹੈ ਕੇਵਲ ਜਪ। ਜਪ ਕਰਦਿਆਂ ਇਹ ਸ਼ਕਤੀ ਉੱਠਦੀ ਹੈ। ਜ਼ਬਾਨ ਤੋਂ ਜਪ ਦੀ ਧੁਨੀ ਕੰਨਾਂ ਦੇ ਰਾਹੀਂ ਜਦ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਫਿਰ ਇਹ ਸੁੱਤੀ ਹੋਈ ਜੀਵਨ ਸ਼ਕਤੀ ਜਾਗਦੀ ਹੈ। ਇਸ ਨੂੰ ਸਤਿਗੁਰ ਇੰਜ ਕਹਿੰਦੇ ਨੇ, ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ। ਅਨੰਤ ਕਾਲ ਤੋਂ ਅਨੰਤ ਜਨਮਾਂ ਦੇ ਵਿੱਚ ਸਾਡੀ ਜੀਵਨ ਸ਼ਕਤੀ ਸੁੱਤੀ ਹੀ ਰਹੀ ਹੈ। ਔਰ ਜੀਵਨ ਅਕਸਰ ਮਨੁੱਖ ਸੌਂ ਕੇ ਹੀ ਬਤੀਤ ਕਰ ਦਿੰਦਾ, ਜਾਗਤ ਸੋਇਆ ਜਨਮ ਗਵਾਇਆ। ਇਹ ਸ਼ਕਤੀ ਜਾਗੇ ਉਪਰਾਲੇ ਨੇ ਸਤਸੰਗ ਤੇ ਜਪ। ਔਰ ਜੈਸੇ ਸ਼ਕਤੀ ਉੱਪਰ ਉੱਠਦੀ ਹੈ, ਮੂਲਾਧਾਰ ਚੱਕਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ ਤਾਂ ਮਨੁੱਖ ਦੀ ਕਾਮ ਵਾਸ਼ਨਾ ਸਮਾਪਤ ਹੋ ਜਾਂਦੀ ਹੈ। ਮਨੁੱਖ ਦੇ ਕਾਮ ਰਸ ਦੇ ਵਿੱਚ ਕੋਈ ਰੁਚੀ ਨਹੀਂ ਰਹਿੰਦੀ, ਕਿਉਂਕਿ ਕਾਮ ਦਾ ਥਲ ਮੂਲਾਧਾਰ ਤੋਂ ਥੱਲੇ ਹੈ ਤੇ ਸ਼ਕਤੀ ਮੂਲਾਧਾਰ ਤੋਂ ਉੱਪਰ ਉੱਠੀ। ਔਰ ਉੱਪਰ ਉੱਠਦਿਆਂ ਇਹ ਵਾਸ਼ਨਾ ਖਤਮ ਹੋਈ, ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ, ਵਾਸ਼ਨਾ ਦਾ ਜਗਤ ਖਤਮ ਹੋਇਆ। ਲੇਕਿਨ ਸਿਰਫ ਵਾਸ਼ਨਾ ਹੀ ਮਿੱਟੀ ਹੈ, ਸਿਰਫ ਕਾਮ ਰਸ ਦੇ ਵਿੱਚ ਹੀ ਰੁਚੀਆਂ ਘਟੀਆਂ ਨੇ। ਅਜੇ ਪਰਮ ਨਿਧਾਨ ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਜਿਨ੍ਹਾਂ ਦੀ ਜੀਵਨ ਸ਼ਕਤੀ ਮੂਲਾਧਾਰ ਤੋਂ ਵੀ ਉੱਪਰ ਨਹੀਂ ਉੱਠਦੀ, ਦੇਖਣ ਦੇ ਚ ਆਇਆ ਭਾਵੇਂ ਉਹਨਾਂ ਦੀ ਉਮਰ 80-90 ਸਾਲ ਦੀ ਹੀ ਕਿਉਂ ਨਾ ਹੋ ਜਾਏ, ਕਾਮ ਵਾਸ਼ਨਾ ਉਹਨਾਂ ਦੀ ਸਮਾਪਤ ਨਹੀਂ ਹੁੰਦੀ। ਇਹ ਵਾਸ਼ਨਾ ਉਹਨਾਂ ਦੇ ਅੰਦਰ ਬਣੀ ਰਹਿੰਦੀ ਹੈ। ਪੁੰਡਰ ਕੇਸ ਕੁਸਮ ਤੇ ਧੋਲੇ, ਸਪਲ ਪਤਾਲ ਕੀ ਬਾਣੀ, ਲੋਚਨ ਸਰਮੈ ਬੁੱਧ ਬਲ ਨਾਠੀ, ਤਾਂ ਕਾਮ ਪਾਵਸ ਮਾਧਾਣੀ। ਭਗਤ ਲੋਚਨ ਜੀ ਮਹਾਰਾਜ ਦਾ ਕਥਨ, ਕੇਸ ਚਿੱਟੇ ਹੋ ਗਏ, ਚਿਹਰੇ ਤੇ ਝੁਰੀਆਂ ਪੈ ਗਏ, ਬਚਨ ਸ਼ੁੱਧ ਨਹੀਂ ਨਿਕਲੇ ਦੇ, ਔਰ ਅੱਖਾਂ ਵਿੱਚ ਦੀਦ ਨਹੀਂ ਰਹੀ, ਕਮਜ਼ੋਰੀ ਨੇ ਚਾਰੋਂ ਪਾਸੇ ਸਰੀਰ ਨੂੰ ਨਿਢਾਲ ਕੀਤਾ ਹੈ। ਲੇਕਿਨ ਕਾਮ ਵਾਸ਼ਨਾ ਦੀ ਮਧਾਣੀ ਇਸ ਟੁੱਟੀ ਹੋਈ ਮਟਕੀ ਦੇ ਵਿੱਚ ਵੀ ਚੱਲ ਰਹੀ ਹੈ। ਭਾਵੇਂ ਮਧਾਣੀ ਦੇ ਵਿੱਚ ਕੁਛ ਨਹੀਂ ਰਹੀ, ਚਾਟੀ ਨਹੀਂ ਰਹੀ, ਦਹੀਂ ਨਹੀਂ ਹੈ, ਕੁਛ ਵੀ ਨਹੀਂ ਹੈ, ਪਰ ਇਸ ਟੁੱਟੀ ਹੋਈ ਖੁਸ਼ਕ ਮਟਕੀ ਦੇ ਅੰਦਰ ਵੀ ਕਾਮ ਦੀ ਮਧਾਣੀ ਬਕਾਇਦਾ ਚੱਲ ਰਹੀ ਹੈ। ਤਾਂ ਕਾਮ ਪਾਵਸ ਮਾਧਾਣੀ। ਜੈਸੇ ਜੈਸੇ ਮਨੁੱਖ ਜਪ ਕਰਦਾ ਹੈ ਇਹ ਸ਼ਕਤੀ ਉੱਪਰ ਉੱਠਦੀ ਹੈ, ਔਰ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ, ਕਾਮ ਵਾਸ਼ਨਾ ਸਮਾਪਤ। ਇੱਕੋ ਇੱਕ ਤਰੀਕਾ ਹੈ ਇਸ ਵਾਸ਼ਨਾ ਤੋਂ ਬਚਣ ਦਾ, ਇਸ ਵਾਸ਼ਨਾ ਤੋਂ ਉੱਪਰ ਉੱਠਣ ਦਾ, ਉਹ ਹੈ ਜਪ। ਇਹ ਸ਼ਕਤੀ ਥੱਲੇ ਜਾਵੇ ਤਾਂ ਸੰਸਾਰ ਦਾ ਜਨਮ ਹੁੰਦਾ ਹੈ, ਇਹ ਸ਼ਕਤੀ ਉੱਪਰ ਉੱਠੇ ਤਾਂ ਨਿਰੰਕਾਰ ਦੀ ਦੁਨੀਆ ਦੇ ਜਨਮ ਹੁੰਦਾ ਹੈ। ਇਹ ਸ਼ਕਤੀ ਥੱਲੇ ਜਾਏ ਕਿਸੇ ਸਰੀਰ ਨੂੰ ਜਨਮ ਦਿੰਦੀ ਹੈ, ਇਹ ਸ਼ਕਤੀ ਉੱਪਰ ਜਾਏ ਪਰਮਾਤਮਾ ਨੂੰ ਜਨਮ ਦਿੰਦੀ ਹੈ। ਇਹ ਸ਼ਕਤੀ ਥੱਲੇ ਜਾਏ ਰੇਤ ਦੇ ਚ ਰੇਤ ਦੀ ਢੇਰੀ ਹੋ ਜਾਂਦੀ ਹੈ, ਇਹ ਸ਼ਕਤੀ ਉੱਪਰ ਉੱਠੇ ਹੀਰਾ ਹੋ ਜਾਂਦੀ ਹੈ, ਮੋਤੀ ਹੋ ਜਾਂਦੀ ਹੈ, ਰਤਨ ਲਾਲ ਜਵਾਹਰ ਬਣ ਜਾਂਦੀ ਹੈ। ਤੋ ਇਹ ਪਹਿਚਾਣ ਹੈ ਕਿ ਸਾਧਨਾ ਕਰਨ ਵਾਲੇ ਦੀ ਇਹ ਜਿਹੜੀ ਸ਼ਕਤੀ ਹੈ ਇਹ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠ ਗਈ ਹੈ, ਉਹਦੀ ਕਾਮ ਵਾਸ਼ਨਾ ਸਮਾਪਤ ਹੋ ਗਈ, ਉਹਦੇ ਚ ਰੂਪ ਦੀ ਖਿੱਚ ਨਹੀਂ ਰਹੀ। ਰੁਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ, ਹੁਣ ਰੂਪ ਨੂੰ ਵੇਖ ਕੇ ਉਹ ਅਰੂਪ ਦੇ ਦਰਸ਼ਨ ਕਰੇਗਾ। ਸਤਿਗੁਰੂ ਕਹਿੰਦੇ ਨੇ, ਰੂਪਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋਤ ਸਗਲ ਘਟ ਸੋਏ। ਹੁਣ ਜਗਤ ਦੀ ਤਮਾਮ ਸੁੰਦਰਤਾ ਪਰਮਾਤਮਾ ਦੀ ਸੁੰਦਰਤਾ ਦਾ ਬੋਧ ਕਰਾ ਰਹੀ ਹੈ। ਹੁਣ ਪਰਮ ਰੂਪ ਦੇ ਚ ਪਰਮ ਅਰੂਪ ਦੇ ਦਰਸ਼ਨ ਹੋ ਰਹੇ ਨੇ, ਹੁਣ ਆਕਾਰ ਦੇ ਚ ਨਿਰਾਕਾਰ ਦੀ ਝਲਕ ਮਿਲ ਰਹੀ ਹੈ। ਇਸ ਵਾਸਤੇ ਵਾਸ਼ਨਾ ਸਮਾਪਤ, ਵਾਸ਼ਨਾ ਦਾ ਜਗਤ ਖਤਮ, ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ। ਪ੍ਰਾਰਥਨਾ ਸ਼ੁਰੂ ਹੀ ਉਦੋਂ ਆਉਂਦੀ ਹੈ
ਜਦ ਸ਼ਕਤੀ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠਦੀ ਏ, ਇਸ ਤੋਂ ਪਹਿਲੇ ਤੇ ਵਾਸ਼ਨਾ ਦਾ ਜਗਤ ਹੈ। ਅਗਰ ਬੰਦਾ ਜਪ ਵੀ ਕਰ ਰਿਹਾ, ਤਪ ਵੀ ਕਰ ਰਿਹਾ, ਧਾਰਮਿਕ ਮੰਦਰਾਂ ਵਿੱਚ ਬੈਠ ਕੇ ਸਾਧਨਾ ਵੀ ਕਰ ਰਿਹਾ, ਜੇਕਰ ਉਸਦੀ ਸ਼ਕਤੀ ਮੂਲਾਧਾਰ ਤੋਂ ਉੱਪਰ ਨਹੀਂ ਉੱਠੀ, ਤਾਂ ਉਸਦਾ ਇਹ ਭਜਨ, ਉਸਦਾ ਇਹ ਧਰਮ, ਉਹ ਵੀ ਵਾਸ਼ਨਾ ਹੈ, ਪ੍ਰਾਰਥਨਾ ਨਹੀਂ ਹੈ, ਸਭ ਕੁਝ ਵਾਸ਼ਨਾ ਹੈ। ਇਸ ਵਾਸਤੇ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਧਰਮ ਮੰਦਰਾਂ ਵਿੱਚ ਬੈਠੇ ਸਾਧਕ ਸੰਸਾਰ ਦੀ ਹੀ ਮਨੋਕਾਮਨਾ ਕਰ ਰਹੇ ਨੇ, ਤੇ ਕਾਮਨਾ ਵਿੱਚ ਜੀਣ ਵਾਲਾ ਮਨੁੱਖ ਤੇ ਹੀ ਕਾਮੀ ਹੈ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਭਗਤ ਰਵਿਦਾਸ ਨੇ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਕਿ ਮੌਜੂਦਾ ਦੌਰ ਵਿੱਚ ਮਨੁੱਖ ਦੀਆਂ ਕਾਮਨਾਵਾਂ ਬਹੁਤ ਵਧੀਆਂ, ਬਹੁਤ ਵਧੀਆਂ, ਔਰ ਮਨੁੱਖ ਅਤੀਕਾਮੀ ਹੋ ਗਿਆ, ਅਤੀਕਾਮੀ ਹੋ ਗਿਆ। ਕਾਮਨਾ ਸੰਸਾਰ ਦੀ ਆਉਂਦੀ ਹੈ, ਵਾਸ਼ਨਾ ਸੰਸਾਰ ਦੀ ਆਉਂਦੀ ਹੈ, ਪ੍ਰਾਰਥਨਾ ਕਰਤਾਰ ਦੀ ਆਉਂਦੀ ਹੈ। ਪ੍ਰਾਰਥਨਾ ਦੇ ਨਾਲ ਸੰਸਾਰ ਨਹੀਂ ਮਿਲਦਾ, ਵਾਸ਼ਨਾ ਦੇ ਨਾਲ ਨਿਰੰਕਾਰ ਨਹੀਂ ਮਿਲਦਾ। ਵਾਸ਼ਨਾ ਸੰਸਾਰ ਨਾਲ ਜੋੜਦੀ ਹੈ, ਪ੍ਰਾਰਥਨਾ ਕਰਤਾਰ ਨਾਲ ਜੋੜਦੀ ਹੈ। ਤੋ ਜੈਸੇ ਜਪ ਕਰਦਿਆਂ ਸ਼ਕਤੀ ਮੂਲ ਆਧਾਰ ਨੂੰ ਵਿੰਨ ਕੇ ਉੱਪਰ ਉੱਠੀ, ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ, ਵਾਸ਼ਨਾ ਦਾ ਜਗਤ ਸਮਾਪਤ ਹੋਇਆ। ਲੇਕਿਨ ਅਜੇ ਪਰਮ ਨਿਧੀ, ਪਰਮ ਖਜ਼ਾਨਾ, ਪਰਮ ਆਨੰਦ ਦੇ ਦੁਆਰ ਨਹੀਂ ਖੁੱਲੇ। ਜਪ ਜਾ ਰਹੀ ਹੈ, ਤਪ ਜਾ ਰਹੀ ਹੈ, ਸਾਧਨਾ ਜਾ ਰਹੀ ਹੈ, ਸ਼ਕਤੀ ਸਹਿਜੇ ਸਹਿਜੇ ਉੱਪਰ ਉੱਠ ਰਹੀ ਹੈ। ਦੂਸਰਾ ਚੱਕਰ ਹੈ ਸਭ ਦਿਸ਼ਟਾਨ, ਜੋ ਮੂਲ ਆਧਾਰ ਤੋਂ ਉੱਪਰ ਹੈ। ਸਾਧਨਾ ਕਰਦੇ ਕਰਦੇ, ਜਪ ਕਰਦੇ ਕਰਦੇ, ਅਭਿਆਸੀ ਦੀ ਸੁਰਤ, ਜੀਵਨ ਸ਼ਕਤੀ ਧਿਆਨ ਦੇ ਆਸਰੇ ਤੇ ਜੈਸੇ ਉੱਪਰ ਉੱਠਦੀ ਹੈ, ਉਹ ਫਿਰ ਸਭ ਦਿਸ਼ਟਾਨ ਚੱਕਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ। ਸਭ ਦਿਸ਼ਟਾਨ ਚੱਕਰ ਵਿੰਨਿਆ ਗਿਆ, ਪਹਿਚਾਣ ਕੀ ਹੋਵੇਗੀ? ਇਸ ਮਨੁੱਖ ਦੇ ਅੰਦਰ ਮੌਤ ਦਾ ਭੈ ਨਹੀਂ ਹੋਵੇਗਾ, ਇਹ ਮਰਨ ਦੇ ਭੈ ਤੋਂ ਉੱਚਾ ਉੱਠ ਗਿਆ। ਮੌਤ ਦਾ ਭੈ ਸਾਹਮਣੇ ਰੱਖ ਕੇ ਇਸ ਤਰ੍ਹਾਂ ਦੇ ਪੁਰਸ਼ ਨੂੰ ਡਰਾਇਆ ਨਹੀਂ ਜਾ ਸਕਦਾ, ਜਿਸ ਦੀ ਸ਼ਕਤੀ ਸਭ ਦਿਸ਼ਟਾਨ ਤੋਂ ਉੱਪਰ ਉੱਠ ਗਈ ਹੈ। ਦਰਅਸਲ ਡਰ ਵਿੱਚ ਜੀਣ ਵਾਲਾ ਮਨੁੱਖ ਇਸ ਗੱਲ ਦਾ ਸਬੂਤ ਮੁਹੱਈਆ ਕਰ ਰਿਹਾ ਕਿ ਸਭ ਦਿਸ਼ਟਾਨ ਤੋਂ ਥੱਲੇ ਜੀ ਰਿਹਾ। ਭਗਤ ਕਬੀਰ ਕਹਿੰਦੇ ਨੇ, ਕਹਿਤ ਕਬੀਰ ਰਾਮ ਗੁਣ ਗਾਉ, ਆਪ ਨਾ ਡਰੋ ਨਾ ਅਵਰ ਡਰਾਂ। ਮੈਂ ਉਸ ਦੁਨੀਆਂ ਵਿੱਚ ਪਹੁੰਚ ਗਿਆ ਜਿੱਥੇ ਨਾ ਮੈਂ ਕਿਸੇ ਤੋਂ ਡਰਦਾ, ਨਾ ਹੀ ਕਿਸੇ ਨੂੰ ਡਰਾਉਂਦਾ। ਅਕਸਰ ਉਹੀ ਮਨੁੱਖ ਦੂਜਿਆਂ ਨੂੰ ਡਰਾਉਂਦਾ ਹੈ ਜਿਹੜਾ ਕਿਸੇ ਤੋਂ ਡਰਦਾ ਹੈ, ਕਿਉਂਕਿ ਭੈਭੀਤ ਹੋਇਆ ਮਨੁੱਖ ਹੀ ਅਗਲੇ ਨੂੰ ਭੈਭੀਤ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਪਰਮ ਗਿਆਨੀ ਦੇ ਲੱਛਣ ਇਹੀ ਦੱਸਦੇ ਨੇ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਵਾਸਤਵਿਕ ਪਰਮ ਗਿਆਨੀ, ਬ੍ਰਹਮ ਗਿਆਨੀ ਉਹੀ ਹੈ ਜੋ ਭੈ ਦੀ ਦੁਨੀਆਂ ਤੋਂ ਉੱਚਾ ਉੱਠ ਗਿਆ, ਨਾ ਡਰਾਉਂਦਾ ਹੈ ਨਾ ਡਰਦਾ। ਸਭ ਦਿਸ਼ਟਾਨ ਚੱਕਰ ਨੂੰ ਵਿੰਨ ਕੇ ਜੈਸੇ ਸ਼ਕਤੀ ਉੱਪਰ ਉੱਠਦੀ ਹੈ, ਭੈ ਦੀ ਦੁਨੀਆਂ ਖਤਮ, ਨਿਰਭੈ ਦੀ ਦੁਨੀਆਂ ਸ਼ੁਰੂ ਹੋਈ। ਨਿਰਭੈ ਕੇਵਲ ਪਰਿਪੂਰਨ ਪਰਮਾਤਮਾ ਹੈ। ਸਾਹਿਬਾਂ ਦੀ ਬਾਣੀ ਦਾ ਫਰਮਾਨ, ਡਰ ਪੇ ਧਰਤ ਆਕਾਸ਼ ਨਿਖਤਰਾ, ਸਿਰ ਉਪਰ ਗਗਨ ਕਰਾਰ, ਪਾਉਣ ਪਾਣੀ ਬੈ ਸੰਤਰ, ਡਰ ਪੇ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮੁਲ ਗਾਏ ਗੁਣੀ। ਸਤਿਗੁਰ ਦਾ ਤੇ ਇੱਥੇ ਤੱਕ ਫਰਮਾਨ ਹੈ ਕਿ ਸੂਖਸ਼ਮ ਰੂਪ ਵਿੱਚ ਗ੍ਰਹਿ ਨਛੱਤਰ ਸੂਰਜ ਚੰਦ ਤਾਰੇ ਸਭ ਡਰੇ ਹੋਏ ਨੇ, ਭੈ ਦੇ ਚ ਨੇ, ਡਰ ਦੇ ਚ ਨੇ, ਮਰਿਆਦਾ ਦੇ ਚ ਨੇ। ਤਮਾਮ ਜੀਵ ਪਸ਼ੂ ਪੰਖੀ ਮਨੁੱਖ ਡਰ ਦੇ ਚ ਨੇ। ਇਹ ਠੀਕ ਹੈ ਕਿ ਡਰ ਮਰਿਆਦਾ ਵਿੱਚ ਰੱਖਣ ਵਾਸਤੇ ਚਾਹੀਦਾ, ਲੇਕਿਨ ਹਰ ਵਕਤ ਮਨੁੱਖ ਡਰਿਆ ਹੋਇਆ ਆਪਣਾ ਮਾਨਸਿਕ ਸੰਤੁਲਨ ਗਵਾ ਬੈਠਦਾ, ਕਿਧਰੇ ਮੈਂ ਬਿਮਾਰ ਨਾ ਹੋ ਜਾਵਾਂ, ਕਿਧਰੇ ਮੈਂ ਮਰ ਨਾ ਜਾਵਾਂ, ਕਿਧਰੇ ਮੇਰਾ ਕਮਾਇਆ ਹੋਇਆ ਧਨ ਨਾਸ ਨਾ ਹੋ ਜਾਏ, ਬਣੀ ਬਣਾਈ ਪ੍ਰਤਿਸ਼ਠਾ ਮੇਰੀ ਖਤਮ ਨਾ ਹੋ ਜਾਏ, ਕਿਧਰੇ ਮੇਰਾ ਰੁਤਬਾ ਕੋਈ ਖੋ ਨਾ ਲਵੇ, ਕਿਧਰੇ ਜੰਗ ਦੇ ਚ ਜਾਂ ਮੁਕਦਮੇ ਵਿੱਚ ਮੈਂ ਹਾਰ ਨਾ ਜਾਵਾਂ। ਇਹ ਭੈ ਮਨੁੱਖ ਨੂੰ ਬਣਿਆ ਰਹਿੰਦਾ।
ਸਭ ਦਿਸ਼ਟਾਨ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਚੇਤਨਾ ਜੀਵਨ ਸ਼ਕਤੀ ਉੱਪਰ ਉੱਠਦੀ ਹੈ, ਇਹ ਭੈ ਦੀ ਦੁਨੀਆ ਖਤਮ ਹੋ ਗਈ, ਨਿਰਭੈ ਦੀ ਦੁਨੀਆ ਆਰੰਭ ਹੋਈ। ਔਰ ਪਰਿਪੂਰਨ ਪਰਮਾਤਮਾ ਚੁੱਕੇ ਨਿਰਮਲ ਹੈ, ਹੁਣ ਉਸਦਾ ਹੀ ਭੈ ਸ਼ੁਰੂ ਹੋਇਆ, ਭਾਵ ਉਹਦੀ ਗੱਲ ਮੰਨਣ ਦਾ ਅੰਦਰ ਚਾਅ ਪੈਦਾ ਹੋਇਆ। ਇਸੇ ਨੂੰ ਸਤਿਗੁਰੂ ਕਹਿੰਦੇ ਨਿਰਮਲ ਭਾਵ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਪਰਮਾਤਮਾ ਆਪ ਨਿਰਮਲ ਹੈ, ਉਹਦਾ ਭੈ ਵੀ ਨਿਰਮਲ ਹੈ। ਜਗਤ ਮੈਲਾ ਹੈ, ਜਗਤ ਦਾ ਭੈ ਵੀ ਮੈਲਾ ਹੈ। ਜਗਤ ਦਾ ਭੈ ਜਿਸ ਦੇ ਅੰਦਰ ਹੈ ਉਹ ਨਿਰਮਲ ਨਹੀਂ ਹੋ ਸਕੇਗਾ, ਤੇ ਪਰਮਾਤਮਾ ਦਾ ਭੈ ਜਿਸ ਦੇ ਅੰਦਰ ਹੈ ਉਹ ਮੈਲਾ ਕਦੀ ਨਹੀਂ ਹੋ ਸਕੇਗਾ, ਸਦੀਵ ਨਿਰਮਲ ਹੋਵੇਗਾ। ਬਾਬੇ ਫਰੀਦ ਦੇ ਸਲੋਕਾਂ ਵਿੱਚ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਇੱਕ ਪਰਮ ਪਾਵਨ ਸਲੋਕ ਹੈ, ਭੈ ਪਈਏ ਤਨ ਖੀਣ ਹੋਏ, ਲੋਭ ਰਥ ਵਿੱਚੋਂ ਜਾਏ, ਜਿਉਂ ਬੈ ਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਜਿਸ ਤਰ੍ਹਾਂ ਅਗਨ ਸੋਨੇ ਦੀ ਤਮਾਮ ਖੋਟ ਨੂੰ ਕੱਢ ਦਿੰਦੀ ਹੈ, ਰੱਬੀ ਨਿਰਮਲ ਭੈ ਮਨੁੱਖ ਦੇ ਤਮਾਮ ਵਿਕਾਰਾਂ ਨੂੰ ਸ਼ਾਂਤ ਕਰ ਦਿੰਦਾ ਹੈ, ਮਨੁੱਖ ਦੇ ਤਮਾਮ ਪਤਿਤ ਸੰਸਕਾਰਾਂ ਨੂੰ ਖਤਮ ਕਰ ਦਿੰਦਾ ਹੈ। ਤੋ ਸਭ ਦਿਸ਼ਟਾਨ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਚੇਤਨਾ ਉੱਪਰ ਉੱਠੀ, ਮੌਤ ਦਾ ਭੈ ਖਤਮ ਹੋ ਗਿਆ। ਕਿਸੇ ਪ੍ਰਕਾਰ ਦੇ ਭੈ ਦਾ ਜਿਹੜਾ ਬੋਝ ਸੀ ਉਹ ਸਿਰ ਤੋਂ ਲੈ ਗਿਆ, ਨਿਰਭੈ ਦੁਨੀਆ ਆਰੰਭ ਹੋਈ, ਸਿਰ ਦੇ ਸਾਰੇ ਬੋਝ ਉਤਰ ਗਏ। ਜਪ ਜਾਰੀ ਹੈ, ਤਪ ਜਾਰੀ ਹੈ, ਸਾਧਕ ਦੀ ਸਾਧਨਾ ਬਕਾਇਦਾ ਜਾਰੀ ਹੈ, ਰਾਹੀ ਹੈ, ਇਹ ਮੰਜ਼ਿਲ ਦਾ ਚੱਲ ਰਿਹਾ, ਚੱਲ ਰਿਹਾ। ਟਿਕਾਣਾ ਕੀ ਹੈ? ਆ ਗਿਆ ਚੱਕਰ ਨੂੰ ਵਿੰਨ ਕੇ ਅੱਗੇ ਜਾਣਾ, ਕਿੱਥੇ? ਪਰਮ ਆਨੰਦ ਤੱਕ, ਪਰਮ ਸ਼ਾਂਤੀ ਤੱਕ, ਪਰਮ ਨਿਧਾਨ ਤੱਕ, ਪਰਮ ਪੁਰਖ ਤੱਕ, ਜਿਸ ਨੂੰ ਕਿਹਾ ਪਰਮਾਤਮਾ ਈਸ਼ਵਰ ਅਕਾਲ ਪੁਰਖ, ਉੱਥੇ ਤੱਕ ਪਹੁੰਚਣਾ। ਔਰ ਉਸਦਾ ਸਰੂਰ, ਉਸਦੀ ਮਸਤੀ, ਉਸਦਾ ਅਨੁਭਵ ਮਨੁੱਖ ਨੂੰ ਉਦੋਂ ਹੀ ਆਉਂਦਾ ਹੈ ਜਦ ਆ ਗਿਆ ਚੱਕਰ ਨੂੰ ਵਿੰਨ ਕੇ ਇਹ ਪਹੁੰਚਦਾ ਹੈ, ਔਰ ਇਹ ਚੱਕਰ ਮਸਤਕ ਵਿੱਚ ਹੈ। ਇਤਨੀ ਗੱਲ ਤੇ ਸਪਸ਼ਟ ਹੋ ਗਈ ਕਿ ਸੁਰਤ ਉੱਚੀ ਕਰਨੀ ਪਏਗੀ, ਧਿਆਨ ਦੇ ਆਸਰੇ ਤੇ ਸ਼ਕਤੀ ਨੂੰ ਉੱਪਰ ਲੈ ਜਾਣਾ ਹੋਵੇਗਾ। ਅਕਸਰ ਦੇਖਣ ਵਿੱਚ ਆਇਆ ਕਿ ਪ੍ਰੈਸ਼ਰ ਦਾ ਮਾਰਿਆ ਹੋਇਆ ਫੁਆਰੇ ਦਾ ਪਾਣੀ ਉੱਪਰ ਤੇ ਉੱਠਦਾ ਹੈ, ਪਰ ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਥੱਲੇ, ਫਿਰ ਥੱਲੇ, ਫਿਰ ਥੱਲੇ। ਚੰਗੀ ਸੰਗਤ, ਧਰਮ ਗ੍ਰੰਥਾਂ ਦੇ ਪਾਠ ਪਠਨ ਦੇ ਨਾਲ ਜੀਵਨ ਸ਼ਕਤੀ ਉੱਪਰ ਤੇ ਉੱਠਦੀ ਹੈ, ਪਰ ਫਿਰ ਸੰਸਾਰ ਦੇ ਖਿੱਚ ਦੀ ਮਾਰੀ ਹੋਈ ਥੱਲੇ, ਥੱਲੇ, ਥੱਲੇ। ਕਿਧਰੇ ਧਨ ਖਿੱਚ ਲੈਂਦਾ ਹੈ, ਕਿਧਰੇ ਰੂਪ ਖਿੱਚ ਲੈਂਦਾ ਹੈ, ਕਿਧਰੇ ਪ੍ਰਭਤਾ ਖਿੱਚ ਲੈਂਦੀ ਹੈ, ਕਿਧਰੇ ਸੰਸਾਰ ਦਾ ਕੋਈ ਹੋਰ ਸਾਜੋ ਸਮਾਨ ਖਿੱਚ ਲੈਂਦਾ ਹੈ। ਇਸ ਤਰੀਕੇ ਦੇ ਨਾਲ ਇਹ ਦੋ ਪਾਸੇ ਦੀ ਕਸ਼ਿਸ਼ ਹੈ, ਪਰਮਾਤਮਾ ਦੀ ਆਪਣੀ ਖਿੱਚ, ਸੰਸਾਰ ਦੀ ਆਪਣੀ ਖਿੱਚ। ਕਿਧਰੇ ਬਗੌਰ ਮੁਤਾਲਾ ਕਰਕੇ ਤਮਾਮ ਬ੍ਰਹਿਮੰਡ ਦੇ ਉੱਤੇ ਨਿਗਾਹ ਮਾਰੀਏ ਤਾਂ ਸਭ ਕੁਛ ਇੱਕ ਦੂਜੇ ਦੀ ਕਸ਼ਿਸ਼ ਤੇ ਖੜਾ ਹੈ। ਸੂਰਜ, ਚੰਦ, ਤਾਰੇ, ਗ੍ਰਹਿ, ਨਛੱਤਰ ਸਭ ਇੱਕ ਦੂਜੇ ਦੀ ਕਸ਼ਿਸ਼ ਤੇ ਖੜੇ ਨੇ, ਨਾ ਥੱਲੇ ਕੋਈ ਥੰਬੀ ਹੈ, ਨਾ ਉੱਪਰ ਕਿਸੇ ਰੱਸੀਆਂ ਦੇ ਨਾਲ ਲਟਕੇ ਹੋਏ ਨੇ, ਸਭ ਇੱਕ ਦੂਜੇ ਦੀ ਕਸ਼ਿਸ਼ ਤੇ ਖੜੇ ਨੇ। ਕਦੀ ਪਰਿਵਾਰ ਦਾ ਇਕੱਠ ਦੇਖੀਏ ਤਾਂ ਇਹ ਵੀ ਇੱਕ ਦੂਜੇ ਦੀ ਕਸ਼ਿਸ਼ ਤੇ ਖੜੇ ਨੇ, ਪਤੀ ਦੇ ਅੰਦਰ ਪਤਨੀ ਦੀ ਕਸ਼ਿਸ਼, ਪਤਨੀ ਦੇ ਅੰਦਰ ਪਤੀ ਦੀ ਖਿੱਚ, ਪੁੱਤਰਾਂ ਦੇ ਅੰਦਰ ਮਾਂ ਬਾਪ ਦੀ ਖਿੱਚ, ਮਾਂ ਬਾਪ ਦੇ ਅੰਦਰ ਪੁੱਤਰਾਂ ਦੀ ਮਮਤਾ। ਭੈਣ ਭਰਾ ਆਪਸੀ ਮਮਤਾ ਕਰਕੇ ਜੁੜੇ ਰਹਿੰਦੇ ਨੇ, ਕਸ਼ਿਸ਼ ਕਰਕੇ ਇਹ ਸੰਬੰਧ ਜੁੜਿਆ ਰਹਿੰਦਾ ਹੈ। ਦੇਖਣ ਦੇ ਚ ਆਇਆ ਕੋਈ ਗ੍ਰਹਿ ਨਛੱਤਰ ਸਿਆਰਾ ਸਿਤਾਰਾ ਜਦ ਕਸ਼ਿਸ਼ ਦੇ ਦਾਇਰੇ ਤੋਂ ਬਾਹਰ ਨਿਕਲਦਾ ਹੈ, ਟੁੱਟ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਉਹਦੀ ਹੋਂਦ ਹੀ ਮਿਟ ਜਾਂਦੀ ਹੈ। ਜਦ ਵੀ ਕਿਸੇ ਮਨੁੱਖ ਦੇ ਅੰਦਰ ਕਸ਼ਿਸ਼ ਨਹੀਂ ਰਹਿੰਦੀ, ਪਰਿਵਾਰ ਦੀ ਖਿੱਚ ਨਹੀਂ ਰਹਿੰਦੀ, ਟੁੱਟ ਜਾਂਦਾ ਹੈ ਪਤਨੀ ਤੋਂ, ਟੁੱਟ ਜਾਂਦੇ ਨੇ ਇਸਤਰੀਆਂ ਅਕਸਰ ਪਤੀ ਤੋਂ, ਟੁੱਟ ਜਾਂਦੇ ਨੇ ਬੱਚੇ ਮਾਂ ਬਾਪ ਤੋਂ, ਔਰ ਅਲੱਗ ਹੋ ਜਾਂਦੇ ਨੇ ਮਾਂ ਬਾਪ ਬੱਚਿਆਂ ਤੋਂ, ਟੁੱਟ ਜਾਂਦੇ ਨੇ ਰਿਸ਼ਤੇ ਭੈਣ ਭਰਾਵਾਂ ਦੇ, ਭਰਾ ਭਰਾਵਾਂ ਦੇ, ਔਰ ਮਿੱਤਰਾਂ ਦੇ। ਇਹ ਸਾਰਾ ਸੰਸਾਰ ਇੱਕ ਦੂਜੇ ਦੀ ਕਸ਼ਿਸ਼ ਤੇ ਖੜਾ ਹੈ, ਇਹ ਸਾਰਾ ਜਗਤ ਇੱਕ ਦੂਜੇ ਦੀ ਖਿੱਚ ਤੇ ਖੜਾ ਹੈ। ਤੋ ਇੱਕ ਖਿੱਚ ਸੰਸਾਰ ਦੀ ਹੈ, ਇੱਕ ਖਿੱਚ ਕਰਤਾਰ ਦੀ ਹੈ। ਜਿਸ ਦਿਨ ਬੰਦੇ ਦੀ ਜੀਵਨ ਸ਼ਕਤੀ, ਜਿਸ ਦਿਨ ਬੰਦੇ ਦੀ ਸੁਰਤ, ਜਿਸ ਦਿਨ ਬੰਦੇ ਦਾ ਧਿਆਨ
ਪਰਮਾਤਮਾ ਦੀ ਕਸ਼ਿਸ਼ ਦੇ ਦਾਇਰੇ ਵਿੱਚ ਆਉਂਦਾ ਹੈ ਫਿਰ ਥੱਲੇ ਆਉਣਾ ਬਹੁਤ ਔਖਾ ਹੈ। ਉਸੇ ਨੂੰ ਕਹਿੰਦੇ ਨੇ ਦੀ ਸੁਰਤ ਇਤਨੀ ਉੱਪਰ ਚੜ੍ਹ ਗਈ ਹੈ ਇਹ ਥੱਲੇ ਨਹੀਂ ਆਉਂਦਾ, ਇਹ ਥੱਲੇ ਨਹੀਂ ਆ ਸਕੇਗਾ। ਜੈਸੇ ਕਹਿੰਦੇ ਨੇ ਕਿ ਗਾਲਬਨ ਜ਼ਮੀਨ ਦੀ ਕਸ਼ਿਸ਼ ਦਾ ਦਾਇਰਾ ਕੋਈ 400 ਮੀਲ ਤੱਕ ਹੈ, ਇਸ ਤੋਂ ਉੱਪਰ ਜਿਹੜੀ ਵਸਤੂ ਚਲੀ ਗਈ ਉਹਨੂੰ ਜ਼ਮੀਨ ਨਹੀਂ ਖਿੱਚ ਸਕੇਗੀ, ਕਿਉਂਕਿ ਜ਼ਮੀਨ ਦੀ ਕਸ਼ਿਸ਼ ਦੇ ਦਾਇਰੇ ਤੋਂ ਹੀ ਇਹ ਵਸਤੂ ਅੱਗੇ ਚਲੀ ਗਈ। ਹੂ ਬਹੁ ਸੰਸਾਰ ਦੀ ਕਸ਼ਿਸ਼ ਇੱਕ ਸੀਮਾ ਤੱਕ ਹੈ, ਧਨ ਦੀ ਕਸ਼ਿਸ਼ ਇੱਕ ਸੀਮਾ ਤੱਕ ਹੈ, ਰੂਪ ਰੰਗ ਤੇ ਪਦਾਰਥਾਂ ਦੀ ਕਸ਼ਿਸ਼ ਇੱਕ ਸੀਮਾ ਤੱਕ ਹੈ। ਜਦ ਕਦੀ ਕੋਈ ਮਨੁੱਖ ਸਾਧਨਾ ਕਰਕੇ ਜਪ ਤਪ ਕਰਕੇ ਇਸ ਸੀਮਾ ਤੋਂ ਅੱਗੇ ਲੰਘ ਜਾਂਦਾ ਹੈ ਫਿਰ ਪਦਾਰਥ ਦੀ, ਧਨ ਦੀ, ਰੂਪ ਦੀ ਕੋਈ ਅਹਿਮੀਅਤ ਹੀ ਨਹੀਂ ਰਹਿੰਦੀ ਕਿ ਇਸ ਮਨੁੱਖ ਨੂੰ ਖਿੱਚ ਕੇ ਥੱਲੇ ਗਿਰਾ ਸਕੇ। ਸੁਰਤ ਉੱਪਰ ਉੱਠ ਗਈ, ਸ਼ਕਤੀ ਉੱਪਰ ਚਲੀ ਗਈ। ਤੋ ਜਪ ਕਰਕੇ ਤਪ ਕਰਕੇ ਜਿਸ ਦਿਨ ਜੀਵਨ ਸ਼ਕਤੀ ਸਭ ਦਿਸ਼ਟਾਨ ਚੱਕਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ ਮੌਤ ਦਾ ਭੈ ਖਤਮ। ਮੌਤ ਦਾ ਡਰ ਦੇ ਕੇ ਇਸ ਤਰ੍ਹਾਂ ਦੇ ਬੰਦੇ ਨੂੰ ਗਿਰਾਇਆ ਨਹੀਂ ਜਾ ਸਕਦਾ, ਭ੍ਰਸ਼ਟ ਨਹੀਂ ਕੀਤਾ ਜਾ ਸਕਦਾ, ਗਿਰਾਇਆ ਨਹੀਂ ਜਾ ਸਕਦਾ। ਜਪ ਜਾਰੀ ਹੈ, ਤਪ ਜਾਰੀ ਹੈ, ਸਹਿਜੇ ਸਹਿਜੇ ਸਾਧਕ ਦੀ ਸੁਰਤ ਧਿਆਨ ਦੇ ਆਸਰੇ ਤੇ ਜੀਵਨ ਸ਼ਕਤੀ ਉੱਪਰ ਉੱਠਦੀ ਹੈ ਤਾਂ ਫਿਰ ਤੀਸਰਾ ਚੱਕਰ ਹੈ ਮਣੀਪੁਰਸ਼, ਵਿਚਾਰਾਂ ਦੀ ਦੁਨੀਆ, ਫੁਰਨਿਆਂ ਦੀ ਦੁਨੀਆ, ਸੋਚ ਦੀ ਦੁਨੀਆ। ਇੱਥੇ ਤੱਕ ਜੈਸੇ ਸ਼ਕਤੀ ਪਹੁੰਚਦੀ ਹੈ ਔਰ ਇਸ ਚੱਕਰ ਨੂੰ ਵਿੰਨਦੀ ਹੈ ਫੁਰਨੇ ਮਿੱਟ ਗਏ, ਵਿਚਾਰ ਸ਼ਾਂਤ ਹੋ ਗਏ, ਭਟਕਣਾ ਮਿੱਟ ਗਈ, ਟਿਕਾਓ ਨਸੀਬ ਹੋ ਗਿਆ, ਇਕਾਗਰਤਾ ਨਸੀਬ ਹੋ ਗਈ। ਅੱਗੇ ਦੀ ਦੁਨੀਆ ਜਜ਼ਬਿਆਂ ਦੀ ਦੁਨੀਆ, ਵਲਵਲੇ ਦੀ ਦੁਨੀਆ, ਭਾਵਨਾ ਦੀ ਦੁਨੀਆ। ਇਸੇ ਨੂੰ ਅਕਸਰ ਧਾਰਮਿਕ ਵਿਚਾਰਕ ਐਸਾ ਕਹਿੰਦੇ ਨੇ ਕਿ ਇੱਕ ਅਕਲ ਤੋਂ ਪਾਰ ਦੀ ਦੁਨੀਆ ਹੈ, ਇੱਕ ਅਕਲ ਤੋਂ ਥੱਲੇ ਦੀ ਦੁਨੀਆ ਹੈ, ਇੱਕ ਅਕਲ ਦੀ ਦੁਨੀਆ ਹੈ। ਜੋ ਅਕਲ ਤੋਂ ਥੱਲੇ ਦੀ ਦੁਨੀਆ ਹੈ ਇਹ ਪਸ਼ੂਆਂ ਦਾ ਜਗਤ ਹੈ, ਅਕਲ ਹੈ ਹੀ ਕੋਈ ਨਹੀਂ, ਮਨ ਹੈ ਹੀ ਕੋਈ ਨਹੀਂ, ਸੋਚਣਾ ਹੈ ਹੀ ਕੋਈ ਨਹੀਂ। ਇਸ ਵਾਸਤੇ ਹਜ਼ਾਰਾਂ ਸਾਲ ਤੋਂ, ਅਣਗਿਣਤ ਸਦੀਆਂ ਤੋਂ ਪਸ਼ੂਆਂ ਦੀ ਜ਼ਿੰਦਗੀ ਦੇਖੀ ਦੀ ਹੈ, ਕੋਈ ਵਿਕਾਸ ਨਹੀਂ ਹੋਇਆ, ਕੋਈ ਉੱਨਤੀ ਨਹੀਂ ਹੋਈ। ਕਾਰਨ ਮਨ ਹੀ ਕੋਈ ਨਹੀਂ, ਵਿਚਾਰ ਹੀ ਕੋਈ ਨਹੀਂ, ਸੋਚ ਹੀ ਨਹੀਂ ਸਕਦਾ।

ਜੋ ਅਕਲ ਤੋਂ ਪਾਰ ਦੀ ਦੁਨੀਆ ਹੈ ਉੱਥੇ ਅਕਲ ਵੀ ਨਹੀਂ ਪਹੁੰਚ ਸਕਦੀ, ਉੱਥੇ ਬੁੱਧੀ ਦੀ ਵੀ ਕੋਈ ਪਹੁੰਚ ਨਹੀਂ। ਉਹ ਵਲਵਲਿਆਂ ਦੀ ਦੁਨੀਆ, ਜਜ਼ਬਿਆਂ ਦੀ ਦੁਨੀਆ, ਭਾਵਨਾਵਾਂ ਦੀ ਦੁਨੀਆ। ਇਸੇ ਨੂੰ 20ਵੀਂ ਸਦੀ ਦੇ ਮਸ਼ਹੂਰ ਉਹ ਮਾਰੂਫ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਨੇ ਇੱਕ ਤਾਰਕਿਕ ਨੂੰ, ਇੱਕ ਵਿਚਾਰਕ ਨੂੰ ਇਸ ਢੰਗ ਨਾਲ ਸਮਝਾਇਆ। ਤੇਰੇ ਸੀਨੇ ਮੇ ਦਮ ਹੈ ਦਿਲ ਨਹੀਂ ਹੈ, ਤੇਰਾ ਦਮ ਗਰਮ ਯੈ ਮਹਿਫਿਲ ਨਹੀਂ ਹੈ, ਨਿਕਲ ਜਾ ਅਕਲ ਸੇ ਆਗੇ ਕੇ ਯੇ ਨੂਰ, ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ। ਅਕਲ ਦੀ ਦੁਨੀਆ ਤੋਂ ਅੱਗੇ ਲੰਘ ਜਾ, ਇਹ ਤੇ ਰਸਤੇ ਦਾ ਦੀਵ ਹੈ, ਤੂੰ ਮੰਜ਼ਿਲ ਨੂੰ ਛੋਣ ਦੀ ਕੋਸ਼ਿਸ਼ ਕਰ, ਇਹ ਤੇ ਰਾਹ ਦਾ ਦੀਪਕ ਹੈ, ਦੀਪਕ ਦੀ ਪਰਿਕਰਮਾ ਨਾ ਕਰ। ਜੋ ਦੀਪਕ ਦੀ ਪਰਿਕਰਮਾ ਕਰ ਰਹੇ ਨੇ ਇਹ ਮਨੁੱਖ ਨੇ, ਤੇ ਜਿਨ੍ਹਾਂ ਦੀ ਜ਼ਿੰਦਗੀ 'ਚ ਦੀਪਕ ਹੀ ਨਹੀਂ ਜਲਿਆ, ਭਾਵ ਜੋ ਬੁੱਧੀ ਤੱਕ ਵੀ ਨਹੀਂ ਪਹੁੰਚੇ, ਪਸ਼ੂ ਨੇ। ਔਰ ਜੋ ਬੁੱਧੀ ਮੰਡਲ ਤੋਂ ਅੱਗੇ ਨਿਕਲ ਗਏ, ਦੇਵਤੇ ਨੇ, ਫਰਿਸ਼ਤੇ ਨੇ, ਕਹਿੰਦੇ ਨੇ ਬੁੱਧੀ ਦੀ ਦੁਨੀਆ ਤੋਂ ਅੱਗੇ ਲੰਘ ਗਏ, ਇਹ ਰੱਬ ਦਾ ਰੂਪ ਹੋ ਗਏ, ਈਸ਼ਵਰ ਦਾ ਰੂਪ ਹੋ ਗਏ। ਇਸ ਵਾਸਤੇ ਅਸੀਂ ਅਕਸਰ ਦੇਖਦੇ ਹਾਂ ਜੋ ਬੁੱਧੀ ਮੰਡਲ ਤੋਂ ਥੱਲੇ ਹੈ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਪਾਗਲ ਨੇ, ਪਸ਼ੂ ਸਮਾਨ ਨੇ। ਔਰ ਜਿਹੜਾ ਬੁੱਧੀ ਮੰਡਲ ਤੋਂ ਅੱਗੇ ਚਲਿਆ ਗਿਆ ਉਹਦਾ ਵੀ ਆਮ ਸੰਸਾਰ ਨਾਲ ਤਾਲਮੇਲ ਨਹੀਂ ਬੈਠਦਾ, ਤਾਂ ਭੁਲੇਖੇ ਕਰਕੇ ਉਹਨੂੰ ਵੀ ਪਾਗਲ ਕਹਿਣਾ ਪੈਂਦਾ। ਇਹ ਦੋਵੇਂ ਪਾਗਲ ਪ੍ਰਤੀਤ ਆਉਂਦੇ ਨੇ, ਬੁੱਧੀ ਮੰਡਲ ਤੋਂ ਥੱਲੇ ਜੋ ਚਲਾ ਗਿਆ ਔਰ ਬੁੱਧੀ ਮੰਡਲ ਤੋਂ ਜੋ ਉੱਪਰ ਉੱਠ ਗਿਆ, ਪਰੇ ਦੀ ਦੁਨੀਆ ਚਲਾ ਗਿਆ। ਇਹ ਦੋ ਤਰ੍ਹਾਂ ਦੇ ਮਨੁੱਖ ਸਮਾਜ ਨਾਲ ਆਪਣਾ ਰਿਸ਼ਤਾ ਜੋੜਨ ਵਿੱਚ ਅਸਮਰਥ ਹੋ ਜਾਂਦੇ ਨੇ, ਇੱਕ ਬਹੁਤ ਥੱਲੇ ਚਲਾ ਗਿਆ, ਇੱਕ ਬਹੁਤ ਉੱਪਰ ਉੱਠ ਗਿਆ। ਇੱਕ ਦੀ ਗੱਲ ਇਤਨੀ ਨੀਵੀਂ ਕਿ ਪੈਰਾਂ ਦੇ ਥੱਲੋਂ ਲੰਘਦੀ ਏ, ਇੱਕ ਦੀ ਗੱਲ ਇਤਨੀ ਉੱਚੀ ਕਿ ਸਿਰ ਦੇ ਉੱਪਰੋਂ ਲੰਘਦੀ ਏ। ਤੋ ਤੀਸਰਾ ਚੱਕਰ ਹੈ ਮਣੀਪੁਰ। ਜੈਸੇ ਜੀਵਨ ਸ਼ਕਤੀ ਜਪ ਕਰਦੇ ਹਾਂ, ਤਪ ਕਰਦੇ ਹਾਂ, ਇਸ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਏ, ਵਿਚਾਰਾਂ ਦੀ ਦੁਨੀਆ ਸ਼ਾਂਤ ਹੋ ਜਾਂਦੀ ਏ, ਫੁਰਨਿਆਂ ਦੀ ਦੁਨੀਆ ਸ਼ਾਂਤ ਹੋ ਜਾਂਦੀ ਏ, ਵਿਚਾਰਾਂ ਦਾ ਬੋਝ, ਵਿਚਾਰਾਂ ਦਾ ਤਣਾਅ ਆਖਰ ਖਤਮ ਹੁੰਦਾ। ਬਹੁਤਾ ਬੰਦਾ ਵਿਚਾਰੇ, ਦਾਰਸ਼ਨਿਕ, ਫਿਲੋਸਫਰ ਆਖਰ ਜ਼ਹਿਨੀ ਤੌਰ ਤੇ ਬੋਝਲ ਤੇ ਹੋਵੇਗਾ, ਲਾਜ਼ਮੀ ਹੋਵੇਗਾ। ਔਰ ਜਦ ਜ਼ਿਆਦਾ ਸੋਚੇਗਾ ਤਾਂ ਜੀਵਨ ਕੋਈ ਸਾਰਥਕ ਪ੍ਰਤੀਤ ਨਹੀਂ ਹੋਵੇਗਾ, ਜ਼ਿਆਦਾ ਸੋਚੇਗਾ ਤਾਂ ਸੰਸਾਰ ਦੀ ਅਹਿਮੀਅਤ ਖਤਮ ਹੋਵੇਗੀ, ਜ਼ਿਆਦਾ ਸੋਚੇਗਾ ਉਹਨੂੰ ਇਹ ਵੀ ਮਹਿਸੂਸ ਹੋਵੇਗਾ ਕਿ ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ, ਤੋ ਬੇਜ਼ਾਰ ਹੋ ਜਾਏਗਾ, ਬੇਚੈਨ ਹੋ ਜਾਏਗਾ। ਬੇਚੈਨੀ, ਬੇਜ਼ਾਰੀ ਇਹ ਸਿਆਣੇ ਮਨੁੱਖ ਦੀ ਪਹਿਚਾਣ ਹੈ। ਪਸ਼ੂ ਕਦੀ ਬੇਜ਼ਾਰ ਨਹੀਂ ਹੁੰਦੇ, ਪਸ਼ੂ ਕਦੀ ਬੇਚੈਨ ਨਹੀਂ ਹੁੰਦੇ, ਕਿਉਂ? ਸੋਚਦੇ ਹੀ ਨਹੀਂ, ਬਸ ਖਾਣਾ ਪੀਣਾ, ਸੋ ਜਾਣਾ ਔਰ ਬੱਚੇ ਪੈਦਾ ਕਰਨੇ, ਵਕਤੀ ਤੌਰ ਤੇ ਉਹਨਾਂ ਦੀ ਪਾਲਣਾ ਕਰ ਲੈਣੀ, ਬਸ ਇਹੀ ਪਸ਼ੂ ਦੀ ਜ਼ਿੰਦਗੀ ਹੈ। ਪਸ਼ੂ ਕਦੀ ਬੋਰ ਨਹੀਂ ਆਉਂਦਾ, ਪਸ਼ੂ ਕਦੀ ਬੇਚੈਨ ਨਹੀਂ ਆਉਂਦਾ, ਪਸ਼ੂ ਕਦੀ ਦੁਖੀ ਨਹੀਂ ਆਉਂਦਾ। ਔਰ ਇਸ ਵਾਸਤੇ ਪਸ਼ੂ ਕਦੀ ਪਾਗਲ ਵੀ ਨਹੀਂ ਆਉਂਦੇ। ਹਾਂ, ਉਹੀ ਪਸ਼ੂ ਪਾਗਲ ਹੁੰਦੇ ਨੇ ਜਿਨ੍ਹਾਂ ਨੂੰ ਮਜਬੂਰਨ ਮਨੁੱਖ ਦੀ ਸੰਗਤ ਵਿੱਚ ਰਹਿਣਾ ਪੈ ਜਾਂਦਾ, ਵਰਨਾ ਪਸ਼ੂ ਕਦੀ ਪਾਗਲ ਨਹੀਂ ਆਉਂਦੇ। ਕਿਉਂ? ਕਿ ਬੇਚੈਨ ਹੀ ਨਹੀਂ ਆਉਂਦੇ। ਬੇਚੈਨ ਹੋਣ ਵਾਸਤੇ, ਬੇਜ਼ਾਰ ਹੋਣ ਵਾਸਤੇ ਸੋਚਣਾ ਤੇ ਚਾਹੀਦਾ। ਤੋ ਜਗਤ ਦੇ ਜਿਤਨੇ ਸਿਆਣੇ ਮਨੁੱਖ ਹੋਏ ਨੇ ਸਭ ਤੋਂ ਜ਼ਿਆਦਾ ਬੇਚੈਨ ਮਨੁੱਖ ਨੇ, ਸਭ ਤੋਂ ਜ਼ਿਆਦਾ ਪਰੇਸ਼ਾਨ ਮਨੁੱਖ ਨੇ। ਗਾਲਬ ਦਾ ਤੇ ਕਹਿਣਾ ਹੈ, ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ, ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦਿਆ। ਇੱਕ ਹੋਰ ਆਲਮ ਦਾ ਕਹਿਣਾ ਹੈ, ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ, ਬੁਲਬੁਲ ਕੋ ਦੀਆ ਨਾਲਾ ਤੋ ਪਰਵਾਨੇ ਕੋ ਜਲਨਾ, ਗਮ ਹਮ ਕੋ ਦੀਆ ਸਭ ਸੇ ਜੋ ਮੁਸ਼ਕਿਲ ਨਜ਼ਰ ਆਇਆ। ਸਿਆਣਾ ਬੰਦਾ ਬੇਚੈਨ ਹੋ ਜਾਏਗਾ, ਸੋਚਣ ਵਾਲਾ ਬੇਜ਼ਾਰ ਹੋ ਜਾਏਗਾ। ਬੇਜ਼ਾਰੀ, ਬੇਚੈਨੀ ਇਸ ਗੱਲ ਦਾ ਪ੍ਰਤੀਤ ਹੈ ਕਿ ਇਹ ਬੰਦਾ ਬਹੁਤ ਸੋਚ ਰਿਹਾ, ਬਹੁਤ ਸੋਚ ਰਿਹਾ। ਛੁਟਕਾਰਾ ਕਿਸ ਤਰ੍ਹਾਂ ਹੋਵੇ? ਜਾਂ ਤੇ ਬੁੱਧੀ ਮੰਡਲ ਤੋਂ ਬੰਦਾ ਥੱਲੇ ਗਿਰੇ, ਜਾਂ ਫਿਰ ਬੁੱਧੀ ਮੰਡਲ ਤੋਂ ਉੱਚਾ ਉੱਠੇ। ਥੱਲੇ ਗਿਰਨਾ ਜ਼ਰਾ ਸੌਖਾ ਹੈ, ਇਸ ਵਾਸਤੇ ਜਗਤ ਦੇ ਤਮਾਮ ਸਿਆਣੇ ਮਨੁੱਖ ਸ਼ਰਾਬ ਦੇ ਰਸੀਆ ਬਣ ਜਾਂਦੇ ਨੇ, ਚਾਹੇ ਕਵੀ ਨੇ, ਸਾਹਿਤਕਾਰ ਨੇ।

0: ਕਲਮ ਦੇ ਧਨੀ ਨੇ, ਦਿਮਾਗ ਦੇ ਧਨੀ ਨੇ, ਜ਼ਿਆਦਾ ਸੋਚਣ ਵਾਲੇ ਨੇ, ਅਕਸਰ ਸ਼ਰਾਬ ਦੀ ਪਰਿਕਰਮਾ ਕਰਦੇ ਨੇ ਔਰ ਬੁੱਧੀ ਮੰਡਲ ਤੋਂ ਥੱਲੇ ਗਿਰ ਜਾਂਦੇ ਨੇ। ਉਹਦਾ ਇੱਕੋ ਇੱਕ ਕਾਰਨ, ਬਹੁਤਾ ਸੋਚਦੇ ਨੇ ਬਹੁਤੀ ਬੇਚੈਨੀ, ਬਹੁਤਾ ਸੋਚਦੇ ਨੇ ਬਹੁਤਾ ਹੀ ਗਮ, ਬਹੁਤਾ ਸੋਚਦੇ ਨੇ ਬਹੁਤੀ ਬੇਜ਼ਾਰੀ, ਕਿਉਂਕਿ ਪ੍ਰਤੀਤ ਹੋ ਜਾਂਦਾ ਜਗਤ ਤੇ ਕੁਛ ਵੀ ਨਹੀਂ, ਇਹ ਜੀਵਨ ਤੇ ਕੁਛ ਵੀ ਨਹੀਂ। ਤੋ ਇੱਕੋ ਇੱਕ ਆਸਰਾ ਰਹਿ ਜਾਂਦਾ ਬੁੱਧੀ ਤੋਂ ਥੱਲੇ ਗਿਰਨ ਦਾ, ਸ਼ਰਾਬ। ਪਰ ਇੱਕ ਹੋਰ ਵੀ ਸਹਾਰਾ ਹੈ, ਗੁਰਬਾਣੀ ਕਹਿੰਦੀ ਹੈ ਅਕਲ ਤੋਂ ਉੱਚੇ ਉੱਠ ਜਾਓ, ਇਸ ਸੋਚ ਬੇਜ਼ਾਰੀ ਬੇਚੈਨੀ ਦੀ ਦੁਨੀਆਂ ਤੋਂ ਉੱਚੇ ਉੱਠ ਜਾਓ। ਪਰ ਉਹ ਮਦਰਾ ਬਾਜ਼ਾਰ ਵਿੱਚ ਵਿਕਦੀ ਨਹੀਂ, ਉਹ ਮਦਰਾ ਖੁਦ ਬਣਾਉਣੀ ਪੈਂਦੀ ਹੈ। ਉਸਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਜਨਮ ਸਾਖੀ ਦੀ ਪੰਕਤੀ ਵਿੱਚ, ਨਾਮ ਖੁਮਾਰੀ ਨਾਨਕਾ ਚੜੀ ਰਹੇ, ਦਿਨ ਰਾਤ ਜਪ ਕਰਦਿਆਂ ਤਪ ਕਰਦਿਆਂ ਜਦ ਜੀਵਨ ਸ਼ਕਤੀ ਮਣੀਪੁਰ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ ਤਾਂ ਵਿਚਾਰਾਂ ਦੀ ਦੁਨੀਆ ਖਤਮ, ਫੁਰਨਿਆਂ ਦੀ ਦੁਨੀਆ ਖਤਮ, ਸੋਚਣ ਦੀ ਦੁਨੀਆ ਖਤਮ। ਬੁੱਧੀ ਜਿੱਥੇ ਤੱਕ ਸੋਚ ਸਕਦੀ ਸੀ ਉਸ ਸੀਮਾ ਨੂੰ ਛੂ ਲਿਆ ਗਿਆ ਤੇ ਹੁਣ ਸੀਮਾ ਤੋਂ ਪਾਰ ਜਾਣ ਦੀ ਤਿਆਰੀ ਹੈ, ਬੁੱਧੀ ਮੰਡਲ ਤੋਂ ਅੱਗੇ ਜਾਣ ਦੀ ਤਿਆਰੀ ਹੈ। ਇਸ ਵਾਸਤੇ ਅਕਸਰ ਧਾਰਮਿਕ ਸਿਆਣੇ ਕਹਿੰਦੇ ਨੇ ਕਿ ਮਨੁੱਖ ਦੀ ਸੋਚਣੀ ਜਿੱਥੇ ਖਤਮ ਆਉਂਦੀ ਹੈ ਰੱਬ ਦੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ, ਸੰਸਾਰ ਦੀ ਸੋਚਣੀ ਜਿੱਥੇ ਖਤਮ ਆਉਂਦੀ ਹੈ ਪਰਮਾਤਮਾ ਦੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ। ਇਸ ਵਾਸਤੇ ਪਰਮਾਤਮਾ ਨੂੰ ਕਦੀ ਬੁੱਧੀ ਮੰਡਲ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ, ਆਪਣੇ ਸੋਚ ਮੰਡਲ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ। ਜੀਵਨ ਸ਼ਕਤੀ ਜੋ ਕੁੰਡਲ ਮਾਰ ਕੇ ਨਾਭੀ ਤੋਂ ਥੱਲੇ ਸੁੱਤੀ ਪਈ ਹੈ ਔਰ ਜਿਸਦਾ ਧਿਆਨ ਜਿਸਦਾ ਮੂੰਹ ਥੱਲੇ ਦੀ ਤਰਫ ਹੈ ਉਸਨੂੰ ਉੱਪਰ ਕੈਸੇ ਉਠਾਇਆ ਜਾਏ ਤੇ ਆ ਗਿਆ ਚੱਕਰ ਨੂੰ ਵਿੰਨ ਕੇ ਪਰਮ ਆਨੰਦ ਦੀ ਦੁਨੀਆਂ ਵਿੱਚ ਇਹ ਸ਼ਕਤੀ ਕਿਸ ਤਰ੍ਹਾਂ ਪਹੁੰਚੇ। ਇਹ ਸਾਧਨਾ ਗੁਰਬਾਣੀ ਵਿੱਚ ਜੋ ਦੱਸੀ ਗਈ ਹੈ ਉਸਦੀ ਮੂਲ ਪੰਕਤੀ ਇਹ ਹੈ, ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ। ਗੁਰਬਾਣੀ ਦਾ ਜਪ ਕਰਦਿਆਂ, ਗੁਰੂ ਦੀ ਸੰਗਤ ਕਰਦਿਆਂ, ਸਾਧ ਸੰਗਤ ਵਿੱਚ ਬੈਠਦਿਆਂ ਕੁੰਡਲਨੀ ਜਾਗ ਪਈ, ਸੁਰਜ ਗਈ, ਸੁੱਤੀ ਹੋਈ ਕੁੰਡਲਨੀ ਜਾਗ ਪਈ ਜੋ ਕੁੰਡਲ ਮਾਰ ਕੇ ਜੀਵਨ ਸ਼ਕਤੀ ਬੈਠੀ ਸੀ। ਮੂਲਾਧਾਰ ਨੂੰ ਵਿੰਨ ਕੇ ਅੱਗੇ ਗਈ, ਵਾਸ਼ਨਾ ਦਾ ਜਗਤ ਖਤਮ। ਸਭ ਦੇ ਸ਼ਟਾਨ ਨੂੰ ਵਿੰਨ ਕੇ ਅੱਗੇ ਗਈ, ਮੌਤ ਦਾ ਭੈ ਖਤਮ। ਔਰ ਮਣੀਪੁਰ ਨੂੰ ਵਿੰਨ ਕੇ ਜਿਉਂ ਅੱਗੇ ਗਈ ਤਾਂ ਮਾਨਸਿਕ ਮੰਡਲ ਵੀ ਖਤਮ, ਮਨੁੱਖ ਦਾ ਮਨੁੱਖ ਹੋਣਾ ਵੀ ਖਤਮ। ਹੁਣ ਉਸਨੇ ਪੈਰ ਉੱਥੇ ਰੱਖ ਦਿੱਤੇ ਨੇ ਜਿੱਥੇ ਮਨੁੱਖ ਦੇਵਤਾ ਹੋਣਾ ਸ਼ੁਰੂ ਹੁੰਦਾ ਹੈ। ਹੁਣ ਦੇਵਤੇ ਦਾ ਜਨਮ ਹੋਣਾ ਸ਼ੁਰੂ ਹੋਇਆ, ਹੁਣ ਫਰਿਸ਼ਤਾ ਗਰਭ ਵਿੱਚ ਆ ਗਿਆ, ਇਹਦਾ ਜਨਮ ਹੋਵੇਗਾ। ਕਿਉਂਕਿ ਮਣੀਪੁਰ ਤੋਂ ਅੱਗੇ ਚਲਾ ਗਿਆ, ਸੋਚ ਮੰਡਲ ਤੋਂ ਵੀ ਅੱਗੇ ਚਲਾ ਗਿਆ, ਵਿਚਾਰ ਸ਼ਕਤੀ ਤੋਂ ਵੀ ਅੱਗੇ ਚਲਾ ਗਿਆ। ਅਗਲਾ ਚੌਥਾ ਜੋ ਚੱਕਰ ਹੈ ਇਹਨੂੰ ਅਨਾਹਤ ਚੱਕਰ ਕਿਹਾ। ਜਪ ਕਰਦਿਆਂ ਤਪ ਕਰਦਿਆਂ ਜੀਵਨ ਸ਼ਕਤੀ ਜਦ ਇਸ ਅਨਾਹਤ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ ਤਾਂ ਸਾਜ਼ ਦੁਨੀਆ ਅਨੇਕਾਂ ਵਾਜੇ ਇਸ ਮਨੁੱਖ ਦੇ ਅੰਦਰ ਵੱਜ ਪੈਂਦੇ ਨੇ। ਆਨੰਦ ਮੰਗਲ ਦੁਨੀਆ ਦੀ ਝੰਕਾਰ ਚਾਰੋਂ ਪਾਸੇ ਗੂੰਜਣ ਲੱਗ ਪੈਂਦੀ ਹੈ, ਪਰਮਾਤਮਾ ਦਾ ਨਾਦ ਚਾਰੋਂ ਪਾਸੇ ਸੁਣਾਈ ਦਿੰਦਾ ਹੈ। ਹੁਣ ਉਹ ਹਰ ਪਾਸੇ ਹਰ ਥਾਂ ਹਰ ਵਕਤ ਸੁਣ ਰਿਹਾ, ਪਰਮਾਤਮਾ ਨੂੰ ਹੀ ਸੁਣ ਰਿਹਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹੁਣ ਬਦਲਾਂ ਦੀ ਗਰਜਨ ਪਰਮਾਤਮਾ ਦਾ ਹੀ ਨਾਦ ਹੈ, ਹੁਣ ਲਹਿਰਾਂ ਦੇ ਟਕਰਾਓ ਤੋਂ ਸ਼ੋਰ ਪਰਮਾਤਮਾ ਦੇ ਹੀ ਬੋਲ ਨੇ, ਹੁਣ ਪੰਛੀਆਂ ਦੀ ਚਹਿਚਹਾਟ ਈਸ਼ਵਰ ਦਾ ਹੀ ਗੀਤ ਹੈ, ਹੁਣ ਮਨੁੱਖੀ ਦੁਨੀਆਂ ਦੀ ਆਵਾਜ਼ ਪ੍ਰਭੂ ਦੇ ਹੀ ਬੋਲ ਨੇ। ਆਹਤ ਸ਼ਬਦ ਤੋਂ ਅਨਾਹਤ ਦੀ ਦੁਨੀਆ ਆਰੰਭ ਹੋ ਗਈ, ਅੰਦਰ ਤਰ੍ਹਾਂ ਤਰ੍ਹਾਂ ਦੇ ਵਾਜੇ ਵੱਜ ਪਏ ਜਿਸਦਾ ਜ਼ਿਕਰ ਮੇਰੇ ਪਾਤਸ਼ਾਹ ਇੰਜ ਕਰਦੇ ਨੇ, ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ। ਦੇਖਣ ਵਿੱਚ ਐਸਾ ਆਇਆ ਕਿ ਸਾਜ਼ ਆਵਾਜ਼ ਗੀਤ ਦੇ ਜਨਮ ਦਾਤੇ ਮਹਾਂਪੁਰਸ਼ ਹੋਏ ਨੇ, ਈਸ਼ਵਰੀ ਲੋਕ ਹੋਏ ਨੇ, ਜਿਨ੍ਹਾਂ ਦਾ ਸੰਬੰਧ ਪਰਮਾਤਮਾ ਨਾਲ ਜੁੜਿਆ। ਦੇਖਦਿਆਂ ਡਮਰੂ ਸ਼ਿਵਜੀ ਦੇ ਹੱਥ ਵਿੱਚ ਹੈ, ਇੱਕ ਤਾਰਾ ਨਾਰਦ ਤੇ ਮੀਰਾਂ ਦੇ ਕੋਲ ਹੈ। ਈਰਾਨ ਦੇ ਸੂਫੀ ਫਕੀਰਾਂ ਦੇ ਹੱਥ ਵਿੱਚ ਰਬਾਬ ਦਿਖਾਈ ਦਿੰਦਾ। ਹਿੰਦੁਸਤਾਨ ਦੇ ਭਗਤਾਂ ਦੇ ਕੋਲ ਖੜਤਾਲਾਂ ਤੇ ਢੋਲਕ ਦਿਖਾਈ ਦਿੰਦੇ ਨੇ, ਔਰ ਇਹਨਾਂ ਦੇ ਉਹ ਜਨਮਦਾਤੇ ਨੇ। ਬੀਣਾ ਦੇ ਸੁਰਸਤੀ ਦੀ ਗੋਦ ਵਿੱਚ ਦਿਖਾਈ ਦੇ ਰਹੀ ਹੈ। ਸਰੰਦੇ ਦੇ ਜਨਮਦਾਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸਾਜ਼ਾਂ ਦੇ ਜਨਮਦਾਤੇ ਸੰਤ ਲੋਕ ਨੇ, ਕਿਉਂਕਿ ਅਨਾਹਦ ਨਾਦ ਦੇ ਵੀ ਜਨਮਦਾਤੇ ਉਹੀ ਨੇ। ਰੱਬੀ ਸੰਗੀਤ ਸਭ ਤੋਂ ਪਹਿਲੇ ਉਹਨਾਂ ਨੇ ਸੁਣਿਆ। ਇਸ ਵਾਸਤੇ ਧਾਰਮਿਕ ਦੁਨੀਆ ਦੇ ਲੋਕਾਂ ਨੇ ਨਾਰਾ ਲਾਇਆ ਕਿ ਅਨਾਹਦ ਨਾਦ ਸੰਗੀਤ ਜਿਤਨਾ ਈਸ਼ਵਰ ਦੇ ਨੇੜੇ ਹੈ, ਇਤਨਾ ਹੋਰ ਕੁਛ ਵੀ ਨੇੜੇ ਨਹੀਂ। ਗੁਰੂ ਨਾਨਕ ਦਾ ਤੇ ਮਾਰਗ ਹੀ ਗੀਤ ਸੰਗੀਤ ਹੈ। ਗੁਰੂ ਨਾਨਕ ਨੇ ਕੋਈ ਵਰਤ ਨਹੀਂ ਰੱਖੇ, ਪ੍ਰਾਣਾਯਮ ਨਹੀਂ ਕੀਤੇ। ਗੁਰੂ ਨਾਨਕ ਨੇ ਕੋਈ ਪੁੱਠਾ ਲਟਕ ਕੇ ਤਪ ਨਹੀਂ ਕੀਤਾ, ਕੋਈ ਗੁਫਾ ਵਿੱਚ ਨਹੀਂ ਬੈਠੇ, ਭੋਰਿਆਂ 'ਚ ਨਹੀਂ ਬੈਠੇ। ਗੁਰੂ ਨਾਨਕ ਨੇ ਸਿਰਫ ਗਾਵਿਆ। ਰਬਾਬ ਦੀ ਧੁਨ ਤੇ ਈਸ਼ਵਰੀ ਗੀਤਾਂ ਨੂੰ ਜਨਮ ਦਿੱਤਾ ਹੈ, ਸਿਰਫ ਗਾਇਆ ਹੈ, ਪਰ ਇਤਨੀ ਇਕਾਗਰਤਾ ਦੇ ਨਾਲ ਗਾਇਆ ਹੈ, ਇਤਨਾ ਟਿਕ ਕੇ ਗਾਇਆ ਹੈ ਕਿ ਗੁਰੂ ਨਾਨਕ ਦਾ ਗਾਵਣਾ ਹੀ ਜਪ ਬਣ ਗਿਆ, ਗੁਰੂ ਨਾਨਕ ਦਾ ਗਾਵਣਾ ਹੀ ਤਪ ਬਣ ਗਿਆ, ਗੁਰੂ ਨਾਨਕ ਦਾ ਗਾਵਣਾ ਹੀ ਜੋਗ ਬਣ ਗਿਆ, ਗੁਰੂ ਨਾਨਕ ਦਾ ਗਾਵਣਾ ਹੀ ਸਮਾਧੀ ਬਣ ਗਿਆ। ਜੋਗ ਬਣਿਆ ਤੇਰਾ ਕੀਰਤਨ ਗਾਈ। ਦੁਨੀਆਂ ਦਾ ਇਹ ਵਾਹਿਦ ਰਹਿਬਰੀ ਪੁਰਸ਼ ਹੈ ਜਿਸਨੇ ਗਾ ਗਾ ਕੇ ਲੋਕਾਂ ਨੂੰ ਬਦਲਿਆ। ਸੱਜਣ ਠੱਗ ਹੈ, ਉੱਥੇ ਵੀ ਸਤਿਗੁਰੂ ਇਹੀ ਕਹਿੰਦੇ ਨੇ, ਮਰਦਾਨਿਆਂ ਰਬਾਬ ਛੇੜ, ਰੱਬੀ ਕਲਾਮ ਆਈ ਹੈ। ਉੱਜਲ ਕਿਹਾ ਚਿਲਕਣਾ ਘੋਟਣਮ ਕਾਲੜੀ ਮਸ, ਇਹ ਧੋਤਿਆਂ ਝੂਠ ਨਾ ਉਤਰੇ ਜਿਸੋਂ ਦੋਵਾਂ ਦਿਸ। ਗਾਉਣ ਲੱਗ ਪਏ, ਗਾਉਂਦਿਆਂ ਹੀ ਧੁਨ ਸੁਣ ਕੇ ਸੱਜਣ ਦਾ ਹਿਰਦਾ ਪਸੀਜਿਆ। ਸਤਿਗੁਰ ਨੇ ਗਹਿਰੀ ਚੋਟ ਕੀਤੀ ਹੈ, ਸੱਜਣ ਤੂੰ ਠੱਗ ਬਣ ਕੇ ਠੱਗੀ ਕਰ, ਸੱਜਣ ਬਣ ਕੇ ਠੱਗੀ ਨਾ ਕਰ। ਜਦ ਤੂੰ ਠੱਗ ਬਣ ਕੇ ਠੱਗੀ ਕਰੇਗਾ ਤਾਂ ਫਿਰ ਬਹੁਤੇ ਬੰਦੇ ਮਾਰ ਨਹੀਂ ਖਾਣਗੇ, ਪਰ ਜਦ ਤੂੰ ਸੱਜਣ ਬਣ ਕੇ ਠੱਗੀ ਕਰਦਾ ਹੈ ਤਾਂ ਬਹੁਤੇ ਤੇਰੀ ਇਸ ਠੱਗੀ ਦੀ ਲਪੇਟ ਵਿੱਚ ਆ ਜਾਂਦੇ ਨੇ, ਬਹੁਤੇ ਦੁਖੀ ਹੁੰਦੇ ਨੇ, ਬਹੁਤੇ ਬੇਜ਼ਾਰ ਹੁੰਦੇ ਨੇ। ਠੱਗੀ ਕਰ, ਠੱਗ ਬਣ ਕੇ, ਸੱਜਣ ਬਣ ਕੇ ਨਹੀਂ। ਬਚਨ ਚੋਟ ਕਰ ਗਏ। ਇਹ ਠੱਗ ਵਾਕਈ ਸਾਧੂ ਬਣ ਗਿਆ। ਚਾਹੇ ਚੋਰ ਗੁਰੂ ਨਾਨਕ ਨੂੰ ਮਿਲੇ, ਠੱਗ ਮਿਲੇ, ਦੈਂਤ ਮਿਲੇ, ਸ਼ੈਤਾਨ ਮਿਲੇ, ਜਾਂ ਜੋਗੀ ਜੰਗਮ ਮਿਲੇ, ਸੰਨਿਆਸੀ ਮਿਲੇ, ਤਪੀਸ਼ਵਰ ਮਿਲੇ, ਜਪੀਸ਼ਵਰ ਮਿਲੇ, ਗੁਰੂ ਨਾਨਕ ਗਾ ਕੇ ਹੀ ਸਾਰਿਆਂ ਦੇ ਹਿਰਦੇ ਸ਼ੁੱਧ ਕਰਦੇ ਰਹੇ, ਔਰ ਗਾ ਗਾ ਕੇ ਹੀ ਲੋਕਾਂ ਦੀ ਸੁਰਤ ਨੂੰ ਪ੍ਰਭੂ ਨਾਲ ਜੋੜਦੇ ਰਹੇ। ਜਗਤ ਦਾ ਇਹ ਵਾਹਿਦ ਰਹਿਬਰੀ ਪੁਰਸ਼ ਹੈ ਜੋ ਹਰ ਥਾਂ ਤੇ ਗਾਉਂਦਾ ਹੈ, ਹਰ ਵਕਤ ਗਾਉਂਦਾ ਹੈ, ਹਰ ਵੇਲੇ ਗਾਉਂਦਾ ਹੈ। ਇਤਨਾ ਗੀਤ ਸੰਗੀਤ ਗੁਰੂ ਨਾਨਕ ਦੇ ਅੰਦਰੋਂ ਜਨਮ ਲੈਂਦਾ ਹੈ। ਪੁੱਛੀਏ, ਆਪ ਨੂੰ ਕੀਰਤਨ ਸਿਖਾਉਣ ਵਾਲੇ ਕੌਣ ਸਨ? ਕਿਸ ਕੋਲ ਰਾਗ ਦੀ ਧੁਨ ਆਪਨੇ ਸਿੱਖੀ ਹੈ? ਕਵਿਤਾ ਕਿਸ ਕੋਲ ਸਿੱਖੀ ਹੈ? ਕਿਸੇ ਕੋਲ ਨਹੀਂ, ਪਰਿਪੂਰਨ ਪਰਮਾਤਮਾ ਨਾਲ ਜੈਸੇ ਸੁਰਤ ਜੁੜੀ ਹੈ। ਔਰ ਧਿਆਨ ਜੀਵਨ ਸ਼ਕਤੀ ਅਨਾਹਦ ਚੱਕਰ ਨੂੰ ਵਿੰਨ ਕੇ ਜੈਸੇ ਅੱਗੇ ਲੰਘੀ ਹੈ, ਸੰਗੀਤ ਦੀ ਦੁਨੀਆ ਆਰੰਭ ਹੋ ਗਈ। ਸੰਗੀਤ ਸਿੱਖਣਾ ਕੀ? ਜੀਵਨ ਸੰਗੀਤ ਹੋ ਗਿਆ। ਹੁਣ ਗੀਤ ਸਿੱਖਣਾ ਕੀ ਹੈ? ਜ਼ਿੰਦਗੀ ਹੀ ਗੀਤ ਬਣ ਗਈ। ਹੁਣ ਕਵਿਤਾ ਕੀ ਸਿੱਖਣੀ ਹੈ? ਹੁਣ ਹਰ ਬੋਲ ਕਵਿਤਾ ਹੈ, ਹੁਣ ਹਰ ਬੋਲ ਰਾਗ ਹੈ, ਹੁਣ ਵੇਖਣਾ, ਹੁਣ ਬੋਲਣਾ ਸਭ ਰਾਗ ਹੈ, ਸਭ ਸੰਗੀਤ ਹੈ, ਸਭ ਗੀਤ ਹੈ। ਗੀਤ ਸੰਗੀਤ ਕੀ ਆਉਂਦਾ ਹੈ? ਕਿਸੇ ਪਰਮ ਕੋ ਪੁਰਖ ਕੋਲ ਬੈਠ ਕੇ ਹੀ ਪਤਾ ਚੱਲਦਾ ਹੈ ਕਿ ਵਾਕਈ ਗੀਤ ਤੇ ਸੰਗੀਤ ਕੀ ਹੈ। ਅਸਲੀ ਗੀਤ ਸੰਗੀਤ ਦੀ ਦੁਨੀਆ 'ਚ ਰਹਿੰਦੇ ਨੇ, ਪਰਮ ਪੁਰਖ ਹੈ, ਬਾਕੀ ਤੇ ਦੁਨੀਆ ਨਕਲ ਕਰਦੀ ਹੈ। ਜੈਸੇ ਅਸਲੀ ਰਾਜੇ ਹੁੰਦੇ ਨੇ ਸੰਤ ਜਨ, ਰਾਜੇ ਦਾ ਮਤਲਬ ਹੈ ਰਜੇ ਹੋਇਆ, ਤ੍ਰਿਪਤ, ਅਸਲੀ ਰਾਜੇ ਤੇ ਸੰਤ ਜਨ ਨੇ। ਤਖਤ ਦੇ ਉੱਤੇ ਬੈਠਣ ਵਾਲੇ ਰਾਜੇ ਨਹੀਂ, ਕਿਉਂਕਿ ਤਖਤ ਦੇ ਉੱਤੇ ਬੈਠਣ ਵਾਲੇ ਕਈ ਦਫ਼ਾ ਤਖਤੇ ਤੇ ਵੀ ਲਟਕਾਏ ਜਾਂਦੇ ਨੇ। ਪੂਰਨ ਸਕੂਨ تخت تے بیٹھ کے بھی نصیب نہیں ہوندا. اس واسطے ایک عالم دا تے کہنا ہے ایک کھیل ہے اورنگ سلیمان میرے نزدیک، ایک بات ہے اجاز مسیحا میرے آگے. میں اس دنیا دے چ پہنچے ہاں جتھے تخت سلیمانی بھی ایک کھیل ہے، ایک تماشا ہے، کچھ بھی نہیں. تو اناہد چکر نو ون کے جیسے جیون شکتی اوپر اٹھ دی ہے، واجیاں گاجیاں دی دنیا ارمب ہوئی، گیت سنگیت دی دنیا ارمب ہوئی. ایسے گیت سنگیت جو کدی بند نہیں ہوندے، نویں تو نویں گیت دا جنم، نویں تو نویں راگ دی دھن دا جنم. ست پرش ہمیشہ مستی چ رہندا ہے، ہمیشہ آنند دے چ رہندا ہے. کیوں؟ کہ اس محفل دے چ بیٹھا ہے جتھے دن رات راگ رنگ ہے. جتھے راگ ہووے اتھے ہی رنگ ہے. راگ دا مطلب کھیڑا، خوشی. جتھے خوشی نہیں اتھے رنگ کا دا. اکثر ہندوستان دے چ جد گھر دے چ کوئی خوشی ہے، شگن ہے، تو کیسر چھڑک دینے، رنگ چھڑک دینے، گلال چھڑک دینے. رنگ چھڑکنا خوشی نو پرگٹ کرنا ہے. پر ایک ایسی دنیا ہے جد اناہد ناد نو ون کے سرت شکتی اوپر اٹھ دی ہے، تا اندروں ایسی ایک خوشی دا جنم ہوندا ہے، ایسے ایک رنگ دا جنم ہوندا ہے کہ جگت دے تمام رنگ پھکے پہ جاندے ہیں، جگت دیاں تمام خوشیاں پھکیاں پہ جاندیاں. گرو نانک دیو جی مہاراج کہندے نے، گھر مندر خوشی نام کی نظر تیری پروار، ہے پری پورن پرماتما جو تیرے نام دی خوشی ہے او پروار دچ نہیں مل سکتی، سنسار دچ نہیں مل سکتی، جگل دے کسے ماحول دچ اس خوشی نو لبنا بہت اوکھا ہے. اے پربھو جو تیرے نام دچ اے خوشی نصیب ہوئی ہے، آنند نصیب ہویا ہے. اناہد ناد اسے نو ہی پرم پرکھ گا گا کے پرگٹ کر دینے، تاکہ جگت تک تھوڑی بہت اناہد ناد دی سوں پچائی جا سکے. انج تے اس ناد نو پرگٹ کرنا بہت اوکھا ہے، بہت اوکھا ہے، اور اے ناد گھٹ گھٹ دے وج رہا ہے. لیکن پھر بھی پرم پرکھا نے کوشش کی تھی، کچھ مہک پہنچے، کچھ بھنک سنساریاں تک پہنچے، تاکہ او بھی اس گگن منڈل نو چھو سکن، او بھی اس پرم آنند نو مان سکن. سادک دی سادنا جاری ہے، جپ جاری ہے، تپ جاری ہے. سہجے سہجے سرت پہنچ گئی وشدھ چکر تک. اے چکر کنٹھ دے چ، اور جیسے اس چکر نو ون کے شکتی اوپر اٹھدی ہے، منک دی رسنا، سادک دی رسنا سچ نو پرگٹ کرن دے سمرتھ ہو جاندی ہے. ایتھے آ کے کہندن کہ پرماتما ہن رسنا تے بیٹھا ہے، ایشور ہن رسنا تے بیٹھا ہے. پرب جی بسے سادکی رسنا، کبیر میری سمرنی رسنا اوپر نام. کبیر کہندن یہی میرا جاپ ہے، یہی میری جپ مالا ہے، پرماتما دا نام میری زبان تے بیٹھ گئے. سدگرو کہندے پرماتما دے درشن کرنے نے پرماتما ویکھنا ہے، پرماتما تے سادک دی رچنا تے بیٹھا ہے. کیڑے سادک دی؟ جیدی جیون شکتی وشد چکر نو ون کے اوپر اٹھ گئے. وشد چکر نو ون کے جیدی جیون شکتی اگے جا چکی ہے، او دی رچنا تے اکال پرکھ بیٹھا ہے، وہ رسنا تے پرماتما بیٹھا ہے. پہچان کس طرح ہوئے گی؟ سادک نو ہی کس طرح پہچان ہوئے گی کہ واقعی پرماتما میری رسنا تے بیٹھ گیا ہے. دراصل ہوں رسنا نو رس آوے گا، جیسے وہ پرماتما دا نام لوے گا رس نال بھج جائے گا، رس نال ڈوب جائے گا. عام بندے بھی رام رام کہندے بڑی بے سوادی نال، عام بندے بھی اللہ اللہ دی دھن اولاپ دینے متھے تے وٹ پا کے، عام جگت بھی واہگرو واہگرو دا چنتن کردا ہے، الاپ کردا ہے، لیکن واہگرو نال کوئی سمبند نہیں، واہگرو رسنا تے نہیں. پرماتما جیسے رسنا تے آ کے بیٹھدا ہے، رسنا رس نال بھر جاندی ہے، رسنا سچ نو پرگٹ کرن دے سمرتھ ہو جاندی ہے، رسنا دے چوں جھوٹ دی میل ساری دی ساری نکل جاندی ہے. نام جپت گوبند کا سوچی بھئی رسنا، ਹੋਰ ਕਿਸੇ ਤਰੀਕੇ ਨਾਲ ਵੀ ਜ਼ਬਾਨ ਨੂੰ ਸੁੱਚਾ ਨਹੀਂ ਕੀਤਾ ਜਾ ਸਕਦਾ। ਜਿਸ ਦਿਨ ਗੋਬਿੰਦ ਦਾ ਨਾਮ ਜ਼ਬਾਨ ਦੇ ਉੱਤੇ ਆਣ ਕੇ ਵਸਦਾ ਹੈ, ਰਸਨਾ ਸੁੱਚੀ ਹੋ ਜਾਂਦੀ ਹੈ, ਰਸਨਾ ਪਵਿੱਤਰ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਰਸਨਾ ਜਦ ਪਰਮਾਤਮਾ ਦਾ ਨਾਮ ਲਵੇਗੀ, ਰਸ ਨਾਲ ਭਰ ਜਾਏਗੀ, ਦੂਸਰੀ ਇਸ ਤਰ੍ਹਾਂ ਦੀ ਰਸਨਾ ਚੋਂ ਨਿਕਲੇ ਹੋਏ ਵਾਕ ਮਿੱਥਿਆ ਨਹੀਂ ਜਾਂਦੇ, ਉਹ ਮਿੱਥਿਆ ਬੋਲ ਨਹੀਂ ਆਉਂਦੇ। ਸਤਿਗੁਰੂ ਦਾ ਫਰਮਾਨ ਕਿ ਅੰਡ ਬਿਨਾਸੀ ਜੇਰ ਬਿਨਾਸੀ ਇੱਕ ਸਾਧ ਬਚਨ ਅਟਲ ਆ, ਸਾਧੂ ਦਾ ਬਚਨ ਅਟਲ ਹੈ। ਜ਼ਮੀਨ ਨਾਸ ਹੋ ਸਕਦੀ ਹੈ, ਆਸਮਾਨ ਨਾਸ ਹੋ ਸਕਦਾ ਹੈ, ਚਾਰੇ ਖਾਣੀਆਂ ਦਾ ਅੰਤ ਹੋ ਸਕਦਾ ਹੈ, ਜ਼ਰੇ ਜ਼ਰੇ ਦਾ ਅੰਤ ਹੋ ਸਕਦਾ ਹੈ, ਖਤਮ ਹੋ ਸਕਦੇ ਨੇ। ਸਾਧੂ ਦਾ ਬਚਨ ਅਮਿੱਟ ਹੈ, ਅਮਰ ਹੈ, ਵਿਆਪਕ ਹੈ, ਔਰ ਉਹ ਐਸਾ ਬਚਨ ਜਿਹਦੇ 'ਚ ਪਰਮ ਸ਼ਕਤੀ ਹੈ। ਇੱਕ ਸਾਧਕ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪ੍ਰਸ਼ਨ ਕੀਤਾ, ਪਾਤਸ਼ਾਹ ਕੁਛ ਲੋਕ ਬਾਣੀ ਪੜ੍ਹਦੇ ਨੇ ਜਾਂ ਉਸਦੀ ਵਿਆਖਿਆ ਕਰਦੇ ਨੇ, ਹਿਰਦੇ ਤੱਕ ਨਹੀਂ ਪਹੁੰਚਦੀ, ਪਰ ਕੁਛ ਲੋਕ ਜਦ ਬੋਲਦੇ ਨੇ ਵਿਚਾਰਦੇ ਨੇ ਉਹਨਾਂ ਦੇ ਬੋਲ ਹਿਰਦੇ ਤੱਕ ਪਹੁੰਚਦੇ ਨੇ। ਬਾਣੀ ਉਹੀ ਹੈ, ਵਿਚਾਰ ਉਹੀ ਹੈ, ਪਰ ਕਿਸੇ ਦੇ ਬੋਲ ਹਿਰਦੇ ਤੱਕ ਪਹੁੰਚਦੇ ਨੇ, ਕਿਸੇ ਦੇ ਨਹੀਂ ਪਹੁੰਚਦੇ। ਇਹਦਾ ਕਾਰਨ ਸੰਖੇਪ ਵਿੱਚ ਪ੍ਰਤੱਖਸ਼ ਪ੍ਰਮਾਣ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਦੋ ਮਨੁੱਖ ਲਿਆਂਦੇ ਗਏ, ਦੋਵਾਂ ਨੂੰ ਧਨੁਸ਼ ਬਾਣ ਦੇ ਦਿੱਤੇ ਗਏ, ਸਾਹਮਣੇ ਇੱਕ ਨਿਸ਼ਾਨਾ ਰੱਖ ਦਿੱਤਾ ਗਿਆ। ਇੱਕ ਕਮਜ਼ੋਰ ਸੀ, ਲਾਗਰ ਸੀ, ਬਿਮਾਰ ਸੀ, ਹੱਡੀਆਂ ਦਾ ਢਾਂਚਾ ਸੀ, ਕੁਬੜਾ ਸੀ, ਨਾਲੇ ਨਿਸ਼ਾਨਚੀ ਵੀ ਨਹੀਂ ਸੀ। ਦੂਸਰਾ ਤੰਦਰੁਸਤ ਸੀ, ਪਹਿਲਵਾਨ ਸੀ, ਸ਼ਕਤੀਸ਼ਾਲੀ ਸੀ, ਨਾਲੇ ਨਿਸ਼ਾਨਚੀ ਵੀ ਸੀ। ਪਹਿਲੇ ਨੇ ਸਤਿਗੁਰ ਨੂੰ, ਪਹਿਲੇ ਮਨੁੱਖ ਨੂੰ ਜੋ ਕਮਜ਼ੋਰ ਤੇ ਲਾਗਰ ਹੈ, ਗੁਰਦੇਵ ਕਹਿੰਦੇ ਨੇ ਨਿਸ਼ਾਨਾ ਮਾਰ, ਤੀਰ ਚਲਾ, ਜੈਸੇ ਉਹ ਧਨੁਸ਼ ਬਾਣ ਚਲਾਉਂਦਾ ਹੈ, ਬਾਣ ਰਸਤੇ 'ਚ ਹੀ ਗਿਰ ਗਿਆ। ਨਿਸ਼ਾਨੇ ਤੇ ਵਜਣਾ ਤੇ ਕੀ, ਨਿਸ਼ਾਨੇ ਤੱਕ ਪਹੁੰਚਿਆ ਵੀ ਕੋਈ ਨਹੀਂ, ਰਸਤੇ 'ਚ ਗਿਰ ਗਿਆ। ਫਿਰ ਸਤਿਗੁਰ ਨੇ ਦੂਸਰੇ ਨੂੰ ਆਗਿਆ ਕੀਤੀ, ਤੂੰ ਤੀਰ ਚਲਾ। ਉਹਨੇ ਖਿੱਚ ਕੇ ਜੈਸੇ ਤੀਰ ਮਾਰਿਆ, ਤੀਰ ਨਿਸ਼ਾਨੇ 'ਤੇ ਲੱਗਿਆ, ਆਪਣੀ ਮੰਜ਼ਿਲ 'ਤੇ ਅਪੜਿਆ। ਸਤਿਗੁਰ ਕਹਿਣ ਲੱਗੇ, ਤੁਹਾਡੇ ਸਵਾਲ ਦਾ ਇਹ ਜਵਾਬ ਹੈ। ਸਤਿਗੁਰ ਸਮਝ ਨਹੀਂ ਆਈ ਤਾਂ ਮਹਾਰਾਜ ਕਹਿਣ ਲੱਗੇ, ਇਹ ਪਹਿਲੇ ਬੰਦੇ ਦਾ ਤੀਰ ਵਿਚਕਾਰ ਕਿਉਂ ਗਿਰ ਗਿਆ? ਮਹਾਰਾਜ ਇਹ ਨਿਸ਼ਾਨਚੀ ਨਹੀਂ, ਨਾਲੇ ਕਮਜ਼ੋਰ ਹੈ, ਇਹ ਚਿੱਲਾ ਹੀ ਨਹੀਂ ਚੜਾ ਸਕਦਾ, ਇਹਦੇ ਕੋਲ ਸ਼ਕਤੀ ਨਹੀਂ, ਇਹਦੇ ਕੋਲ ਬਲ ਨਹੀਂ। ਦੂਸਰੇ ਦਾ ਤੀਰ ਨਿਸ਼ਾਨੇ ਤੱਕ ਕਿਉਂ ਪਹੁੰਚਿਆ? ਮਹਾਰਾਜ ਸ਼ਕਤੀਸ਼ਾਲੀ ਹੈ, ਨਿਸ਼ਾਨਚੀ ਹੈ, ਅੰਦਾਜ਼ ਜਾਣਦਾ ਹੈ, ਇਸ ਵਾਸਤੇ ਇਸਦਾ ਤੀਰ ਨਿਸ਼ਾਨੇ 'ਤੇ ਪਹੁੰਚਿਆ। ਸਤਿਗੁਰੂ ਕਹਿਣ ਲੱਗੇ, ਜਿਨ੍ਹਾਂ ਦੀ ਰਸਨਾ ਤੇ ਪ੍ਰਮਾਤਮਾ ਨਹੀਂ, ਉਹਨਾਂ ਦੇ ਬਚਨਾਂ 'ਚ ਕੋਈ ਸਤਿਆ ਨਹੀਂ, ਉਹ ਬਚਨ ਤੇ ਕੰਨਾਂ ਤੱਕ ਵੀ ਨਹੀਂ ਪਹੁੰਚਦੇ, ਹਿਰਦੇ ਤੱਕ ਕਿਸ ਤਰ੍ਹਾਂ ਪਹੁੰਚਣਗੇ? ਉਹ ਤੇ ਸਰਵਨ ਵੀ ਸੁਣਨ ਵਿੱਚ ਅਸਮਰਥ ਰਹਿ ਜਾਂਦੇ ਨੇ, ਉਹ ਬਚਨ ਰਸਤੇ 'ਚ ਗਿਰ ਜਾਂਦੇ ਨੇ, ਹਿਰਦੇ ਤੱਕ ਪਹੁੰਚਦੇ ਹੀ ਨਹੀਂ। ਤੇ ਜਦ ਹਿਰਦੇ ਤੱਕ ਪਹੁੰਚ ਹੀ ਨਹੀਂ, ਤੇ ਹਿਰਦੇ ਨੂੰ ਪਰਿਵਰਤਨ ਕਰਨ ਤੇ ਕਿਸ ਤਰ੍ਹਾਂ ਕਰਨ, ਹਿਰਦੇ ਨੂੰ ਚੋਟ ਕਰਨ ਤੇ ਕਿਸ ਤਰ੍ਹਾਂ ਕਰਨ, ਉਹ ਬਚਨ ਰਸਤੇ 'ਚ ਗਿਰ ਜਾਂਦੇ ਨੇ। ਕੁਛ ਬਚਨਾਂ ਦੇ ਪਿੱਛੇ ਕਮਾਈ ਦੀ ਸ਼ਕਤੀ ਹੈ, ਜਪ ਤਪ ਦੀ ਸ਼ਕਤੀ ਹੈ, ਸਾਧਨਾ ਦੀ ਸ਼ਕਤੀ ਹੈ, ਔਰ ਉਹ ਬਚਨ ਸਿੱਧੇ ਨਿਸ਼ਾਨੇ ਤੱਕ ਪਹੁੰਚਦੇ ਨੇ, ਹਿਰਦੇ ਤੱਕ ਪਹੁੰਚਦੇ ਨੇ, ਔਰ ਉੱਥੇ ਮਨੁੱਖ ਨੂੰ ਬਚਨ ਬਿਆਨ ਕਰਨ ਦਾ ਢੰਗ ਵੀ ਆ ਜਾਂਦਾ ਹੈ, ਕਿੱਥੇ ਕੀ ਬੋਲਣਾ ਹੈ, ਵਕਤ ਵਿਚਾਰੇ ਸੁਬੰਧਾ ਹੋਏ, ਉਹਨੂੰ ਮੌਕਾ ਮਹਿਲ ਦੀ ਪਹਿਚਾਣ ਵੀ ਹੁੰਦੀ ਹੈ, ਸਮੇਂ ਦੀ ਪਹਿਚਾਣ ਵੀ ਹੁੰਦੀ ਹੈ। ਜੈਸੇ ਵਿਆਹ ਸ਼ਾਦੀ ਦੇ ਘਰ ਵਿੱਚ ਸੋਗ ਦੀਆਂ ਗੱਲਾਂ ਫਬਦੀਆਂ ਨਹੀਂ, ਔਰ ਇਸੇ ਤਰੀਕੇ ਨਾਲ ਮਰਗ ਵਾਲੇ ਘਰ ਵਿੱਚ ਵਿਆਹ ਸ਼ਾਦੀ ਦੇ ਸੋਲੇ ਚੰਗੇ ਨਹੀਂ ਲੱਗਦੇ। ਮੌਕਾ ਮਹਿਲ ਦੇ ਮੁਤਾਬਕ ਗੱਲ ਕਰਨੀ, ਇਹੀ ਬੰਦੇ ਦਾ ਫਰਜ਼ ਹੈ, ਔਰ ਇਹ ਫਰਜ਼ ਸਨਾਸੀ ਉਦੋਂ ਪੈਦਾ ਹੁੰਦੀ ਹੈ ਜਦ ਜੀਵਨ ਸ਼ਕਤੀ ਵਿਸ਼ੁੱਧ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ। ਮੌਕਾ ਮਹਿਲ ਦੀ ਪਹਿਚਾਣ ਬੰਦੇ ਨੂੰ, ਬਚਨ ਕਿੱਥੇ ਕਹਿਣਾ ਹੈ, ਕਿਤਨਾ ਕਹਿਣਾ ਹੈ, ਔਰ ਕਿਸ ਨੂੰ ਕਹਿਣਾ ਹੈ, ਇਸ ਤਰ੍ਹਾਂ ਦਾ ਬੋਧ ਬੰਦੇ ਕੋਲ ਪੂਰਨ ਤੌਰ ਤੇ ਹੁੰਦਾ ਹੈ। ਵਿਸ਼ੁੱਧ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਸ਼ਕਤੀ ਅੱਗੇ ਲੰਘਦੀ ਹੈ, ਇਸ ਤਰ੍ਹਾਂ ਦੇ ਮਨੁੱਖ ਦੀ ਰਸਨਾ ਤੇ ਪਰਮਾਤਮਾ ਆਪ ਹੁੰਦਾ ਹੈ। ਸੱਚ ਨੂੰ ਪ੍ਰਗਟ ਕਰਨ ਵਿੱਚ ਉਹਦੀ ਰਸਨਾ ਸਮਰੱਥ ਹੁੰਦੀ ਹੈ। ਔਰ ਇਸ ਤਰ੍ਹਾਂ ਦੇ ਮਨੁੱਖਾਂ ਬਾਰੇ ਗੁਰਬਾਣੀ ਕਹਿੰਦੀ ਹੈ, ਪ੍ਰਭ ਜੀ ਬਸੇ ਸਾਧ ਕੀ ਰਸਨਾ। ਲੇਕਿਨ ਅਜੇ ਪਰਮ ਨਿਧੀ ਦੀ ਪ੍ਰਾਪਤੀ ਨਹੀਂ ਹੋਈ, ਅਜੇ ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਅੱਧੀ ਤੋਂ ਜ਼ਿਆਦਾ ਵਾਟ ਤੈਅ ਹੋ ਗਈ, ਮੂਲਾਧਾਰ ਚੱਕਰ ਥੱਲੇ ਰਹਿ ਗਿਆ, ਸਵਦਿਸ਼ਟਾਨ ਚੱਕਰ ਥੱਲੇ ਰਹਿ ਗਿਆ, ਮਣੀਪੁਰ ਚੱਕਰ ਥੱਲੇ ਰਹਿ ਗਿਆ, ਅਨਾਹਤ ਚੱਕਰ ਤੋਂ ਦੂਰ ਚਲੇ ਆਏ। ਹੁਣ ਵਿਸ਼ੁੱਧ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਸ਼ਕਤੀ ਉੱਪਰ ਉੱਠੀ ਤੇ ਪਹੁੰਚੀ ਆ ਗਿਆ ਚੱਕਰ ਤੱਕ, ਔਰ ਜੈਸੇ ਚੱਕਰ ਵਿਨਿਆ ਗਿਆ ਉੱਥੇ ਹੁਣ ਮਨੁੱਖ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਰਹਿ ਗਿਆ। ਹੁਣ ਸੱਚ ਖੰਡ ਵਸੇ ਨਿਰੰਕਾਰ, ਸੱਚ ਦੇ ਚ ਮਨੁੱਖ ਹੈ ਔਰ ਮਨੁੱਖ ਦੇ ਚ ਸੱਚ ਹੈ। ਇਸ ਅਵਸਥਾ ਦੇ ਅਪੜੇ ਹੋਏ ਮਨੁੱਖ ਦੀ ਤਸਵੀਰ ਕਸ਼ੀ ਗੁਰਬਾਣੀ ਨੇ ਇੰਜ ਕੀਤੀ ਹੈ, ਗੁਰ ਕਿਰਪਾ ਜਹ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਹੁਣ ਬੂੰਦ ਸਾਗਰ ਤੱਕ ਪਹੁੰਚ ਗਈ, ਨਾਮੇ ਨਾਰਾਇਣ ਨਹੀਂ ਭੇਦ, ਰਾਮ ਕਬੀਰੇ ਭੇਦ ਨਾ ਭਾਈ, ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੇ ਪਛਾਣੀ। ਹੁਣ ਕਬੀਰ ਰਾਮ ਤੱਕ ਪਹੁੰਚ ਗਏ ਨੇ ਤੇ ਭਗਤ ਕਬੀਰ ਜਦ ਇਸ ਅਵਸਥਾ ਤੇ ਪਹੁੰਚੇ ਆ ਗਿਆ ਚੱਕਰ ਨੂੰ ਵਿੰਨ ਕੇ ਅੱਗੇ ਲੰਘੇ। ਕਹਿੰਦੇ ਨੇ ਹੁਣ ਰੱਬ ਦੀ ਤਲਾਸ਼ ਨਹੀਂ, ਹੁਣ ਰੱਬ ਮੇਰੀ ਤਲਾਸ਼ ਦੇ ਚ ਹੈ, ਹੁਣ ਪਰਮਾਤਮਾ ਮੇਰੀ ਤਲਾਸ਼ ਦੇ ਚ ਹੈ। ਬੜਾ ਸੁੰਦਰ ਬਚਨ ਹੈ ਉਹਨਾਂ ਦਾ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਹੁਣ ਤੇ ਕਬੀਰ ਦੀ ਤਲਾਸ਼ ਹੈ ਜਗਤ ਨੂੰ, ਪਰਮਾਤਮਾ ਨੂੰ, ਮੈਨੂੰ ਪਰਮਾਤਮਾ ਦੀ ਤਲਾਸ਼ ਹੀ ਨਹੀਂ, ਹੁਣ ਤੇ ਬੂੰਦ ਹੀ ਸਾਗਰ ਹੋ ਗਈ। ਇਸ ਅਵਸਥਾ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਰਦੇ ਨੇ, ਸਾਗਰ ਮੇ ਬੂੰਦ ਬੂੰਦ ਮੇ ਸਾਗਰ ਅਕਥ ਕਥਾ ਗੁਰਬਚਨੀ ਆਦਰ। ਇਸ ਅਵਸਥਾ ਨੂੰ ਬਿਆਨ ਕਰਨਾ ਸਤਿਗੁਰ ਕਹਿੰਦੇ ਨੇ ਅਕਥ ਕਥਾ ਹੈ, ਕਥਨ ਤੋਂ ਪਰੇ ਹੈ। ਆ ਗਿਆ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਸ਼ਕਤੀ ਉੱਪਰ ਉੱਠਦੀ ਹੈ, ਪਰਮ ਧਾਮ ਦੀ ਪ੍ਰਾਪਤੀ ਹੋ ਗਈ, ਸਹਿਭੰਗ ਦੀ ਪ੍ਰਾਪਤੀ ਹੋ ਗਈ, ਈਸ਼ਵਰ ਦੀ ਪ੍ਰਾਪਤੀ ਹੋ ਗਈ, ਸੱਚਖੰਡ ਦੀ ਪ੍ਰਾਪਤੀ ਹੋ ਗਈ। ਹੁਣ ਮਰ ਕੇ ਕੀ ਸੱਚਖੰਡ ਜਾਣਾ, ਹੁਣ ਜੀਵਦਿਆਂ ਜੀ ਸੱਚਖੰਡ ਦੀ ਝਲਕ ਵੇਖ ਲਈ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ। ਇਸ ਅਵਸਥਾ ਤੱਕ ਕਰੀਬਨ ਕਰੀਬਨ ਕਰੋੜਾਂ ਵਿੱਚ ਕੋਈ ਇੱਕ ਕਦ ਮਨੁੱਖ ਪਹੁੰਚਦਾ ਹੈ, ਜਨ ਨਾਨਕ ਕੋ ਟਨਮੇ ਕਿਨਹੂੰ ਨਾਰਾਇਣ ਜਹੇ ਚੀਤ। ਅਕਸਰ ਸਾਧਕ ਮੂਲਾਧਾਰ ਤੱਕ ਹੀ ਰਹਿ ਜਾਂਦੇ ਨੇ, ਕੁਛ ਐਸੇ ਨੇ ਥੋੜ੍ਹਾ ਜਿਹਾ ਹੋਰ ਅਗਾਂਹ ਵੱਧਦੇ ਨੇ, ਕੁਛ ਐਸੇ ਨੇ ਅੱਧ ਵਿਚਕਾਰ ਵਿੱਚ ਹੀ ਰੁਕ ਜਾਂਦੇ ਨੇ, ਔਰ ਉਹਨਾਂ ਦੇ ਪਿੱਛੇ ਮੁੜਨ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ, ਕਿਉਂਕਿ ਸੰਸਾਰ ਦੀ ਆਪਣੀ ਖਿੱਚ ਹੈ ਔਰ ਨਿਰੰਕਾਰ ਦੀ ਆਪਣੀ ਖਿੱਚ ਹੈ। ਸੰਸਾਰ ਦੀ ਕਸ਼ਿਸ਼ ਦਾ ਦਾਇਰਾ ਆਪਣਾ ਹੈ, ਨਿਰੰਕਾਰ ਦੀ ਕਸ਼ਿਸ਼ ਦਾ ਦਾਇਰਾ ਆਪਣਾ ਹੈ। ਇਸ ਵਾਸਤੇ ਅਸੀਂ ਕਈ ਦਫ਼ਾ ਦੇਖਦੇ ਹਾਂ ਕਿ ਕੋਈ ਬੰਦਾ ਬੜੀ ਬੁਲੰਦੀਆਂ ਤੋਂ ਗਿਰਿਆ ਹੈ, ਅਤੇ ਜਦ ਬੜੀ ਬੁਲੰਦੀਆਂ ਤੋਂ ਗਿਰਦਾ ਹੈ ਚੋਟ ਵੀ ਬੜੀ ਲੱਗਦੀ ਹੈ, ਰੇਜ਼ਾ ਰੇਜ਼ਾ ਹੋ ਜਾਂਦਾ ਬੰਦਾ, ਫੀਤਾ ਫੀਤਾ ਹੋ ਜਾਂਦਾ। ਇਹ ਤਾਂ ਬਹੁਤ ਸ਼ਿਖਰ ਹੈ, ਬੁਲੰਦੀ ਹੈ, ਸੂਰੀ ਉੱਪਰ ਖੇਰਨਾ ਇਹ ਤੇ ਗਿਰੇ ਤਾਂ ਠਾਹਿਰਨਾ ਹੈ, ਇਹ ਤੇ ਘਾਟੀ ਤੇ ਚੜ੍ਹਨਾ, ਇਹ ਤੇ ਪਹਾੜਾਂ ਦੀ ਸ਼ਿਖਰ ਨੂੰ ਛੋਣਾ, ਪਰ ਜੇ ਗਿਰੇ ਤਾਂ ਚੋਟਾਂ ਵੀ ਅਨੰਤ ਨੇ, ਫਿਰ ਖਰਾਸ਼ਾਂ ਵੀ ਅਨੰਤ ਨੇ। ਔਰ ਇਤਨੀ ਗੱਲ ਸਪਸ਼ਟ ਹੈ ਕਿ ਜਿਹੜਾ ਜਿਤਨੀ ਜ਼ਿਆਦਾ ਬੁਲੰਦੀ ਤੋਂ ਗਿਰੇਗਾ ਉਤਨੀਆਂ ਹੀ ਚੋਟਾਂ ਖਾਵੇਗਾ, ਉਤਨਾ ਹੀ ਜੋ ਹੈ ਜ਼ਖਮੀ ਹੋਵੇਗਾ। ਇਸ ਅਵਸਥਾ ਵਿੱਚ ਪਹੁੰਚ ਕੇ ਆ ਗਿਆ ਚੱਕਰ ਤੋਂ ਅੱਗੇ ਲੰਘ ਕੇ ਗਿਰਨ ਦੀ ਸੰਭਾਵਨਾ ਖਤਮ ਹੋ ਗਈ, ਯਾਤਰਾ ਸਫਲ ਹੋ ਗਈ, ਜੀਵਨ ਸਫਲ ਹੋ ਗਿਆ। ਸਤਿਗੁਰ ਦੀ ਬਾਣੀ ਦਾ ਫਰਮਾਨ, ਸਫਲ ਸਫਲ ਸਫਲ ਭਈ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਹੁਣ ਆਵਣੇ ਜਾਵਣੇ ਮੁੱਕ ਗਏ, ਕਿਉਂਕਿ ਬਾਰ ਬਾਰ ਦਾ ਜਨਮ ਹੁੰਦਾ ਹੈ ਵਾਸ਼ਨਾ ਕਰਕੇ, ਤਾਂ ਵਾਸ਼ਨਾ ਹੀ ਖਤਮ। ਹੁਣ ਤੇ ਪ੍ਰਾਰਥਨਾ ਦਾ ਜਗਤ, ਹੁਣ ਤੇ ਈਸ਼ਵਰੀ ਜਗਤ, ਹੁਣ ਨਿਰੰਕਾਰ ਦੀ ਦੁਨੀਆ, ਹੁਣ ਤੇ ਪ੍ਰਮਾਤਮਾ ਦੀ ਦੁਨੀਆ। ਜਪ ਆਰੰਭ ਕੀਤਾ ਸੀ ਤਾਂ ਜੀਵਨ ਸ਼ਕਤੀ ਮੂਲਾ ਆਧਾਰ ਤੋਂ ਥੱਲੇ ਸੀ, ਵਾਸ਼ਨਾ ਦਾ ਜਗਤ ਸੀ। ਅਗਰ ਐਸਾ ਬੰਦਾ ਜਪ ਵੀ ਕਰਦਾ ਸੀ, ਪ੍ਰਾਰਥਨਾ ਵੀ ਕਰਦਾ ਸੀ, ਤਾਂ ਵਾਸ਼ਨਾ ਵਸ ਹੋ ਕੇ ਕਰਦਾ ਸੀ। ਧਨ ਮਿਲੇ, ਰੂਪ ਮਿਲੇ, ਰੰਗ ਮਿਲੇ, ਪਦਾਰਥ ਮਿਲੇ, ਉਹਦੀ ਬੰਦਗੀ ਦੇ ਵਿੱਚ ਵੀ ਵਾਸ਼ਨਾ ਸੀ, ਉਹਦੇ ਜਪ ਤਪ ਦੇ ਵਿੱਚ ਵੀ ਵਾਸ਼ਨਾ ਸੀ। ਲੇਕਿਨ ਸਹਿਜੇ ਸਹਿਜੇ ਜਪ ਤਪ ਨੇ ਮੂਲ ਆਧਾਰ ਤੋਂ ਉੱਪਰ ਕੀਤਾ, ਵਾਸ਼ਨਾ ਦਾ ਜਗਤ ਖਤਮ ਹੋਇਆ, ਔਰ ਸਹਿਜੇ ਸਹਿਜੇ ਸਾਧਕ ਸਾਧਨਾ ਕਰਦਿਆਂ ਕਰਦਿਆਂ ਆਗਿਆ ਚੱਕਰ ਤੱਕ ਪਹੁੰਚਿਆ, ਔਰ ਇਸ ਨੂੰ ਵਿੰਨ ਕੇ ਅੱਗੇ ਲੰਘਿਆ, ਨਿਰੰਕਾਰ ਦੀ ਦੁਨੀਆ ਆਰੰਭ ਹੋਈ, ਨਵੇਂ ਦਰਵਾਜ਼ੇ ਖੁੱਲ੍ਹੇ, ਕੋਈ ਨਵੀਂ ਸੋਝ ਮਿਲੀ, ਕੋਈ ਨਵੀਂ ਦੁਨੀਆ ਦੀ ਝਲਕ ਮਿਲੀ। ਔਰ ਜਦ ਕੋਈ ਪੁਰਸ਼ ਇਸ ਦੁਨੀਆ ਵਿੱਚ ਪਹੁੰਚਿਆ ਅਤੇ ਜਦ ਉਸਨੂੰ ਆਖਿਆ ਗਿਆ ਹੁਣ ਇਸ ਦੁਨੀਆ ਦਾ ਕੋਈ ਨਕਸ਼ਾ ਰੱਖੋ ਸਾਹਮਣੇ, ਤਾਂ ਅਕਸਰ ਇਸ ਤਰ੍ਹਾਂ ਦੇ ਭਗਤਾਂ ਨੇ ਕਹਿ ਦਿੱਤਾ, ਕਹਿਤ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਹੁਣ ਅਸੀਂ ਕੁਛ ਨਹੀਂ ਕਹਿ ਸਕਦੇ, ਮੂਲ ਆਧਾਰ ਤੋਂ ਅੱਗੇ ਲੰਘੇ ਸਨ, ਕੁਛ ਬਿਆਨ ਕਰਦੇ ਰਹੇ। ਸਭ ਦੇ ਸ਼ਟਾਨ ਮਣੀਪੁਰ ਤੋਂ ਅੱਗੇ ਲੰਘੇ ਸਨ, ਭਗਤ ਬੋਲਦੇ ਰਹੇ। ਅਨਾਹਦ ਨਾਦ ਤੇ ਵਿਸ਼ੁੱਧ ਤੋਂ ਅੱਗੇ ਲੰਘੇ ਸਨ, ਭਗਤ ਕੁਛ ਕਹਿੰਦੇ ਰਹੇ। ਖਾਮੋਸ਼ੀ ਦੀ ਦੁਨੀਆ ਆਰੰਭ ਹੋ ਗਈ, ਸਮਾਧੀ ਦੀ ਦੁਨੀਆ ਸ਼ੁਰੂ ਹੋ ਗਈ। ਇੱਥੇ ਆ ਕੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਵਰਣਨ ਕਰਦੇ ਨੇ, ਬਿਸਮ ਬਿਸਮ ਬਿਸਮੇ ਹੀ ਭਈ ਹੈ ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰ। ਗੂੰਗਾ ਮੁਸਕਰਾ ਤੇ ਪੈਂਦਾ ਹੈ, ਉਹਦਾ ਮੁਸਕਰਾਉਣਾ ਦੱਸਦਾ ਹੈ, ਪਰਮ ਰਸ ਆਇਆ ਇਸ ਨੂੰ ਬਿਆਨ ਨਹੀਂ ਕਰ ਸਕਦਾ, ਵਿਆਖਿਆ ਨਹੀਂ ਕਰ ਸਕਦਾ। ਇੱਥੇ ਭਗਤ ਖਾਮੋਸ਼ ਹੋ ਜਾਂਦਾ ਹੈ, ਚੁੱਪ ਹੋ ਜਾਂਦਾ ਹੈ, ਪਰ ਉਸਦੀ ਚੁੱਪੀ ਵੀ ਜੋ ਬੋਲ ਜਾਂਦੀ ਹੈ, ਉਹਦੀ ਖਾਮੋਸ਼ੀ ਵੀ ਜਿਤਨਾ ਉਪਦੇਸ਼ ਕਰ ਜਾਂਦੀ ਹੈ, ਆਮ ਬੰਦਿਆਂ ਦਾ ਬੋਲਣਾ ਵੀ ਉਤਨਾ ਨਹੀਂ ਸਮਝਾ ਸਕਦਾ, ਆਮ ਬੰਦਿਆਂ ਦੇ ਬੋਲ ਵੀ ਇਤਨੇ ਕੰਮ ਨਹੀਂ ਕਰਦੇ। ਇਸ ਤਰ੍ਹਾਂ ਦੇ ਪੁਰਸ਼ ਤੇ ਅਬੋਲ ਅਵਸਥਾ ਵੀ ਬੜੀ ਕੰਮ ਕਰ ਜਾਂਦੀ ਹੈ, ਖਾਮੋਸ਼ੀ ਵੀ ਜੋ ਹੈ ਬੜੀ ਕੰਮ ਕਰ ਜਾਂਦੀ ਹੈ। ਤਾਂ ਆ ਗਿਆ ਚੱਕਰ ਨੂੰ ਵਿੰਨ ਕੇ ਜਿਹੜੀ ਅੱਗੇ ਦੀ ਦੁਨੀਆ ਹੈ, ਇਹਦੇ ਬਾਰੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ, ਜੇ ਹੋ ਜਾਣਾ, ਜੇ ਮੈਂ ਉਸ ਦੁਨੀਆ ਨੂੰ ਜਾਣ ਲਿਆ, ਸਮਝ ਲਿਆ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਉਹ ਮੇਰੀ ਕਥਨੀ ਤੋਂ ਪਰੇ, ਉਹ ਮੇਰੇ ਕਹਿਣੇ ਤੋਂ ਪਰੇ, ਉਹ ਐਸੀ ਦੁਨੀਆ ਜੋ ਮੇਰੇ ਸ਼ਬਦਾਂ 'ਚ ਨਹੀਂ ਆਉਂਦੀ, ਮੇਰੇ ਬੋਲਣ ਦੇ 'ਚ ਨਹੀਂ ਆਉਂਦੀ, ਉਹ ਅਬੋਲ, ਉਹ ਖਾਮੋਸ਼ੀ ਦੀ ਦੁਨੀਆ, ਉਹ ਸਮਾਧੀ ਦੀ ਦੁਨੀਆ, ਉਹ ਨਿਰਵਿਚਾਰ ਦੀ ਦੁਨੀਆ, ਉਹ ਪਰਮ ਆਨੰਦ ਦੀ ਦੁਨੀਆ, ਉਹ ਸੱਚਖੰਡ ਦੀ ਦੁਨੀਆ, ਇਹੀ ਬੰਦੇ ਦੀ ਮੰਜ਼ਿਲ ਹੈ। ਇੱਥੇ ਪਹੁੰਚ ਕੇ ਹੀ ਬੰਦਾ ਪੂਰਾ ਹੁੰਦਾ ਹੈ, ਮਰ ਕੇ ਕੋਈ ਪੂਰਾ ਨਹੀਂ ਆਉਂਦਾ। ਇਹ ਗੱਲ ਵੱਖਰੀ, ਇੱਕ ਪੰਜਾਬੀ ਦੀ ਕਹਾਵਤ ਹੈ, ਜਦ ਕੋਈ ਬੰਦਾ ਮਰ ਜਾਏ ਤੇ ਕਹਿੰਦੇ ਨੇ ਪੂਰਾ ਹੋ ਗਿਆ, ਪੂਰਾ ਹੋ ਗਿਆ। ਪੂਰਾ ਕਿਸ ਤਰ੍ਹਾਂ ਹੋਇਆ? ਮਰ ਕੇ ਤੇ ਕੋਈ ਪੂਰਾ ਨਹੀਂ ਆਉਂਦਾ, ਹਾਂ ਪੂਰਨ ਵਿੱਚ ਜੁੜ ਕੇ ਹੀ ਕੋਈ ਪੂਰਾ ਹੋ ਸਕਦਾ ਹੈ। ਤੇ ਪੂਰਨ ਕੇਵਲ ਪ੍ਰਮਾਤਮਾ ਹੈ, ਆਦ ਪੂਰਨ, ਮੱਦ ਪੂਰਨ, ਅੰਤ ਪੂਰਨ ਪਰਮੇਸ਼ਰੇ। ਉਸ ਪੂਰਨ ਵਿੱਚ ਲੀਨ ਹੋ ਕੇ ਹੀ ਮਨੁੱਖ ਪੂਰਾ ਹੁੰਦਾ ਹੈ, ਔਰ ਪੂਰਾ ਕੇਵਲ ਪ੍ਰਮਾਤਮਾ ਹੈ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ। ਇਸ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਨੂੰ ਅਸੀਂ ਕਹਿ ਸਕਦੇ ਹਾਂ ਪੂਰਾ ਹੋ ਗਿਆ, ਮੁਕੰਮਲ ਹੋ ਗਿਆ। ਇਹ ਇਨਸਾਨ ਜੰਮਿਆ ਅਧੂਰਾ ਸੀ, ਜੀਵਿਆ ਅਧੂਰਾ ਸੀ, ਭਜਨ ਨੇ, ਸਿਮਰਨ ਨੇ, ਸਾਧਨਾ ਨੇ ਇਸ ਨੂੰ ਪੂਰਨ ਕਰ ਦਿੱਤਾ ਹੈ, ਮੁਕੰਮਲ ਕਰ ਦਿੱਤਾ ਹੈ। ਇਤਨੀ ਤੇ ਵਿਗਿਆਨਕ ਵੀ ਗੱਲ ਮੰਨਦੇ ਨੇ ਕਿ ਮਨੁੱਖੀ ਬੱਚਾ ਅਧੂਰਾ ਜੰਮਦਾ, ਮੂੰਹ ਵਿੱਚ ਦੰਦ ਨਹੀਂ ਨੇ, ਪੈਰਾਂ ਦੇ ਚੱਲਣ ਦੀ ਸ਼ਕਤੀ ਨਹੀਂ ਹੈ, ਹੱਥਾਂ ਵਿੱਚ ਪਕੜ ਦੀ ਕੋਈ ਤਾਕਤ ਨਹੀਂ ਹੈ, ਜ਼ਬਾਨ ਵਿੱਚ ਬੋਲਣ ਤੱਕ ਦੀ ਵੀ ਸ਼ਕਤੀ ਨਹੀਂ ਹੈ, ਬੁੱਧੀ ਵਿੱਚ ਸੋਚਣ ਤੱਕ ਦੀ ਵੀ ਸ਼ਕਤੀ ਨਹੀਂ ਹੈ, ਬਿਲਕੁਲ ਅਧੂਰਾ ਜੰਮਿਆ। ਸਹਿਜੇ ਸਹਿਜੇ ਕਾਦਰ ਕਰੀਮ ਪਰਿਪੂਰਨ ਪ੍ਰਮਾਤਮਾ ਦੀ ਸਾਜੀ ਇਹ ਪ੍ਰਕਿਰਤੀ ਉਹਦੇ ਸਰੀਰ ਨੂੰ ਪੂਰਾ ਕਰਦੀ ਹੈ, ਔਰ ਮੁਕੰਮਲ ਹੋ ਜਾਂਦਾ ਹੈ। 14-15 ਸਾਲ ਤੱਕ ਪੈਰਾਂ ਦੇ ਚੱਲਣ ਦੀ ਸ਼ਕਤੀ ਆ ਗਈ, ਹੱਥਾਂ ਵਿੱਚ ਪਕੜਨ ਦੀ ਸ਼ਕਤੀ ਆ ਗਈ, ਜ਼ਬਾਨ ਵਿੱਚ ਬੋਲਣ ਦੀ ਸ਼ਕਤੀ ਆ ਗਈ ਪੂਰਨ ਤੌਰ ਤੇ, ਬੁੱਧੀ ਪੂਰਨ ਤੌਰ ਤੇ ਸੋਚਣ ਵੀ ਲੱਗ ਪਈ, ਔਰ ਦੰਦ ਮਿਲ ਗਏ, ਵਸਤੂ ਨੂੰ ਚਬਾਉਣ ਦਾ ਵੀ ਪੂਰਾ ਬਲ ਮਿਲ ਗਿਆ। ਲੇਕਿਨ ਚੇਤਨਾ ਤੇ ਬੰਦੇ ਦੀ ਉਸ ਦਿਨ ਪੂਰਨ ਹੁੰਦੀ ਹੈ, ਸ਼ਕਤੀ ਤੇ ਬੰਦੇ ਦੀ ਉਸ ਦਿਨ ਪੂਰਨ ਹੁੰਦੀ ਹੈ ਜਦ ਪੂਰਨ ਨਾਲ ਜੁੜਦੀ ਹੈ, ਤੇ ਪੂਰਨ ਪ੍ਰਮਾਤਮਾ ਹੈ, ਪੂਰਨ ਈਸ਼ਵਰ ਹੈ। ਕਈ ਦਫਾ ਬੰਦਾ ਬਾਹਰੋਂ ਪੂਰਾ ਹੋ ਜਾਂਦਾ ਹੈ, ਅੰਦਰੋਂ ਅਧੂਰਾ ਰਹਿ ਜਾਂਦਾ ਹੈ।
1: You're listening to KRPI 1550 Radio, Ferndale, Washington.

ਸਤਿਸੰਗ ਜੀ ਮਾਹੌਲ ਦੇ ਮੁਤਾਬਕ ਇਤਿਹਾਸ ਦੇ ਕੁਛ ਪੰਨੇ ਮੁਲਕੀ ਹਾਲਾਤ ਨੂੰ ਤੁਹਾਡੇ ਇੱਥੋਂ ਦੇ ਹਾਲਾਤ ਨੂੰ ਸਾਹਮਣੇ ਰੱਖਦੇ ਆਇਆ ਬਿਆਨ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂ। ਪੇਸ਼ਤਰ ਸਨਿਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦਾ ਮਨ ਸ਼ਕਤੀ ਤੋਂ ਪ੍ਰਭਾਵਿਤ ਹੈ, ਤਾਕਤ ਤੋਂ। ਅਰਦਾਸ ਦੀਆਂ ਇਹ ਪਹਿਲੀਆਂ ਪੰਕਤੀਆਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦਿਆ ਹੈ। ਭਗਵਤੀ ਮੀਨ ਸ਼ਕਤੀ, ਭਗਵਤੀ ਸ਼ਕਤੀ ਨੂੰ ਕਹਿੰਦੇ। ਹੁਣ ਮੈਂ ਅਰਜ਼ ਕਰਾਂ, ਈਸ਼ਵਰ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਧਿਆਨ ਨਾਲ ਸਰਵਣ ਕਰਨਾ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ, ਕਥਾ ਕਿਸੇ ਥਾਂ ਤੋਂ ਆਰੰਭ ਕਰਨੀ ਪੈਂਦੀ ਹੈ, ਕਿਸੇ ਥਾਂ ਸਮਾਪਤ ਕਰਨੀ ਪੈਂਦੀ ਹੈ। ਕਈ ਦਫ਼ਾ ਕੁਛ ਗੱਲਾਂ ਮੈਨੂੰ ਰਿਪੀਟ ਇਸ ਵਾਸਤੇ ਕਰਨੀਆਂ ਪੈਂਦੀਆਂ ਨੇ ਕਿ ਜੋ ਬਾਅਦ ਦੇ ਚਾਹੁੰਦੇ ਨੇ ਉਹਨਾਂ ਦੇ ਫਿਰ ਪੱਲੇ ਕੁਛ ਨਹੀਂ ਪੈਣਾ। ਕੀਰਤਨ ਕਿਸੇ ਥਾਂ ਤੋਂ ਵੀ ਅਸੀਂ ਸੁਣ ਸਕਦੇ ਹਾਂ, ਵਿਚਾਰ ਬਾਰੇ ਇਹ ਗੱਲ ਨਹੀਂ ਹੈ। ਕਿਸੇ ਥਾਂ ਤੋਂ ਸੁਣੀਏ ਤਾਂ ਕੁਛ ਪੱਲੇ ਨਹੀਂ ਪਏਗਾ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਰਿਹਾ ਹੈ। ਭਗਵਤੀ ਮੇਨ ਸ਼ਕਤੀ, ਈਸ਼ਵਰ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਅਗਰ ਈਸ਼ਵਰ ਨੂੰ ਵਿਅਕਤੀ ਮੰਨ ਲਈਏ ਨਾ, ਤਾਂ ਫਿਰ ਉਸਦਾ ਜਨਮ ਵੀ ਮੰਨਣਾ ਪਏਗਾ। ਜਨਮ ਮੰਨ ਲਈਏ ਤਾਂ ਫਿਰ ਮਰਨ ਵੀ ਮੰਨਣਾ ਪਏਗਾ। ਮੈਂ ਉਸ ਦਿਨ ਅਰਜ਼ ਕੀਤੀ ਸੀ, ਸੰਸਾਰ ਦੋ ਰੰਗੀ ਹੈ, ਕੋਈ ਐਸਾ ਜਨਮ ਨਹੀਂ ਜਿਹਦੇ ਪਿੱਛੇ ਮਰਨ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਆ ਜਨਮ ਹੈ ਆ ਮਰਨ ਹੈ, ਤੇਰਾ ਕੋਈ ਜਨਮ ਨਹੀਂ, ਤੇਰੀ ਕੋਈ ਮੌਤ ਨਹੀਂ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ ਤਾਂ ਫਿਰ ਉਸਦੇ ਮਾਂ ਬਾਪ ਵੀ ਮੰਨਣੇ ਪੈਣਗੇ। ਸਿਰਫ ਮਾਂ ਬਾਪ ਹੀ ਨਹੀਂ, ਉਹਦੀ ਜ਼ਾਤ ਪਾਤ ਵੀ ਮੰਨਣੀ ਪਏਗੀ, ਫਿਰ ਪਰਮਾਤਮਾ ਦੀ ਕੋਈ ਜ਼ਾਤ ਵੀ ਹੋਵੇਗੀ। ਸਤਿਗੁਰ ਕਹਿੰਦੇ ਨਾ ਤਾਤ ਹੈ, ਨਾ ਮਾਤ ਹੈ, ਨਾ ਜ਼ਾਤ ਹੈ, ਨਾ ਪਾਤ ਹੈ। ਤੁਹਾਡੇ ਵਿੱਚੋਂ ਜਿਹੜੇ ਜਾਪ ਸਾਹਿਬ ਪੜ੍ਹਦੇ ਹੋਣਗੇ ਜ਼ਰੂਰ ਬੋਧ ਹੋਵੇਗਾ। ਅਗਰ ਉਸਨੂੰ ਵਿਅਕਤੀ ਮੰਨ ਲਈਏ ਤਾਂ ਉਹਦਾ ਕੋਈ ਰੰਗ ਰੂਪ ਨਸਲ ਵੀ ਮੰਨਣੀ ਪਏਗੀ। ਕਿਹੜੀ ਨਸਲ ਹੈ? ਆਰੀਅਨ ਨਸਲ ਹੈ, ਮੰਗੋਲ ਨਸਲ ਹੈ, ਆਖਰ ਕਿਹੜੀ ਨਸਲ? ਕਾਲਾ ਹੈ, ਗੋਰਾ ਹੈ, ਸਾਂਵਰੇ ਰੰਗ ਦਾ ਹੈ, ਜ਼ਰਦੀ ਮਾਇਲ ਆਇਆ, ਰੰਗ ਕੀ ਹੈ? ਖਲੜੀ ਦਾ ਰੰਗ ਉਸਦਾ ਕੈਸਾ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਅਰੂਪ ਹੈ, ਅਨੂਪ ਹੈ, ਕੋਈ ਰੂਪ ਨਹੀਂ। ਅਤਿਅੰਤ ਸੁੰਦਰ ਹੈ, ਫਿਰ ਵੀ ਕੋਈ ਰੂਪ ਨਹੀਂ। ਅਗਰ ਉਸਨੂੰ ਵਿਅਕਤੀ ਮੰਨਦੇ ਹਾਂ ਤਾਂ ਲਾਜ਼ਮੀ ਕੋਈ ਰੰਗ ਰੂਪ ਮੰਨਣਾ ਪਏਗਾ। ਸਾਹਿਬ ਕਹਿੰਦੇ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਬੇਕ ਕੋ ਕਹਿ ਨਾ ਸਕਤ ਕਹਿ। ਅਗਰ ਉਸਨੂੰ ਵਿਅਕਤੀ ਮੰਨੀਏ ਤਾਂ ਉਸ ਪਰਮਾਤਮਾ ਦਾ ਕੋਈ ਮਜ਼ਹਬ ਵੀ ਹੋਵੇਗਾ, ਹਿੰਦੂ ਹੋਵੇਗਾ, ਮੁਸਲਿਮ ਹੋਵੇਗਾ, ਸਿੱਖ ਹੋਵੇਗਾ, ਈਸਾਈ ਹੋਵੇਗਾ, ਯਹੂਦੀ ਹੋਵੇਗਾ, ਪਾਰਸੀ ਹੋਵੇਗਾ, ਜੈਨੀ ਹੋਵੇਗਾ, ਬੋਧੀ ਹੋਵੇਗਾ, ਕੁਛ ਨਾ ਕੁਛ ਹੋਵੇਗਾ ਅਗਰ ਉਹ ਵਿਅਕਤੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੁਰਤ ਦੇਖੋ, ਫਰਮਾਨ ਕਰਦੇ ਨੇ, ਨਮਸਤੰ ਅਮਜਬੇ ਨਮਸਤਸਤ ਅਜਬੇ, ਤੇਰਾ ਕੋਈ ਮਜ਼ਹਬ ਨਹੀਂ। ਜਦ ਤੂੰ ਰੰਗ ਰੂਪ ਰੇਖ ਤੋਂ ਨਿਆਰਾ ਹੈ, ਜਾਤ ਪਾਤ ਤੋਂ ਨਿਆਰਾ ਹੈ, ਵਰਨ ਭੇਖ ਤੋਂ ਨਿਆਰਾ ਹੈ, ਤੇਰਾ ਕੋਈ ਮਜ਼ਹਬ ਨਹੀਂ ਹੈ।
तो हिंदू नहीं है, तो सिख भी नहीं है, तो मुस्लिम नहीं है, तो क्रिश्चियन भी नहीं है। शब्द मैं फिर थोड़े सामने रखा गुरु गोविंद सिंह जी दे, नमस्तंग अमजबे, नमस्कार है, तू अमजब है, तेरा कोई मजहब नहीं। नमस्तंग अमजबे, नमस्तस्त अजबे, नमस्कार है तेनो, तू अजब स्वरूप है, तू अजब स्वरूप है। दो नुक्ते होर बयान करके मैं कुछ इतिहास दे पन्ने रखने ने थोड़े सामने। अगर उसनु व्यक्ति मन लईए ना, तो व्यक्ति एक समय च इको ही थां ते आउंदा है। जिवें तुसीं इत्थे गुरुद्वारा साहब बैठे हो, अपने घर दे च नहीं हो। व्यक्ति एक समय इको ही थां ते आउंदा है, सारी थावां ते नहीं आउंदा। अगर परमात्मा भी व्यक्ति है, तो सतवें पाताल या सतवें

ਜਿੱਥੇ ਜਾਣਾ ਤੂੰ ਉੱਥੇ ਹੈ, ਤੂੰ ਤੇ ਵਿਆਪਕ ਹੈ। ਵਿਅਕਤੀ ਵਿਆਪਕ ਨਹੀਂ ਹੋ ਸਕਦਾ। ਅਗਰ ਉਸਨੂੰ ਵਿਅਕਤੀ ਮੰਨ ਲਈਏ ਤਾਂ ਵਿਅਕਤੀ ਸਰਵਕਾਲ ਵੀ ਨਹੀਂ, ਹਰ ਸਮੇਂ ਨਹੀਂ ਹੈ। ਜਿਵੇਂ ਅਸੀਂ 20, 30, 40, 50, 60 ਸਾਲ ਪਹਿਲੇ ਨਹੀਂ ਸੀ, ਹਰ ਇੱਕ ਬਾਰੇ ਇਹ ਗੱਲ ਆਖੀ ਜਾ ਸਕਦੀ ਹੈ, ਤੇ ਹਰ ਇੱਕ 10, 20, 30, 40 ਸਾਲ ਬਾਅਦ ਨਹੀਂ ਹੋਵੇਗਾ। ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਕਿੱਥੇ ਤੇਡੇ ਮਾਪਿਆਂ, ਜਿੰਨੀ ਤੂੰ ਜਣਿਓ। ਕੱਲ ਤੇ ਮਾਂ ਹੈ ਸੀ, ਬਾਬਾ ਫਰੀਦ ਕਹਿੰਦੇ ਪਤਾ ਨਹੀਂ ਕਿੱਥੇ ਚਲੀ ਗਈ। 5 ਸਾਲ ਪਹਿਲੇ ਤੇ ਪਿਤਾ ਹੈ ਸੀ, ਅੱਜ ਕੋਈ ਨਹੀਂ। ਅਗਰ ਪਰਮਾਤਮਾ ਵੀ ਵਿਅਕਤੀ ਹੈ ਤਾਂ ਪਰਮਾਤਮਾ ਨੂੰ ਵੀ ਕਾਲ ਦੇ ਵਿੱਚ ਬਿਆਨ ਕਰਨਾ ਪਏਗਾ, ਸਮੇਂ ਦੇ ਵਿੱਚ ਬਿਆਨ ਕਰਨਾ ਪਏਗਾ। ਇੰਜ ਆਖਾਂਗੇ ਪਰਮਾਤਮਾ ਹੋਇਆ ਸੀ ਜਾਂ ਪਰਮਾਤਮਾ ਹੋਵੇਗਾ। ਕਲਗੀਧਰ ਪਾਤਸ਼ਾਹ ਕਹਿੰਦੇ ਅਕਾਲ ਹੈ, ਅਜਾਲ ਹੈ, ਉਹ ਸਮੇਂ ਦੇ ਵਿੱਚ ਨਹੀਂ ਹੈ, ਉਹ ਹੈ ਸੋ ਹੈ। ਹੋਇਆ ਸੀ ਨਹੀਂ ਕਹਿ ਸਕਦੇ, ਹੋਵੇਗਾ ਨਹੀਂ ਕਹਿ ਸਕਦੇ, ਉਹ ਹੈ ਸੋ ਹੈ, ਸਮੇਂ ਤੋਂ ਬਾਹਰ ਹੈ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ, ਇਸ ਨੁਕਤੇ ਨੂੰ ਬਿਆਨ ਕਰਨਾ ਜ਼ਰੂਰੀ ਸੀ। ਤੋ ਇੱਕ ਹੋਰ ਪ੍ਰਸ਼ਨ ਵੀ ਖੜਾ ਹੋਵੇਗਾ, ਕਿਉਂਕਿ ਵਿਅਕਤੀ ਦੇ ਦੋ ਰੂਪ ਨੇ, ਇਸਤਰੀ ਔਰ ਪੁਰਸ਼। ਪਰਮਾਤਮਾ ਨਰ ਹੈ ਕਿ ਨਾਰੀ ਹੈ, ਇਸਤਰੀ ਹੈ ਕਿ ਪੁਰਸ਼ ਹੈ? ਇਸ ਨੂੰ ਬੜੇ ਵਿਸਥਾਰ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਿਆਨ ਕੀਤਾ, ਪਰ ਇਸ ਵਕਤ ਮੈਂ ਨਹੀਂ ਛੇੜਨਾ, ਕਿਉਂਕਿ ਆਪ ਪੁਰਮ ਮਨਾ ਰਹੇ। ਤੋ ਫੈਸਲਾ ਕਰਨਾ ਪਏਗਾ ਪਰਮਾਤਮਾ ਇਸਤਰੀ ਹੈ ਕਿ ਪੁਰਸ਼ ਹੈ, ਅਗਰ ਵਿਅਕਤੀ ਹੈ। ਜਿਨ੍ਹਾਂ ਨੇ ਵੀ ਵਿਅਕਤੀ ਦੇ ਰੂਪ ਵਿੱਚ ਮੰਨਿਆ, ਉਹ ਕਿਧਰੇ ਪੁਰਸ਼ ਦੀ ਪੂਜਾ, ਕਿਧਰੇ ਨਾਰੀ ਦੀ ਪੂਜਾ ਤੋਂ ਬਚ ਨਹੀਂ ਸਕੇ। ਤੇ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ, ਜੈਸਾ ਸੇਵੇ ਤੈਸਾ ਹੋਏ, ਜੈਸਾ ਪਰਮਾਤਮਾ ਨੂੰ ਮੰਨੋਗੇ ਵੈਸੇ ਹੀ ਹੋ ਜਾਓਗੇ, ਵੈਸੇ ਹੋ ਜਾਓਗੇ। ਜਿਸ ਦੇ ਵਿਚਾਰ ਕਰੀਏ, ਜਿਹਨੂੰ ਸੋਚੀਏ, ਜਿਹਨੂੰ ਯਾਦ ਕਰੀਏ, ਮਨੁੱਖ ਦਾ ਮਨ ਵੈਸਾ ਹੀ ਹੋ ਜਾਂਦਾ ਹੈ। ਤਨ ਤੇ ਇੱਕ ਦਿਨ ਖਾਕ ਹੋ ਜਾਣਾ, ਰਾਖ ਹੋ ਜਾਣਾ, ਅੱਗੋਂ ਸਾਡਾ ਸੰਸਕਾਰਾਂ ਦਾ ਢਾਂਚਾ ਜਾਂਦਾ ਹੈ। ਅਗਰ ਉਸ ਵਿੱਚ ਇਸਤਰੀ ਚਿੰਤਨ ਸੀ, ਇਸਤਰੀ ਦੀਆਂ ਯਾਦਾਂ ਸਨ, ਇਸਤਰੀ ਦੀ ਵਿਚਾਰ ਸੀ, ਅਗਲਾ ਜਨਮ ਫਿਰ ਇਸਤਰੀ ਦਾ। ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਔਤਰੇ, ਗੁਰਬਾਣੀ ਦਾ ਫੈਸਲਾ। ਉਹ ਵਿਅਕਤੀ ਨਹੀਂ ਹੈ, ਇਸ ਵਾਸਤੇ ਉਹ ਇਸਤਰੀ ਤੇ ਪੁਰਸ਼ ਵੀ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਦਨਾਸਰੀ ਰਾਗ ਵਿੱਚ, ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕਹੋ ਕੈਸੇ। ਸੁਨ ਮੰਡਲ ਨਿਰਵਿਚਾਰ ਅਵਸਥਾ, ਉਹਨੂੰ ਸੁਨ ਸਮਾਧੀ ਕਹਿੰਦੇ ਨੇ। ਸੁਨ ਸਮਾਧ ਅਨਹਦ ਤੈਨਾਤ, ਕਹਿਣ ਨਾ ਜਾਈ ਅਚਰਜ ਬਿਸਮਾਦ। ਜਿਸ ਦਿਨ ਚੱਲਦੇ ਹੋਏ ਵਿਚਾਰ ਮਨ ਦੇ ਚ ਰੁਕ ਜਾਂਦੇ, ਨਿਰੰਕਾਰ ਪ੍ਰਗਟ ਹੋ ਜਾਂਦਾ ਹੈ। ਜਦ ਕੋਈ ਵੀ ਫੁਰਨਾ ਨਾ ਚੱਲੇ, ਕੋਈ ਵੀ ਵਿਚਾਰ ਨਾ ਚੱਲੇ, ਉਹਨੂੰ ਗੁਰੂ ਅਰਜਨ ਦੇਵ ਜੀ ਸੁਨ ਸਮਾਧ ਕਹਿੰਦੇ ਨੇ। ਸੁਖਮਨੀ ਸਾਹਿਬ ਦੀ ਪੰਕਤੀ, ਸੁਨ ਸਮਾਧ ਅਨਹਦ ਤੈਨਾਤ। ਕਿਤਨਾ ਵੀ ਪਾਠ ਕਰਦੇ ਅੰਦਰ ਸਾਡੇ ਵਿਚਾਰ ਚੱਲਦੇ ਨੇ, ਕਿਤਨਾ ਵੀ ਵਾਹਿਗੁਰੂ ਵਾਹਿਗੁਰੂ ਜਪੀ ਅੰਦਰ ਆਪਣੇ ਆਪਣੇ ਫੁਰਨੇ ਚੱਲਦੇ ਨੇ, ਕਿਤਨਾ ਹੀ ਕਥਾ ਕੀਰਤਨ ਸੁਣੀਏ ਤੇ ਕਰੀ ਅੰਦਰ ਫੁਰਨੇ ਚੱਲਦੇ ਨੇ, ਉਹ ਨਹੀਂ ਰੁਕਦਾ। ਸੁਨ ਸਮਾਦ ਅਨਹਦ ਤੈਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਸੁਨ ਸਮਾਦ ਅਵਸਥਾ ਵਿੱਚ ਜ਼ਰੇ ਜ਼ਰੇ ਨਾਲ ਇੱਕ ਜੁੜਿਆ ਦਿਖਾਈ ਦੇ ਰਿਹਾ ਹੈ। ਮਹਾਰਾਜ ਕਹਿੰਦੇ ਇਸਤਰੀ ਪੁਰਸ਼ ਨਹੀਂ ਹੈ। ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕਹੋ ਕੈਸੇ। ਤਾਂ ਹੁਣ ਮੁਕਤ ਸਰ ਮੈਂ ਅਰਜ਼ ਕਰਾਂ, ਪਰਮਾਤਮਾ ਕੀ ਇਹ ਸ਼ਕਤੀ ਹੈ? ਵਿਅਕਤੀ ਨਹੀਂ ਹੈ। ਐਸੀ

0: शक्तिये रंग रूप तो न्यारी, चक्र चैन तो न्यारी, वर्ण जात तो न्यारी, मजहब तो न्यारी। एक व्यापक शक्ति है, पर शक्ति तो मुराद किधरे ए न लेना कि जड़ है, नहीं चेतन है। उस शक्ति नो भारत दे प्राचीन उपनिषदां दे ऋषियां ने इंज किया, सत्यम शिवम सुंदरम। वो सत है, सदीवी है, है शिवम प्रकाशमान है। शिव दे अर्थ प्रकाश चानना, प्रकाशमान है। सुंदरम अति सुंदर है, अति सुंदर है। इनू गुरु नानक देव जी महाराज इंज बयान करते ने, सत सुहाण सदा मन चाओ। तू सत है, सुहाण अति सुंदर है, सदा मन चाओ, तू सदीवी खिड़िया होया, आनंद स्रोत है। वैदिक ऋषियां ने भी ऐसा कहा, सत चित आनंद। वो सत है, चित चेतन है, जड़ नहीं है। शक्ति ते अग दे च भी है, अग जड़ है। शक्ति ते पानी दे च भी है, पानी जड़ है। शक्ति ते पवन दे च भी है, पवन जड़ है। परमात्मा शक्ति है, पर चेतन सत चित आनंद, आनंद स्वरूप है। यही कारण है कि मनुख दी चेतना शक्ति तो प्रभावित है, मनुख ताकत तो प्रभावित है। मैं सवेरे इस विचार नूं सामने रखिया सी, जिथे ताण हुंदा उत्थे माण हुंदा है। इस वास्ते हर मनुख ताण दी तलाश च है, शक्ति दी तलाश च है। ते दूर क्यों जाओ, परमात्मा एक शक्ति है। प्रथम भगवती सिमर के गुरु नानक ले दिया, ऐसी शक्ति जो रंग रूप तो न्यारी है। सारा आकार उस तो आया है जिहदा कोई आकार नहीं, सारा रूप उस तो आउंदा है जिहदा कोई रूप नहीं, सारे रंग उस तो आउंदे ने जिहदा कोई रंग नहीं। चलो मैं अद्धा मिनट इस ते भी ले लवां। एक फुल खिड़िया है, रंग लेके, रूप लेके, सुगंध लेके, आकार लेके, ध्यान बख्शना। सहजे सहजे फुल मुरझा गया, रंग खो गया। हुण पुछिए रंग किथे चला गया, रंग उत्थे चला गया जिहदा कोई रंग नहीं। फिर बहुत सुक गया, फुल दा रूप भी खो गया। यह रूप किथे चला गया, यह रूप उत्थे चला गया जिहदा कोई रूप नहीं। एक दिन फुल दा आकार भी खो गया, आकार किथे चला गया, आकार उत्थे चला गया जिहदा कोई आकार नहीं। उन्हों निराकार कहे, निरंकार, आकार तो रहत, कोई आकार नहीं। सारा आकार उस तो आउंदा है जिहदा कोई आकार नहीं, सारे रूप उसे तो आउंदे ने जिहदा कोई रूप नहीं, सारे रंग उसे तो आउंदे ने जिहदा कोई रंग नहीं। वो एक शक्ति है, उस शक्ति नूं अनेका नाम दिते गए ने। गुरु नानक देव जी महाराज कहिंदे ने, बलहारी जाओ जेते तेरे नाम है। किसे ने गोपाल किया, किसे ने गोविंद किया, किसे ने राम किया, किसे ने करतार किया, किसे ने मधुसूदन किया, गोरख किया, वाहेगुरु किया, सतनाम किया, अल्लाह किया, खुदा किया। बलहारी जाओ जेते तेरे नाम है। गुरु नानक कहिंदे ने, मैं सदके जाना जितने भी तेरे नाम ने। जैसे सूरज दा कोई एक नाम ते नहीं है, सूरज नूं सन कहिंदे ने, सूरज नूं भान कहिंदे ने, सूरज नूं रवि कहिंदे ने, सूरज नूं सूरज कहिंदे ने, सूरज नूं खुर्शीद कहिंदे ने, सूरज नूं आफताब कहिंदे ने, कोई एक नाम है। दुनिया दीआं सैकड़े भाषावां दे सूरज दे अलग अलग नाम ने, सूरज दे अलग अलग नाम ने, कोई झगड़ा नहीं। परमात्मा दे अलग अलग नाम ने, बड़ी झगड़े ने, कल कलेश है, बड़ी दुविधा है। नामां ते झगड़ा है, सूरज दे नामां ते झगड़ा नहीं, और सूरज दा एक नाम भी नहीं है। ਸੂਰਜ ਨੂੰ ਸੰਸਕ੍ਰਿਤ ਦੇ ਚ ਭਾਨ ਕਹਿੰਦੇ ਨੇ, ਸੰਸਕ੍ਰਿਤ ਦੇ ਚ ਰਵੀ ਕਹਿੰਦੇ ਨੇ, ਦੋ ਨਾਮ ਨੇ ਰਵੀ। ਇਹ ਭਾਨ ਹੈ, ਇਹ ਰਵੀ ਹੈ, ਇਹ ਸੂਰਜ ਹੈ, ਇਹ ਆਫਤਾਬ ਹੈ, ਇਹ ਖੁਰਸ਼ੀਦ ਹੈ, ਇਹ ਸਨ ਹੈ। ਕਬੂਲ ਹੈ, ਠੀਕ ਹੈ। ਜਿਹੜਾ ਸਨ ਹੈ ਉਹੀ ਆਫਤਾਬ ਹੈ, ਜੋ ਆਫਤਾਬ ਹੈ ਉਹੀ ਖੁਰਸ਼ੀਦ ਹੈ, ਜਿਹੜਾ ਖੁਰਸ਼ੀਦ ਹੈ ਉਹੀ ਸੂਰਜ ਹੈ, ਜਿਹੜਾ ਸੂਰਜ ਹੈ ਉਹੀ ਭਾਨ ਹੈ, ਜਿਹੜਾ ਭਾਨ ਹੈ ਉਹੀ ਰਵੀ ਹੈ। ਸਾਨੂੰ ਕਬੂਲ ਹੈ। ਪਰ ਜਿਹੜਾ ਖੁਦਾ ਹੈ ਉਹੀ ਰਾਮ ਹੈ, ਜਿਹੜਾ ਰਾਮ ਹੈ ਉਹੀ ਅੱਲਾ ਹੈ, ਜਿਹੜਾ ਅੱਲਾ ਹੈ ਉਹੀ ਗੋਬਿੰਦ ਹੈ। ਇਸ 'ਤੇ ਬੜੇ ਝਗੜੇ ਨੇ, ਇਸ 'ਤੇ ਬੜਾ ਕਲੇਸ਼ ਹੈ, ਇਸ 'ਤੇ ਬੜਾ ਅਨਰਥ ਹੈ। ਇਸ ਵਾਸਤੇ ਪਤਾ ਹੈ ਧਾਰਮਿਕ ਸਿਆਣੇ ਪੁਰਸ਼ ਕੀ ਕਹਿੰਦੇ ਨੇ, ਜਿਤਨੀ ਅਗਿਆਨਤਾ ਧਰਮ ਦੀ ਦੁਨੀਆਂ 'ਚ ਹੈ, ਇਤਨੀ ਅਗਿਆਨਤਾ ਸਮਾਜ ਦੇ ਚ, ਅਰਥ ਵਿਵਸਥਾ ਦੇ ਚ ਔਰ ਰਾਜਨੀਤੀ ਦੇ ਚ ਨਹੀਂ ਹੈ, ਜਿਤਨਾ ਅਗਿਆਨ ਧਰਮ ਦੀ ਦੁਨੀਆ 'ਚ। ਸਮਾਜ ਦੇ ਸੰਬੰਧਾਂ ਦੇ ਚ, ਅਰਥ ਵਿਵਸਥਾ ਦੇ ਚ, ਰਾਜਨੀਤੀ ਦੇ ਚ ਤੇ ਇਤਨੀ ਮੂੜਤਾ ਨਹੀਂ ਹੈ ਜਿਤਨੀ ਮੂੜਤਾ ਧਰਮ ਦੀ ਦੁਨੀਆ 'ਚ। ਦਸੋਂ ਗੁਰੂ ਸਾਹਿਬਾਨ ਨੇ ਸਾਨੂੰ ਗਿਆਨ ਦਾ ਪੁਜਾਰੀ ਬਣਾਇਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਸਰੂਪ ਨੇ, ਔਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਗਿਆਨ ਗੁਰੂ ਆਤਮ ਉਪਦੇਸੋ ਨਾਮ ਬਿਬੋਤ ਲਗਾ। ਇੱਕੋ ਹੀ ਪੁੰਨ ਹੈ ਗਿਆਨ, ਉਸ ਮਨੁੱਖ ਤੋਂ ਸਭ ਕੁਝ ਠੀਕ ਹੋਵੇਗਾ। ਇੱਕੋ ਹੀ ਪਾਪ ਹੈ ਅਗਿਆਨ, ਇਹ ਜੋ ਕੁਛ ਵੀ ਕਰੇਗਾ ਗਲਤ ਕਰੇਗਾ, ਠੀਕ ਹੋ ਹੀ ਨਹੀਂ ਸਕਦਾ। ਇਸ ਨੂੰ ਪੂਰਨ ਖੁਲਾਸੇ ਦੇ ਰੂਪ ਵਿੱਚ ਕਿਸੇ ਵਕਤ ਮੈਂ ਫਿਰ ਬਿਆਨ ਕਰਾਂਗਾ, ਪਰ ਹੁਣ ਇਤਨਾ ਹੀ ਅਰਜ਼ ਕਰਾਂ, ਪਰਮਾਤਮਾ ਇੱਕ ਸ਼ਕਤੀ ਹੈ, ਇੱਕ ਸ਼ਕਤੀ ਹੈ, ਇੱਕ ਤਾਕਤ ਹੈ। ਇਸ ਸ਼ਕਤੀ ਨੂੰ ਦੋ ਨਾਮ ਦਿੱਤੇ ਨੇ, ਸਤ ਤੇ ਸਤਾ। ਸਤ ਤੇ ਸਤਾ। ਇੱਕ ਮਨੁੱਖ ਕੋਲ ਬਾਹਰ ਦੀ ਤਾਕਤ ਹੈ। ਸਾਡੇ ਦੇਸ਼ ਦੇ ਚ ਇੱਕ ਰਿਸ਼ੀ ਹੋਇਆ ਜਿਹਦਾ ਨਾਂ ਸੀ ਸਹਿਨਸਰ ਬਾਹੋ, ਹਜ਼ਾਰਾਂ ਬਾਵਾਂ ਵਾਲਾ ਰਿਸ਼ੀ। ਹਜ਼ਾਰਾਂ ਬਾਵਾਂ ਨਹੀਂ ਆਉਂਦੀਆਂ, ਅਗਰ ਹਜ਼ਾਰਾਂ ਬਾਵਾਂ ਇੱਕ ਬੰਦੇ ਦੀਆਂ ਆਉਣ ਤੇ ਸਾਰੇ ਹਾਲ 'ਚ ਮੇਰੇ ਖਿਆਲ ਇੱਕੋ ਹੀ ਬੰਦਾ ਬੈਠੇਗਾ, ਮੁਸ਼ਕਿਲ ਹੈ ਇੱਕ ਵੀ ਬੈਠ ਸਕੇ ਹਜ਼ਾਰਾਂ ਬਾਵਾਂ। ਉਹ ਚੱਲਦਾ ਫਿਰਦਾ ਕਿਸ ਤਰ੍ਹਾਂ ਹੋਵੇਗਾ? ਜਿਹੜੇ ਸਮਝਾਉਣ ਦੇ ਪ੍ਰਤੀਕ ਨੇ ਨਾ, ਅਗਰ ਉਹਨਾਂ ਦੀ ਕੋਈ ਗਹਿਰਾਈ 'ਚ ਨਾ ਜਾਵੇ ਤਾਂ ਬੜੇ ਭੁਲੇਖੇ ਪੈ ਜਾਂਦੇ ਨੇ। ਸਹਿਨਸਰ ਬਾਹੋ, ਦੋ ਹੱਥਾਂ ਦੇ 'ਚ ਹਜ਼ਾਰਾਂ ਹੱਥਾਂ ਵਰਗੀ ਤਾਕਤ, ਦੋ ਹੱਥਾਂ 'ਚ ਇਤਨੀ ਸਮਰਥਾ ਕਿ ਹਜ਼ਾਰਾਂ ਬੰਦਿਆਂ ਦੇ ਹੱਥ ਜੁੜ ਜਾਣ ਉਸਦੇ ਅੱਗੋਂ, ਤਾਂ ਸਹਿਨਸਰ ਬਾਹੋ ਹੋ ਗਿਆ। ਔਰ ਕੀ ਹੈ, ਉਹਦੇ ਅੱਗੋਂ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਗਏ, ਸਹਿਨਸਰ ਬਾਹੋ। ਦਹਿ ਸਿਰ ਕਹਿੰਦੇ ਰਾਵਣ ਦੇ ਦਸ ਸਿਰ ਸਨ, ਨਹੀਂ ਦਸ ਸਿਰ ਜਿਤਨਾ ਸੋਚ ਸਕਦੇ ਨੇ ਉਹ ਇਕੱਲਾ ਸੋਚਦਾ ਸੀ, ਦਸ ਸਿਰ ਜਿਤਨਾ ਯਾਦ ਕਰ ਸਕਦੇ ਨੇ ਉਹ ਇਕੱਲਾ ਕਰਦਾ ਸੀ। ਤਦੇ ਤੇ ਉਸਦੀ ਲੰਕਾ ਸੋਨੇ ਦੀ ਸੀ, ਤਦੀ ਤੇ ਚੰਦ ਸੂਰਜ ਤਾਂ ਕਿ ਤਪਤ ਰਸੋਈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਉਸ ਜ਼ਮਾਨੇ 'ਚ ਉਹਦੇ ਮਹਿਲਾਂ ਦੇ ਸੂਰਜ ਦੀ ਸ਼ਕਤੀ ਨਾਲ ਚੁੱਲ੍ਹੇ ਜਲਦੇ ਸਨ ਰਸੋਈ ਦੇ 'ਚ, ਉਸ ਜ਼ਮਾਨੇ 'ਚ। ਸਾਇੰਸ ਨੇ ਤੇ ਅੱਜ ਇਹ ਕਮਾਲ ਹਾਸਲ ਕੀਤਾ ਹੈ, ਰਾਵਣ ਨੇ ਉਦੋਂ ਹਾਸਲ ਕੀਤਾ ਹੋਇਆ ਸੀ। ਮਹਿਲਾਂ ਦੇ ਕਲਸ਼ ਉਹਨੇ ਸੋਨੇ ਨਾਲ ਲਾਇਆ ਲੱਦੇ ਹੋਏ, ਇਸ ਵਾਸਤੇ ਸਵਰਨ ਲੰਕਾ ਉਸ ਨੂੰ ਕਹਿੰਦੇ ਸਨ। ਹਰ ਪੱਖ 'ਚ ਉਹ ਸਿਆਣਾ ਸੀ, ਬੜਾ ਬੁੱਧੀਮਾਨ ਸੀ, ਸ਼ਿਵਜੀ ਦਾ ਭਗਤ ਸੀ। ਇਸ ਕਥਾ ਨੂੰ ਵੀ ਮੈਂ ਛੇੜਿਆ ਅਤੇ ਇਸ ਪਾਸੇ ਮੈਂ ਲੰਬਾ ਚਲਾ ਜਾਵਾਂਗਾ, ਸਮਾਂ ਇਸ 'ਚ ਲੱਗ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਆਪ ਸੁਣ ਕੇ ਹੈਰਾਨ ਹੋਵੋਗੇ, ਰਾਵਣ ਦੇ ਇੱਕ ਪਹਿਲੂ ਦੀ ਉਪਮਾ ਕੀਤੀ ਹੈ। ਚੌਬੋਲੇ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਜੀ ਦੀ ਬਾਣੀ। ਸੰਮਨ ਜੋ ਇਸ ਪ੍ਰੇਮ ਕੀ, ਦਮਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਘਾਟ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਪ੍ਰੇਮ ਦਾ ਸੌਦਾ ਕਿਧਰੇ ਮਾਇਆ ਦੀਆਂ ਦਮਣੀਆਂ ਨਾਲ ਹੁੰਦਾ ਤੋ ਪਰਮਾਤਮਾ ਧਨਵਾਨਾਂ ਦੀ ਤਿਜੋਰੀ ਦੇ ਚਾਹੁੰਦਾ। ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾੜ ਸੱਟਾ ਵੱਟਾ। ਦਮੜੀਆਂ ਦੇ ਨਾਲ ਸੱਟਾ ਵੱਟਾ ਹੋ ਸਕਦਾ, ਪਰਮਾਤਮਾ ਮਿਲ ਜਾਂਦਾ ਦਮੜੀਆਂ ਨਾਲ। ਤੋ ਰਾਵਣ ਹੋਤੇ ਸੋ ਰੰਕ ਨੇ, ਰਾਵਣ ਕੋਈ ਭਿਖਾਰੀ ਨਹੀਂ ਸੀ। ਜਿਨ ਸਿਰ ਦੀਨੇ ਕਾਟ, ਜਿਹਨੇ ਆਪਣਾ ਸੀਸ ਕੱਢ ਕੇ ਸ਼ਿਵ ਜੀ ਦੇ ਅੱਗੋਂ ਰੱਖ ਦਿੱਤਾ, ਕਿਉਂਕਿ ਉਹਦਾ ਇੱਕ ਸਿਰ ਦਸਾਂ ਸਿਰਾਂ ਵਰਗਾ ਸੀ। ਉਹ ਇਤਨਾ ਸੋਚਦਾ ਸੀ ਜਿਵੇਂ ਦਸ ਸਿਰ ਕੋਈ ਸੋਚਣ। ਉਹਦੇ ਇਤਨੇ ਪ੍ਰਬਲ ਵਿਚਾਰ ਸਨ, ਦਸ ਸਿਰ ਵੀ ਨਹੀਂ ਸੋਚ ਸਕਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ, ਤਾਂ ਪੰਜ ਖੜੇ ਹੋਏ। ਸ਼ਿਵ ਜੀ ਨੇ ਮੰਗ ਵੀ ਨਹੀਂ ਕੀਤੀ, ਰਾਵਣ ਕੱਟ ਕੇ ਅੱਗੋਂ ਰੱਖਦਾ। ਇਸ ਹਿਸਾਬ ਨਾਲ ਤੇ ਬਹੁਤ ਵੱਡਾ ਭਗਤ ਹੈ। ਤੇ ਰਾਵਣ ਕਹਿੰਦਾ, ਐ ਸ਼ਿਵ ਜੀ, ਜਿਸ ਸਿਰ ਦੇ ਉੱਤੇ ਤੇਰਾ ਆਸ਼ੀਰਵਾਦ ਬਧਿਆ, ਹੱਥ ਨਹੀਂ ਹੈ, ਮੈਂ ਉਸ ਸਿਰ ਨੂੰ ਕੀ ਕਰਾਂ? ਠੀਕ ਹੈ, ਮੈਂ ਸੋਚ ਲੈਂਦਾ, ਵਿਚਾਰ ਲੈਂਦਾ, ਆਲਮ ਫਾਜ਼ਲ ਹਾਂ, ਵਿਦਵਾਨ ਹਾਂ, ਚਾਰ ਵੇਦਾਂ ਦਾ ਪਾਠੀ ਹਾਂ ਤੇ ਚਾਰ ਵੇਦਾਂ ਦਾ ਗਿਆਤਾ ਵੀ ਹਾਂ, ਪਰ ਇਸ ਸਿਰ ਦੇ ਉੱਤੇ ਤੇਰਾ ਮਿਹਰ ਭਰਿਆ ਹੱਥ ਨਹੀਂ ਹੋਇਆ, ਮੈਨੂੰ ਆਸ਼ੀਰਵਾਦ ਨਹੀਂ ਮਿਲੇ, ਮੈਂ ਸਿਰ ਨੂੰ ਕੀ ਕਰਾਂ? ਇਤਨਾ ਸਿਆਣਾ, ਇਤਨਾ ਵੱਡਾ ਭਗਤ। ਇਹ ਸ਼ਿਵ ਜੀ ਦਾ ਭਗਤ ਸੀ, ਰਾਮ ਵੀ ਸ਼ਿਵ ਜੀ ਦੇ ਭਗਤ ਸਨ। ਰਾਮੇਸ਼ਵਰਮ ਦੇ ਸ਼ਿਵ ਜੀ ਦੀ ਪੂਜਾ ਕਰਕੇ ਹੀ ਰਾਮ ਨੇ ਲੰਕਾ ਤੇ ਚੜਾਈ ਕੀਤੀ। ਇਹ ਦੋਵੇਂ ਸ਼ਿਵ ਜੀ ਦੇ ਭਗਤ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਸਾਰੀ ਦੁਨੀਆਂ ਚ, ਖਾਸ ਕਰਕੇ ਸਾਡੇ ਦੇਸ਼ ਚ, ਸਾਲ ਦੇ ਸਾਲ ਪੁਤਲਾ ਜਲਾਇਆ ਜਾਂਦਾ ਰਾਵਣ ਦਾ। ਇੰਨੀ ਬੇਇੱਜ਼ਤੀ ਅੱਜ ਤੱਕ ਕਿਸੇ ਦੀ ਵੀ ਨਹੀਂ ਹੋਈ ਜਿੰਨੀ ਉਸਦੀ ਹੋਈ ਹੈ। ਇੱਕ ਦਫਾ ਕਿਸੇ ਦਾ ਪੁਤਲਾ ਜਲਾਇਆ ਜਾਂ ਦੋ ਦਫਾ, ਸਾਲ ਦੇ ਸਾਲ ਜਲਾਇਆ ਜਾਂਦਾ ਹੈ। ਹੈਰਾਨਗੀ, ਪੁਤਲਾ ਖੜਾ ਕਰ ਦੇਣਗੇ, ਸਾਰਾ ਦਿਨ ਲੋਕੀ ਮੱਥਾ ਵੀ ਟੇਕ ਦੇਣ, ਸਾਡੇ ਹਿੰਦੂ ਵੀਰ ਮੱਥਾ ਵੀ ਟੇਕਣਗੇ, ਪ੍ਰਸ਼ਾਦ ਵੀ ਰੱਖਣਗੇ, ਭਈ ਹੱਦ ਹੋ ਗਏ, ਜਿਹਨੂੰ ਫੂਕ ਦੇਣਾ ਹੈ ਤੇ ਜਿਹੜਾ ਕਹਿੰਦੇ ਉਹ ਵਾਕਈ ਦੁਸ਼ਟ ਸੀ, ਤੇ ਫਿਰ ਇਹਨੂੰ ਮੱਥਾ ਟੇਕਣ ਦੀ ਕੀ ਮੋਹ। ਪ੍ਰਾਣਾਂ ਵਿੱਚ ਅਹਿਸਾਸ ਹੈ, ਵੇਦਾਂ ਦਾ ਗਿਆਨੀ ਸੀ, ਸ਼ਿਵ ਜੀ ਦਾ ਭਗਤ ਸੀ। ਇਹ ਵੀ ਮੈਂ ਅਰਜ਼ ਕਰਾਂ, ਸ਼ਾਮ ਨੂੰ ਜਦ ਰਾਮ ਤੀਰ ਮਾਰਦੇ ਨੇ, ਜਲਾਉਣ ਤੋਂ ਪਹਿਲੇ ਰਾਮ ਵੀ ਪਰਿਕਰਮਾ ਕਰਦਾ ਉਸ ਦੇ। ਔਰ ਲੰਬੀ ਚੌੜੀ ਗੱਲ ਹੈ, ਜਦ ਮਰਨ ਲੱਗਿਆ ਸੀ ਰਾਵਣ, ਦਮ ਤੋੜਨ ਲੱਗਾ, ਸ਼੍ਰੀ ਰਾਮ ਆਪਣੇ ਭਰਾ ਲਕਸ਼ਮਣ ਨੂੰ ਕਹਿੰਦੇ ਨੇ, ਜ਼ਮੀਨ ਤੋਂ ਇੱਕ ਬੜਾ ਕੀਮਤੀ ਮਨੁੱਖ ਉੱਠ ਕੇ ਜਾ ਰਿਹਾ ਹੈ, ਬੜੀਆਂ ਵਿਚਾਰਾਂ, ਬੜੀ ਸਿਆਣਪ, ਬੜੀ ਸੋਝ ਬੋਝ, ਇਹ ਵੀ ਇਹਦੇ ਨਾਲ ਚਲੀ ਜਾਏਗੀ। ਇਹਦਾ ਆਖਰੀ ਦਮ ਟੁੱਟੇ, ਤੂੰ ਇਸਦੇ ਕੋਲੋਂ ਕੁਛ ਨਾ ਕੁਛ ਲੈ ਕੇ ਆ। ਜਿਸ ਪੁਰਸ਼ ਦੇ ਕੋਲੋਂ ਰਾਮ ਆਪਣੇ ਭਰਾ ਨੂੰ ਗਿਆਨ ਲੈਣ ਵਾਸਤੇ ਭੇਜਦੇ ਨੇ, ਉਹ ਮਨੁੱਖ ਕੋਈ ਮਾਮੂਲੀ ਨਹੀਂ ਸੀ। ਗੁਰੂ ਅਰਜਨ ਦੇਵ ਜੀ ਨੇ ਉਸਦੀ ਰੂਪ ਰੇਖਾ ਸਾਹਮਣੇ ਰੱਖ ਦਿੱਤੀ ਹੈ। ਲਕਸ਼ਮਣ ਦੀ ਜੈਸੀ ਤਬੀਅਤ ਸੀ, ਕਿਉਂਕਿ ਗੁੱਸੇ ਚ ਆ ਕੇ ਰਾਵਣ ਦੀ ਭੈਣ ਦੀ ਨੱਕ ਕੱਟ ਚੁੱਕਿਆ ਸੀ। ਇਹ ਸੰਤ ਦਾ ਕੰਮ ਨਹੀਂ ਹੈ ਨੱਕ ਕੱਟਣਾ, ਤੇ ਇਸਤਰੀ ਨੂੰ ਹਮੇਸ਼ਾ ਲਈ ਕਰੂਪ ਕਰ ਦੇਣਾ। ਸਵੈਂਬਰ ਦੀ ਪ੍ਰਥਾ ਉਹਨਾਂ ਦਿਨਾਂ ਚ ਆਮ ਸੀ, ਸਵੈਂਵਰ, ਸਵੈਂਵਰ, ਬੱਚੀ ਆਪਣਾ ਵਰ ਖੁਦ ਚੁਣਦੀ ਸੀ, ਇਹ ਆਮ ਪ੍ਰਥਾ ਸੀ। ਸੀਤਾ ਨੇ ਵੀ ਖੁਦ ਚੁਣਿਆ ਸੀ, ਦ੍ਰੋਪਦੀ ਨੇ ਵੀ ਖੁਦ ਚੁਣਿਆ ਸੀ, ਸਵੈਂਵਰ, ਸਵੈਂਵਰ ਚੁਣਨਾ ਹੈ, ਆਪ ਵਰਨ ਚੁਣਨਾ ਹੈ। ਸਮਾਜ ਦੀ ਵਿਵਸਥਾ ਐਸੀ ਸੀ। ਅਗਾਂਹ ਚੱਲ ਕੇ ਦੇਖਿਆ ਗਿਆ ਕਿ ਬੱਚੀਆਂ ਜਜ਼ਬੇ ਦੇ ਤਹਿਤ ਕਈ ਦਫ਼ਾ ਵਰ ਦੀ ਗਲਤ ਚੁਣਾਵ ਕਰ ਲੈਂਦੀਆਂ, ਜ਼ਿੰਦਗੀ ਚ ਪਛਤਾਉਣਾ ਪੈਂਦਾ ਔਰ ਬੱਚੇ ਰੁੱਲ ਜਾਂਦੇ ਨੇ। ਸਵੈਂਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਦੇਸ਼ ਨਾਕਾਮ ਹੋ ਕੇ ਰੱਦ ਕਰ ਦਿੱਤਾ ਗਿਆ, ਵੀ ਨਹੀਂ, ਬੱਚੀ ਸਵੈਂ ਨਹੀਂ ਚੁਣੇਗੀ, ਸਿਰਫ ਇਸ ਕੋਲ ਜਜ਼ਬੇ ਹੀ ਹੁੰਦੇ ਨੇ, ਸਿਰਫ ਇਸ ਕੋਲ ਭਾਵਕਤਾ ਹੁੰਦੀ ਹੈ, ਇਹਦੇ ਕੋਲ ਦੂਰ ਦ੍ਰਿਸ਼ਟੀ ਨਹੀਂ ਆਉਂਦੀ। ਸਵੰਬਰ ਭਾਰਤ ਵਿੱਚ ਫੇਲ ਹੋਇਆ, ਸਵੰਬਰ ਅਮਰੀਕਾ ਤੇ ਯੂਰਪ ਦੇ ਦੇਸ਼ਾਂ 'ਚ ਫੇਲ ਹੋ ਰਿਹਾ। ਕੈਲੀਫੋਰਨੀਆ ਦੇ ਡਾਕਟਰ ਮਨਜੀਤ ਸਿੰਘ ਨੇ ਮੈਨੂੰ ਦੱਸਿਆ 87% ਸ਼ਾਦੀਆਂ ਕੈਲੀਫੋਰਨੀਆ 'ਚ ਤਲਾਕ ਹੋ ਜਾਂਦੀਆਂ, ਨਹੀਂ ਨਿਭਦੀਆਂ, ਟੁੱਟ ਜਾਂਦੀਆਂ, ਹਾਲਾਂਕਿ ਖੁਦ ਚੁਣਿਆ ਹੁੰਦਾ, ਖੁਦ ਸ਼ਾਦੀਆਂ ਕੀਤੀਆਂ, ਮਾਂ ਬਾਪ ਦੀ ਮਦਾਖਲਤ ਵੀ ਨਹੀਂ, ਸਮਾਜ ਦੀ ਮਦਾਖਲਤ ਹੀ ਨਹੀਂ, ਫਿਰ ਕਿਉਂ ਨਹੀਂ ਨਿਭਦੀ? ਸਿਰਫ ਫੋਕੇ ਜਜ਼ਬਿਆਂ ਦੇ ਤਹਿਤ ਚੁਣਾਵ ਹੁੰਦਾ, ਜਜ਼ਬੇ ਠੰਡੇ ਪੈ ਗਏ, ਤਲਾਕ ਹੋ ਗਿਆ। ਇੱਕ ਸਟੇਟ ਦੇ ਅੰਦਰ, ਬਾਕੀ ਸਟੇਟਾਂ 'ਚ ਨਹੀਂ, ਇੱਕ ਸਟੇਟ ਦੇ 87% ਸ਼ਾਦੀਆਂ ਤਲਾਕ ਹੋ ਜਾਂਦੀਆਂ। ਸਵੰਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਵਿੱਚ ਫੇਲ ਹੋਇਆ, ਸਮਾਜ ਨੇ ਰੱਦ ਕਰ ਦਿੱਤਾ, ਬਈ ਨਹੀਂ, ਆਇੰਦਾ ਬੱਚੀ ਖੁਦ ਚੁਣਾਵ ਨਹੀਂ ਕਰੇਗੀ, ਕਰੇਗੀ ਤਾਂ ਉਸ 'ਤੇ ਉਂਗਲ ਉਠਾਏਗੀ ਸਮਾਜ, ਇਹ ਬੱਚੀ ਗਲਤ ਹੈ। ਯੂਰਪ ਦੇਸ਼ ਅਮਰੀਕਾ ਕੈਨੇਡਾ ਦਾ ਸਵੰਬਰ ਫੇਲ ਹੋ ਰਿਹਾ। ਪਰ ਰਾਵਣ ਤੇ ਸ਼੍ਰੀ ਰਾਮ ਦੇ ਸਮੇਂ ਸਵੰਬਰ ਆਮ ਸੀ। ਸਰੂਪ ਨਖਾ ਨੇ ਲਕਸ਼ਮਣ ਨੂੰ ਚੁਣ ਲਿਆ ਸੀ, ਵਰਮਾਲਾ ਪਹਿਨਾਉਣ ਲੱਗੀ, ਲੰਬੀ ਚੌੜੀ ਕਥਾ ਹੈ, ਉਹਨੇ ਗੁੱਸੇ 'ਚ ਉਹਦੀ ਨੱਕ ਕੱਟ ਦਿੱਤੀ। ਅਤੇ ਸਰੂਪ ਨਖਾ ਉਹਨਾਂ ਦਿਨਾਂ 'ਚ ਸਰੀਰ ਦੇ ਅੰਗ ਅਤੇ ਮਨ ਦੇ ਸੁਭਾਅ ਦੇ ਮੁਤਾਬਕ ਨਾਮ ਰੱਖੇ ਜਾਂਦੇ ਸਨ। ਸਰੂਪ ਨਖਾ ਉਹਦੇ ਨੈਣ ਨਕਸ਼ ਬਹੁਤ ਅੱਛੇ ਸਨ। ਅਤੇ ਲਕਸ਼ਮਣ ਨੇ ਕਿਹਾ, ਨੱਕ ਕਰਕੇ ਤੂੰ ਖੂਬਸੂਰਤ ਲੱਗਦੀ ਪਈ ਹੈ, ਬਹੁਤ, ਮੈਂ ਇਹੀ ਕੱਟ ਦਿੰਦਾ, ਕੱਟ ਦਿੱਤੀ ਉੱਥੇ। ਏਸ਼ੀਆ ਦਾ ਇਲਾਕਾ ਐਸਾ ਹੈ, ਹੋਰ ਕੁਛ ਬਰਦਾਸ਼ਤ ਕਰ ਲਵੇ, ਲੇਕਿਨ ਭਰਾ ਭੈਣ ਦੀ ਤੋਹੀਨ ਅਤੇ ਭੈਣ ਦੀ ਗੱਲ ਨਹੀਂ ਬਰਦਾਸ਼ਤ ਕਰਦਾ। ਰਾਵਣ ਦੀ ਭੈਣ ਸੀ, ਆਮ ਬੰਦਾ ਨਹੀਂ ਬਰਦਾਸ਼ਤ ਕਰਦਾ, ਉਹ ਤੇ ਰਾਜਾ ਸੀ, ਬਦਲੇ ਦੀ ਭਾਵਨਾ 'ਤੇ ਆ ਗਏ। ਠੀਕ ਹੈ, ਸਿਆਣਾ ਸੀ, ਵਿਦਵਾਨ ਸੀ, ਸ਼ਿਵਜੀ ਦਾ ਭਗਤ ਸੀ, ਪਰ ਭੈਣ ਦੀ ਨੱਕ ਕੱਟੀ। ਇਤਿਹਾਸ ਦੇ ਨਿੱਕੇ ਪਹਿਲੂ ਮੈਂ ਤੁਹਾਡੇ ਸਾਹਮਣੇ ਰੱਖੇ ਨੇ। ਲਕਸ਼ਮਣ ਗਿਆ ਗਿਆਨ ਲੈਣ ਵਾਸਤੇ, ਰਾਵਣ ਦੇ ਸਿਰ ਦੇ ਬਾਹਰ ਖੜਾ ਹੋਇਆ ਔਰ ਕਹਿੰਦਾ, ਬ੍ਰਾਹਮਣ ਦੇਵਤਾ, ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ, ਬੜੀ ਸਮਝ ਹੈ ਹਰ ਪਹਿਲੂ ਦੀ, ਜੋ ਕੀਮਤੀ ਤੋਂ ਕੀਮਤੀ ਵਿਚਾਰਧਾਰਾ ਹੋਵੇ, ਤੁਸੀਂ ਜਾ ਰਹੇ ਹੋ ਜਗਤ ਤੋਂ, ਦੱਸ ਕੇ ਜਾਓ। ਰਾਵਣ ਨੇ ਅੱਖ ਜ਼ਰੂਰ ਖੋਲ੍ਹੀ ਹੈ ਔਰ ਘਿਰਣਾ ਭਰੀ ਮੁਸਕਰਾਹਟ ਵੀ ਚਿਹਰੇ 'ਤੇ ਆਈ, ਫਿਰ ਅੱਖਾਂ ਬੰਦ ਹੋ ਗਈਆਂ। ਲਕਸ਼ਮਣ ਵਾਪਸ ਆ ਗਏ, ਰਾਮ ਨੂੰ ਕਹਿੰਦਾ, ਭਗਵਾਨ ਉਹ ਤਾਂ ਬੋਲਦਾ ਹੀ ਨਹੀਂ, ਪਤਾ ਰਾਮ ਨੇ ਕੀ ਆਖਿਆ, ਤੈਨੂੰ ਬੁਲਾਉਣ ਦੀ ਜਾਚ ਨਹੀਂ ਆਈ, ਤੈਨੂੰ ਗਿਆਨ ਲੈਣ ਦਾ ਢੰਗ ਨਹੀਂ ਆਇਆ, ਜਾ, ਉਹ ਵਿਦਵਾਨ ਹੈ, ਸ਼ਿਵਜੀ ਦਾ ਭਗਤ, ਉਹਦੇ ਕਦਮਾਂ 'ਚ ਖੜਾ, ਉਹਦੇ ਪੈਰਾਂ 'ਤੇ ਮੱਥਾ ਟੇਕ, ਫਿਰ ਹੱਥ ਜੋੜ ਕੇ ਮੰਗ ਕਰ, ਇੰਝ ਗਿਆਨ ਦੀ ਮੰਗ ਕਰੀ ਦੀ। ਜਿਹਦੇ ਕਦਮਾਂ ਦੇ 'ਚ ਰਾਮ ਲਕਸ਼ਮਣ ਨੂੰ ਖੜਾ ਕਰਨਾ ਚਾਹੁੰਦੇ ਨੇ ਅਤੇ ਜਿਸਦੇ ਕੋਲ ਉਹ ਗਿਆਨ ਲੈਣਾ ਚਾਹੁੰਦੇ ਨੇ, ਉਹ ਮਨੁੱਖ ਮਾਮੂਲੀ ਨਹੀਂ ਹੋ ਸਕਦਾ, ਮਾਮੂਲੀ ਨਹੀਂ ਹੋ ਸਕਦਾ। ਅੱਜ ਕਿ ਇਸ ਤਰ੍ਹਾਂ ਕੀਤਾ ਅਤੇ ਰਾਵਣ ਨੇ ਜਿਹੜੀ ਆਖਰੀ ਗੱਲ ਕੀਤੀ, ਲਕਸ਼ਮਣ, ਮਨੁੱਖ ਦੀ ਜ਼ਿੰਦਗੀ 'ਚ ਕੱਲ੍ਹ ਕਤਈ ਨਹੀਂ ਆਉਂਦਾ, ਜੋ ਕਰਨਾ ਅੱਜ ਕਰ, ਜੋ ਜ਼ਰੂਰੀ ਕੰਮ ਹੋਵੇ ਕਦੀ ਮਲਤਵੀ ਨਾ ਕਰੀ, ਪੋਸਟਪੋਨ ਨਾ ਕਰੀ, ਕੱਲ੍ਹ 'ਤੇ ਨਾ ਛੁੱਟੀ, ਜੋ ਗੈਰ ਜ਼ਰੂਰੀ ਕੰਮ ਹੋਵੇ ਮਲਤਵੀ ਕਰ ਦੇਈਂ, ਜੋ ਜ਼ਰੂਰੀ ਹੋਵੇ ਭੁੱਲ ਕੇ ਵੀ ਮਲਤਵੀ ਨਾ ਕਰੀਂ, ਜੋ ਪੁੰਨ ਹੋਵੇ ਉਹਨੂੰ ਕਦੀ ਮਲਤਵੀ ਨਾ ਕਰੀਂ, ਜੋ ਪਾਪ ਹੋਵੇ ਉਹਨੂੰ ਕੱਲ੍ਹ 'ਤੇ ਛੋੜੇ। ਗੁਰੂ ਅਰਜਨ ਦੇਵ ਜੀ ਦਾ ਵਾਕ ਜਿਨ੍ਹਾਂ ਦਾ ਪੁਰਬ ਮਨਾ ਰਿਹਾ, ਪਾਤਸ਼ਾਹ ਕਹਿੰਦੇ, ਨੈ ਬਿਲੰਬ ਧਰਮੰਗ ਬਿਲੰਬ ਪਾਪੰਗ। ਜਦ ਕੋਈ ਸ਼ੁਭ ਸੰਕਲਪ ਅੰਦਰ ਪੈਦਾ ਹੋਵੇ, ਸਾਹਿਬ ਕਹਿੰਦੇ, ਬਿਲੰਬ ਨਹੀਂ ਕਰਨੀ, ਦੇਰੀ ਨਹੀਂ ਕਰਨੀ। ਕਿਉਂ? ਦੇਰੀ ਕਰੇਗਾ ਉਹ ਜਿਹੜਾ ਸ਼ੁਭ ਸੰਕਲਪ ਹੈ ਕਮਜ਼ੋਰ ਹੋ ਜਾਏਗਾ, ਫਿਰ ਤੂੰ ਉਹ ਨਹੀਂ ਕਰ ਸਕੇਗਾ। ਬਿਲੰਬ ਪਾਪੰ, ਅਗਰ ਕੋਈ ਪਾਪ ਦਾ ਸੰਕਲਪ ਪੈਦਾ ਹੋਇਆ, ਦੇਰੀ ਕਰੀ ਤਾਂ ਕਿ ਉਹ ਕਮਜ਼ੋਰ ਹੋ ਜਾਏ। ਲੇਕਿਨ ਹੁੰਦਾ ਕੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਚੰਗੀਆਂ ਆਈਆਂ ਆਲਕ ਕਰੇ ਬੁਰਿਆਈ ਹੋਵੇ ਸੇਰ। ਬੁਰਾ ਸੰਕਲਪ ਪੈਦਾ ਹੋਇਆ ਬੰਦਾ ਤਤ ਛਿਣ ਕਰਦਾ, ਚੰਗਾ ਸੰਕਲਪ ਪੈਦਾ ਹੁੰਦਾ, ਸੋਚਦਾ ਕੱਲ੍ਹ ਸੋਚਾਂਗੇ, ਪਰਸੋਂ ਸੋਚਾਂਗੇ। ਇਸ ਤਰ੍ਹਾਂ ਮਨੁੱਖ ਰੋਜ਼ ਦੀ ਰੋਜ਼ ਬੁਰਾ ਹੁੰਦਾ ਜਾ ਰਿਹਾ, ਚੰਗਿਆਈਆਂ ਤੋਂ ਬਚਦਾ ਜਾ ਰਿਹਾ, ਕਿਉਂਕਿ ਚੰਗਿਆਈਆਂ ਨੂੰ ਪੋਸਟਪੋਨ ਕਰਦਾ, ਚੰਗਿਆਈਆਂ ਆਲਕ ਕਰੇ। ਬੁਰਿਆਈ ਹੋਵੇ ਸੇਰ, ਇਹ ਮਹਾਨ ਗਿਆਨ ਰਾਵਣ ਨੇ ਲਕਸ਼ਮਣ ਨੂੰ ਦਿੱਤਾ ਹੈ। ਹੁਣ ਪ੍ਰਸ਼ਨ ਖੜਾ ਹੋਵੇਗਾ, ਹਾਰ ਕਿਉਂ ਗਏ? ਭਾਰਤ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਰਾਮ ਤੋਂ ਨਹੀਂ ਹਾਰੇ, ਆਪਣੇ ਭਰਾ ਤੋਂ ਹਾਰੇ ਨੇ, ਬਿਭੀਸ਼ਣ ਤੋਂ। ਸਾਰੇ ਸੀਕਰੇਟ, ਸਾਰਾ ਰਾਜ ਭਰਾ ਨੇ ਦੱਸ ਦਿੱਤਾ ਬਿਭੀਸ਼ਣ ਨੇ। ਔਰ ਚਾਣਕ ਰਿਸ਼ੀ ਕਹਿੰਦੇ ਨੇ ਮਨੁੱਖ ਦੁਸ਼ਮਣ ਦੇ ਵਾਰ ਤੋਂ ਬਚ ਸਕਦਾ, ਭਰਾ ਦੇ ਵਾਰ ਤੋਂ ਨਹੀਂ ਬਚ ਸਕਦਾ, ਕਿਉਂ? ਭਰਾ ਨੂੰ ਸਭ ਕੁਝ ਪਤਾ ਹੈ, ਸਭ ਕੁਝ ਪਤਾ ਹੈ। ਹੋ ਸਕਦਾ ਦੁਸ਼ਮਣ ਦਾ ਵਾਰ ਖਾਲੀ ਚਲਾ ਜਾਏ, ਕਿਉਂਕਿ ਉਹਨੂੰ ਬਹੁਤਾ ਗਿਆਨ ਨਹੀਂ ਹੈ। ਭਰਾ ਦਾ ਵਾਰ ਖਾਲੀ ਨਹੀਂ ਹੋਵੇ, ਇਸ ਵਾਸਤੇ ਆਮ ਦੁਸ਼ਮਣਾਂ ਦੇ ਜਿਤਨੀ ਦੁਸ਼ਮਣੀ ਨਹੀਂ ਪਾਈ ਜਾਂਦੀ, ਨਹੀਂ ਦੇਖੀ ਜਾਂਦੀ। ਕਈ ਦਫ਼ਾ ਭਰਾਵਾਂ ਦੇ ਜੋ ਦੁਸ਼ਮਣੀ ਦੇਖੀ ਜਾਂਦੀ, ਬੜੀ ਭਿਅੰਕਰ। ਵਿਭੀਸ਼ਣ ਨੇ ਸਾਰੇ ਰਾਜ ਦੱਸ ਦਿੱਤੇ ਨੇ, ਵਿਭੀਸ਼ਣ ਭਰਾ ਸੀ ਰਾਵਣ ਦਾ, ਸਾਰੇ ਸੀਕਰੇਟ ਦੱਸ ਦਿੱਤੇ। ਇਸ ਵਾਸਤੇ ਭਾਰਤ ਦੇ ਛੋਟੀ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਹਾਰਿਆ ਭਰਾ ਦੀ ਮਾਰ ਤੋਂ। ਤੋ ਭਾਰਤ ਵਿੱਚ ਬੋਲ ਪ੍ਰਚਲਿਤ ਨੇ ਘਰ ਕਾ ਬੇਦੀ ਲੰਕਾ ਡਾਲੇ। ਇਤਨਾ ਮਹਾਨ ਸੀ ਤੇ ਉਹਨੂੰ ਦੁਸ਼ਟ ਕਿਉਂ ਆਖਿਆ ਗਿਆ? ਮਨੁੱਖ ਦੀ ਫਿਤਰਤ ਹੈ, ਜੋ ਹਾਰ ਜਾਏ ਉਹ ਸ਼ੈਤਾਨ ਆਉਂਦਾ, ਜੋ ਜਿੱਤ ਜਾਏ ਉਹ ਭਗਵਾਨ ਆਉਂਦਾ। ਕੁਦਰਤੀ ਗੱਲ ਹੈ, ਸਭ ਰੱਬੋਂ ਖੇਡ ਹੈ, ਮਨੁੱਖ ਪ੍ਰਭਾਵਿਤ ਹੈ। ਜੋ ਜਿੱਤਦਾ ਹੈ ਉਹ ਜੋ ਹੈ ਭਗਵਾਨ ਹੈ, ਜੋ ਹਾਰ ਜਾਏ ਉਹ ਸ਼ੈਤਾਨ ਹੈ। ਇਸ ਤਰ੍ਹਾਂ ਹੀ ਹੋਇਆ। ਇਸ ਵਾਸਤੇ ਆਮ ਬੰਦੇ ਕਰੀਬਨ ਕਰੀਬਨ ਕੋਸ਼ਿਸ਼ ਕਰਦੇ ਨੇ ਅਸੀਂ ਜਗਤ ਵਿੱਚ ਜੇਤੂ ਬਣੀਏ। ਤਾਂ ਜੇਤੂ ਤਾਂ ਬਣ ਸਕਦੇ ਨੇ, ਕੋਈ ਸ਼ਕਤੀ ਹੋਵੇ, ਤਾਕਤ ਹੋਵੇ, ਮਨੁੱਖ ਸ਼ਕਤੀ ਤੋਂ ਪ੍ਰਭਾਵਿਤ ਹੈ। ਹੁਣੇ ਮੈਂ ਅਰਜ਼ ਕੀਤੀ ਸੀ, ਪਰਮਾਤਮਾ ਇੱਕ ਸ਼ਕਤੀ ਹੈ, ਵਿਅਕਤੀ ਨਹੀਂ ਹੈ। ਹੁਣ ਸ਼ਕਤੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਤੇ ਮਨੁੱਖ ਬਾਹਰੋਂ ਸ਼ਕਤੀਸ਼ਾਲੀ ਹੈ, ਇੱਕ ਮਨੁੱਖ ਅੰਦਰੋਂ ਸ਼ਕਤੀਸ਼ਾਲੀ ਹੈ। ਜੋ ਅੰਦਰ ਦੀ ਸ਼ਕਤੀ ਉਹਨੂੰ ਸਤ ਕਹਿੰਦੇ ਨੇ, ਜੋ ਬਾਹਰ ਦੀ ਸ਼ਕਤੀ ਇਹਨੂੰ ਸਤਾ ਕਹਿੰਦੇ ਨੇ। ਜੋ ਅੰਦਰ ਦੀ ਸ਼ਕਤੀ ਇਹਨੂੰ ਧਰਮ ਨੀਤੀ ਕਹਿੰਦੇ ਨੇ, ਜੋ ਬਾਹਰ ਦੀ ਸ਼ਕਤੀ ਇਹਨੂੰ ਰਾਜਨੀਤੀ ਕਹਿੰਦੇ ਨੇ। ਬਦਕਿਸਮਤੀ ਹੈ, ਆਦਿ ਕਾਲ ਤੋਂ ਸਤਾ ਸਤ ਨਾਲ ਟਕਰਾਉਂਦੀ ਰਹੀ ਹੈ। ਮੈਂ ਜਦ ਪੜ੍ਹਿਆ ਸੀ ਕਿ ਬਦਰ ਦੀ ਲੜਾਈ ਵਿੱਚ ਮੁਹੰਮਦ ਸਾਹਿਬ ਜੀ ਦਾ ਅਗਲਾ ਦੰਦ ਵੀ ਟੁੱਟ ਗਿਆ ਪੱਥਰ ਦੀ ਚੋਟ ਨਾਲ। ਜਵਾਨ ਉਮਰ ਹੋਵੇ ਤੇ ਪੱਥਰ ਦੀ ਚੋਟ, ਔਰ ਜ਼ੋਰ ਦੀ ਇਤਨੀ ਲੱਗੇ ਕਿ ਦੰਦ ਟੁੱਟ ਜਾ। ਕਿਤਨੀ ਪੀੜਾ ਹੋਈ ਹੋਣੀ ਹੈ, ਕਿਤਨਾ ਦਰਦ ਹੋਇਆ ਹੋਣਾ। ਇਸ ਫਕੀਰ ਤਬੀਅਤ ਇਨਸਾਨ ਨਾਲ ਐਸਾ ਕਿਉਂ ਹੋਇਆ? ਇੱਕ ਪਾਸੇ ਸਤਾ, ਇੱਕ ਪਾਸੇ ਸਤ ਹੈ। ਸਤ ਹਮੇਸ਼ਾ ਬੈਰੂਨੀ ਤੌਰ ਤੇ ਹਾਰਦਾ ਹੋਇਆ ਦਿਖਾਈ ਦੇਗਾ, ਈਸਾ ਸੂਲੀ ਤੇ ਹੈ। ਸਤਾਧਾਰੀ ਵੇਖਦੇ ਪਏ ਨੇ ਤਮਾਸ਼ਾ, ਪਰ ਸਤਵਾਦੀ ਤੇ ਸੂਲੀ ਤੇ। ਮੈਂ ਹੈਰਾਨ ਹੁੰਦਾ, ਦੁਆਪਰ ਯੁੱਗ ਦੇ ਅਵਤਾਰੀ ਪੁਰਸ਼ ਦਾ ਜਨਮ ਜੇਲ੍ਹ ਵਿੱਚ ਹੋਇਆ, ਸ਼੍ਰੀ ਕ੍ਰਿਸ਼ਨ ਦਾ ਜਨਮ ਜੇਲ੍ਹ ਵਿੱਚ ਹੋਇਆ, ਮਾਤਾ ਪਿਤਾ ਦੇਵਕੀ ਵਾਸਦੇਵ ਜੇਲ੍ਹ ਦੇ ਸਨ, ਜੇਲ੍ਹ ਦੇ ਚ ਹੀ ਜਨਮ ਹੋਇਆ। ਢੰਗ ਨਾਲ ਇਹਨਾਂ ਨੂੰ ਬਚਾਇਆ ਗਿਆ। ਰਾਜ ਘਰਾਨੇ ਦਾ ਇਹ ਫਰਜ਼ੰਦ ਗਵਾਲਿਆਂ ਵਿੱਚ ਪੱਲਿਆ, ਗੁਜਰਾਂ ਵਿੱਚ ਪੱਲਿਆ, ਜਨਮ ਦਿੱਤਾ ਹੈ ਦੇਵਕੀ ਨੇ, ਪਾਲਿਆ ਜਸੋਦਾ ਨੇ। ਪਿਤਾ ਤੇ ਵਾਸਦੇਵ ਹੈ, ਪਰ ਨਕਲੀ ਪਿਓ ਬਣ ਗਿਆ ਨੰਦ ਬਾਬਾ। ਰਾਜ ਘਰਾਨੇ ਦਾ ਇਹ ਬੱਚਾ ਥੋੜਾ ਜਿਹਾ ਵੱਡਾ ਹੋ ਕੇ ਗਊਆਂ ਚਾਰ ਕੇ ਆਪਣੀ ਉਪਜੀਵਿਕਾ ਚਲਾਉਂਦਾ ਰਿਹਾ, ਗੁਜਰਾਂ ਵਿੱਚ ਪੱਲੇ ਹੈ, ਗਵਾਲਿਆਂ ਵਿੱਚ ਪੱਲੇ ਹੈ। ਸੰਤ ਜਾਂ ਤੇ ਸੂਲੀ ਤੇ ਜਾਂ ਲੜਾਈ ਵਿੱਚ ਕੋਈ ਉਸਦੇ ਦੰਦ ਤੋੜਦਾ। ਸੰਤ ਦਾ ਜਨਮ ਜੇਲ੍ਹ ਵਿੱਚ ਤੇ ਸੰਤ ਦਾ ਅੰਤ ਵੀ ਜੇਲ੍ਹ ਵਿੱਚ। ਦੁਰਯੋਧਨ ਦੀ, ਕੰਸ ਦੀ ਜੇਲ੍ਹ ਵਿੱਚ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ, ਜਹਾਂਗੀਰ ਦੀ ਜੇਲ੍ਹ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਅੰਤ ਹੋਇਆ। ਹੈਰਾਨਗੀ, ਸੰਤ ਦਾ ਜਨਮ ਜੇਲ੍ਹ ਦੇ ਵਿੱਚ, ਸੰਤ ਦਾ ਅੰਤ ਜੇਲ੍ਹ ਦੇ ਵਿੱਚ। ਕਾਰਨ, ਸਤਾ ਤੇ ਸਤ ਦਾ ਗੋਲ ਹੈ, ਸਤਾਧਾਰੀ ਸਤਵਾਦੀ ਨੂੰ ਕਬੂਲ ਨਹੀਂ ਕਰਦਾ, ਨਹੀਂ ਮੰਨਦਾ। ਜੈਸੇ ਜੈਸੇ ਸਤਾ ਵੱਧਦੀ ਹੈ, ਤਾਕਤ ਵੱਧਦੀ ਹੈ, ਮਨੁੱਖ ਦਾ ਹੰਕਾਰ ਵੱਧਦਾ ਹੈ। ਤਾਕਤਵਰ ਹੋਵੇ ਤੇ ਹੰਕਾਰ ਹੀ ਨਾ ਹੋਵੇ, ਐਸਾ ਹੁੰਦਾ ਹੀ ਨਹੀਂ ਹੈ। ਬਹੁਤ ਤਾਕਤ ਵੱਧ ਗਈ ਸੀ ਹਰਨਾਕਸ਼ ਦੀ, ਹੰਕਾਰੀ ਮਨੁੱਖ ਨਿਰੰਕਾਰ ਨੂੰ ਇਨਕਾਰ ਕਰ ਸਕਦਾ ਹੈ। ਹਰਨਾਕਸ਼ ਨੇ ਕਰ ਦਿੱਤਾ ਸੀ, ਆਖਿਆ ਕੌਣ ਰੱਬ ਆਉਂਦਾ, ਮੈਂ ਖੁਦ ਰੱਬ ਹਾਂ। ਨਮਰੂਦ ਨੇ ਕਰ ਦਿੱਤਾ ਸੀ, ਕੌਣ ਖੁਦਾ ਆਉਂਦਾ, ਮੈਂ ਖੁਦ ਖੁਦਾ ਹਾਂ। ਨਮਰੂਦ ਨੇ ਐਸਾ ਕਹਿ ਦਿੱਤਾ ਸੀ, ਮਿਸਰ ਦੇ ਉਸ ਵਕਤ ਦੇ ਨਵਾਬ ਨੇ, ਮੈਂ ਖੁਦ ਖੁਦਾ, ਖੁਦਾ ਕੀ ਆਉਂਦਾ। ਹਰਨਾਕਸ਼ ਨੇ ਕਹਿ ਦਿੱਤਾ ਸੀ, ਪਰਮਾਤਮਾ ਕੀ ਆਉਂਦਾ, ਮੈਂ ਖੁਦ ਪਰਮਾਤਮਾ। ਉਹ ਆਪਣੇ 5 ਸਾਲ ਦੇ ਬੱਚੇ ਨੂੰ ਕਹਿੰਦਾ, ਤੂੰ ਜਪਿਆ ਕਰ ਮੇਰਾ ਨਾਮ ਤਾਂ ਕਿ ਬਾਕੀ ਬੱਚੇ ਵੀ ਜਪਣ। ਪਹਿਲੇ ਬੱਚਿਆਂ ਤੋਂ ਜਪਵਾਈਏ, ਫਿਰ ਜਵਾਨਾਂ ਤੋਂ, ਫਿਰ ਬੁੱਢਿਆਂ ਤੋਂ। ਸ਼ੁਰੂਆਤ ਬੱਚਿਆਂ ਤੋਂ ਕਰੀਏ। ਪਰ ਬੱਚਾ ਬੜੀ ਨਿਰਾਲੀ ਤਬੀਅਤ ਦਾ ਸੀ, ਮਾਂ ਤੋਂ ਸੰਸਕਾਰ ਮਿਲੇ ਸਨ ਪਰਮਾਤਮਾ ਦੇ। ਤੇ ਕਿਸੇ ਵਕਤ ਮੈਂ ਅਰਜ਼ ਕਰਾਂਗਾ, 90% ਮਨੁੱਖੀ ਬੱਚੇ 'ਚ ਮਾਂ ਦੇ ਹੀ ਸੰਸਕਾਰ ਹੁੰਦੇ ਨੇ। ਇਹੀ ਕਾਰਨ ਹੈ ਕਿ ਏਸ਼ੀਆ ਦੇ 'ਚ ਅਗਰ ਬੱਚਾ ਭੈੜਾ ਹੈ ਤਾਂ ਗਾਲ ਮਾਂ ਨੂੰ ਕੱਢਦੇ ਨੇ। ਗੁਸਤਾਖੀ ਮਾਫ। ਜਦ ਹਰਨਾਕਸ਼ ਪ੍ਰਹਿਲਾਦ ਨੂੰ ਕਹਿੰਦੇ, ਤੂੰ ਜਪ, ਜਲ ਹਰਨਾਕਸ਼, ਥਲ ਹਰਨਾਕਸ਼। ਇਹ 5 ਸਾਲ ਦਾ ਬੱਚਾ ਕਹਿੰਦਾ, ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ, ਥਲ ਹੈ ਰਾਮ। ਇਹ 5 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰਦਾ। ਉਹ 72 ਸਾਲ ਦਾ ਬੁੱਢਾ ਬੱਚਿਆਂ ਵਾਲੀ ਗੱਲ ਕਰਦਾ। ਅਧਕੜ ਉਮਰ 'ਚ ਉਸਦੇ ਘਰ ਔਲਾਦ ਹੋਈ ਸੀ, ਹੋਏ ਇੱਕੋ ਹੀ ਲੜਕਾ ਸੀ। ਇਹ ਤੇ ਬੱਚਿਆਂ ਵਾਲੀ ਗੱਲ ਕਰਦਾ, ਦਾੜੀ ਸਫੈਦ ਕੀਤੀ ਧੁੱਪ ਦੇ 'ਚ, ਕੁਛ ਵੀ ਨਾ ਹੋਇਆ, ਕੁਛ ਵੀ ਨਾ ਹੋਇਆ। ਇਰਾਨੀ ਸੂਫੀ ਸੰਤ ਠੀਕ ਕਹਿੰਦੇ ਨੇ, ਬਜ਼ੁਰਗੀ ਬਾ ਅਕਲਸਤ ਨਕੇ ਬਾ ਸਾਲ, ਤਵੰਗਰੀ ਬਾ ਦਿਲਸਤ ਨਕੇ ਬਾ ਮਾਲ। ਬਜ਼ੁਰਗੀ ਤੇ ਅਕਲ ਤੋਂ ਹੈ, ਉਮਰ ਤੋਂ ਨਾ ਪੁੱਛਦੀ ਉਮਰ ਕਿਤਨੀ ਹੈ। ਹੋ ਸਕਦਾ 80 ਸਾਲ ਦਾ ਹੋ ਕੇ ਵੀ ਬੱਚਿਆਂ ਲਈ ਜ਼ਿੰਦਗੀ ਬਤੀਤ ਪਿਆ ਕਰਦਾ ਹੋਵੇ। ਅਕਸਰ ਬੁੱਢਿਆਂ ਦੇ 'ਚ ਬੱਚੇ ਮਿਲਣਗੇ, ਕਦੀ ਕਦਾਈ ਕੋਈ ਬੱਚਿਆਂ 'ਚ ਬਜ਼ੁਰਗ ਵੀ ਮਿਲ ਜਾਂਦਾ। 5 ਸਾਲ ਦਾ ਧਰੂ ਹੈ, ਭਗਤ ਹੈ। 5 ਸਾਲ ਦਾ ਪ੍ਰਹਿਲਾਦ ਹੈ, ਭਗਤ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ, ਬਈ ਨਾਮ ਕਿਵੇਂ ਜਪੀਏ। ਭਗਤ ਕਬੀਰ ਕਹਿੰਦੇ ਨੇ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਐ 70 ਸਾਲ ਦੇ ਬੁੱਢੇ ਰੱਬ ਦਾ ਨਾਂ ਇੰਜ ਜਪ ਜਿਵੇਂ 5 ਸਾਲ ਦੇ ਧਰੂ ਨੇ ਜਪਿਆ, ਜਿਵੇਂ 5 ਸਾਲ ਦੇ ਪ੍ਰਹਿਲਾਦ ਨੇ ਜਪਿਆ। ਇਹਨਾਂ ਤੋਂ ਪ੍ਰੇਰਨਾ ਲਓ, ਇਸ ਤੋਂ ਸਿੱਖਿਆ ਲਓ। ਜੈਸੇ ਜੈਸੇ ਮਨੁੱਖ ਦੀ ਤਾਕਤ ਵੱਧਦੀ ਹੈ, ਸ਼ਕਤੀ ਵੱਧਦੀ ਹੈ, ਹੰਕਾਰ ਵੱਧਦਾ ਹੈ, ਤੇ ਹੰਕਾਰੀ ਅਗਰ ਹੰਕਾਰ ਸ਼ਿਖਰ ਤੇ ਪਹੁੰਚ ਗਿਆ ਤਾਂ ਉਹਦੇ ਸਾਹਮਣੇ ਨਿਰੰਕਾਰ ਵੀ ਛੋਟਾ ਹੁੰਦਾ, ਉਹਨੂੰ ਵੱਡਾ ਨਹੀਂ ਕਹੇਗਾ। ਹੰਕਾਰੀ ਆਪਣੇ ਤੋਂ ਵੱਡਾ ਕਿਸੇ ਨੂੰ ਕਹਿ ਨਹੀਂ ਸਕਦਾ, ਉਹਦੇ ਸਾਹਮਣੇ ਰੱਬ ਛੋਟਾ ਹੋ ਜਾਂਦਾ ਉਹਦੀ ਨਜ਼ਰਾਂ 'ਚ, ਉਹ ਨਹੀਂ ਮੰਨਦਾ, ਇਨਕਾਰੀ ਹੋ ਜਾਂਦਾ ਹੈ। ਅਕਬਰ ਦੀ ਵੀ ਜਦ ਤਾਕਤ ਵਧੀ ਸੀ ਨਾ, ਉਹਨੇ ਪੈਗੰਬਰ ਬਣਨ ਦੀ ਕੋਸ਼ਿਸ਼ ਕੀਤੀ। ਸ਼ਾਇਦ ਜਿਨ੍ਹਾਂ ਨੇ ਇਤਿਹਾਸ ਦਾ ਮੁਤਾਲਾ ਕੀਤਾ, ਉਹਨੇ ਭਾਰਤ ਦੇ 'ਚ ਮਜ਼ਹਬ ਚਲਾਇਆ ਸੀ ਦੀਨੇ ਇਲਾਹੀ। ਤਾਨਸੇਨ ਨੇ ਕਬੂਲ ਕਰ ਲਿਆ, ਬੀਰਬਲ ਨੇ ਵੀ ਕਬੂਲ ਕਰ ਲਿਆ, ਮੁੱਲੇ 2 ਪਿਆਜ਼ੇ ਨੇ ਵੀ ਕਬੂਲ ਕਰ ਲਿਆ, ਜਨਾਬ ਫੈਜ਼ੀ ਨੇ ਵੀ ਕਬੂਲ ਕਰ ਲਿਆ। ਰਹੀਮ ਅੜ ਗਏ, ਅਫਗਾਨਿਸਤਾਨ ਦੇ ਅਫਗਾਨੀ ਪਠਾਣ ਸਨ, ਸਿਆਣੇ ਬੜੇ ਸਨ, ਪਾਲਿਆ ਪੋਸਿਆ ਅਕਬਰ ਨੂੰ ਉਸੇ ਨੇ ਸੀ। ਉਹ ਕਹਿਣ ਲੱਗਾ, ਜਹਾਂ ਪਨਾਹ, ਤੁਸੀਂ ਬਾਦਸ਼ਾਹ ਹੀ ਠੀਕ ਹੋ, ਪੈਗੰਬਰ ਨਹੀਂ। ਪੈਗੰਬਰ ਤੇ ਉਹ ਹੁੰਦਾ ਜਿਸ ਨੂੰ ਖੁਦਾ ਨੇ ਕੋਈ ਪੈਗਾਮ ਦਿੱਤਾ ਹੈ ਸੰਸਾਰ ਦੇ ਲਈ। ਤੁਸੀਂ ਬਾਦਸ਼ਾਹ, ਤੁਸੀਂ ਸ਼ਹਿਨਸ਼ਾਹ, ਪੈਗੰਬਰ ਨਹੀਂ। ਬੜੀ ਗੱਲ ਖਟਕੀ ਅਕਬਰ ਨੂੰ, ਪਰ ਅਕਬਰ ਕੁਛ ਅਹਿਸਾਨਾਂ ਥੱਲੇ ਦਬਿਆ ਹੋਇਆ ਸੀ। ਕਨੌਜ ਦੇ ਮੈਦਾਨ ਵਿੱਚ ਹੁਮਾਇਓਂ ਜਦ ਹਾਰ ਗਿਆ ਸੀ ਤੇ ਹਿੰਦੁਸਤਾਨ ਤੋਂ ਨੱਸਿਆ, ਸ਼ੇਰ ਸ਼ਾਹ ਸੂਰੀ ਉਸਦਾ ਪੀਛਾ ਕਰਦਾ, ਉਦੋਂ ਅਕਬਰ 1 ਸਾਲ ਦਾ ਸੀ। ਕਾਬਲ ਦੇ ਛੋੜ ਕੇ ਹੁਮਾਇਓਂ ਅਸਫਾਨ ਗਿਆ, ਆਪਣੇ ਸਹੁਰੇ ਕੋਲ ਮਦਦ ਲੈਣ ਵਾਸਤੇ ਪਾਲਣ ਪੋਸ਼ਣਾ ਅਕਬਰ ਦੀ ਰਹੀਮ ਨੇ ਕੀਤੀ। ਤੋ ਅਹਿਸਾਨ ਥੱਲੇ ਅਕਬਰ ਦਬਿਆ ਹੋਇਆ ਸੀ, ਵਰਨਾ ਗੱਲ ਬੜੀ ਖਟਕੀ ਰਹੀਮ ਦੀ ਉਸਨੂੰ। ਰਹੀਮ ਨੇ ਕਿਹਾ, ਪੈਗੰਬਰ ਤੇ ਉਹ ਹੁੰਦਾ ਜਿਸ ਨੂੰ ਖੁਦਾ ਨੇ ਕੋਈ ਪੈਗਾਮ ਦਿੱਤਾ, ਤੁਸੀਂ ਕਿਸ ਤਰ੍ਹਾਂ ਪੈਗੰਬਰ, ਤੁਸੀਂ ਬਾਦਸ਼ਾਹ ਹੋ, ਮੈਂ ਤੁਹਾਡਾ ਇਹ ਮਜ਼ਹਬ ਨਹੀਂ ਕਬੂਲ ਕਰ ਸਕਦਾ, ਔਰ ਮੈਂ ਪੈਗੰਬਰ ਜਾਣ ਕੇ ਤੁਹਾਨੂੰ ਸਜਦਾ ਵੀ ਨਹੀਂ ਕਰ ਸਕਦਾ। ਸ਼ਾਇਦ ਆਪ ਨੂੰ ਪਤਾ ਹੋਵੇ, ਜਦ ਤਖ਼ਤ ਨਸ਼ੀਨ ਹੋਇਆ ਜਹਾਂਗੀਰ ਅਕਬਰ ਦਾ ਲੜਕਾ, ਉਹਨੇ ਸਭ ਤੋਂ ਪਹਿਲੇ ਰਹੀਮ ਨੂੰ ਜੇਲ੍ਹ ਵਿੱਚ ਪਾਇਆ, ਉਹਦੀ ਹਵੇਲੀ ਜ਼ਬਤ ਕਰ ਦਿੱਤੀ, ਉਹਦੀ ਜਾਇਦਾਦ ਜ਼ਬਤ ਕੀਤੀ, ਮੇਰੇ ਪਿਓ ਦੀ ਸ਼ਾਨ ਦੀ ਜਿਸਨੇ ਗੁਸਤਾਖੀ ਕੀਤੀ, ਔਰ ਮੇਰੇ ਪਿਤਾ ਦਾ ਮਜ਼ਹਬ ਨਹੀਂ ਚੱਲਣ ਦਿੱਤਾ। ਇਹਦਾ ਘਰ ਘਾਟ ਤਬਾਹ ਕਰ ਦਿੱਤਾ, ਇਹਨੂੰ ਸਜ਼ਾਏ ਮੌਤ ਦੇਣੀ ਸੀ, ਪਰ ਕੁਝ ਸੂਫੀ ਫਕੀਰਾਂ ਦੀ ਮਦਾਖਲਤ, ਵੀ ਨਹੀਂ ਬੰਦਾ ਬਹੁਤ ਸਿਆਣਾ ਹੈ, ਨੇਕ ਹੈ, ਸ਼ਾਇਦ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੋਵੇ, ਇਸਦਾ ਇੱਕ ਗ੍ਰੰਥ ਵੀ ਹੈ ਸੰਸਕ੍ਰਿਤ ਦੇ ਚ ਔਰ ਬ੍ਰਿਜ ਭਾਸ਼ਾ ਚ। ਰਹੀਮ ਦੁਹਾਵਲੀ ਬੜੀ ਮਸ਼ਹੂਰ ਹੈ, ਬੜੇ ਕੀਮਤੀ ਨੁਕਤੇ ਉਸਨੇ ਬਿਆਨ ਕੀਤੇ ਨੇ, ਬੜੇ ਮਹਾਨ ਨੁਕਤੇ ਉਸਨੇ ਬਿਆਨ ਕੀਤੇ ਨੇ। ਦਾਨੀ ਬੜਾ ਸੀ, ਆਮ ਪੈਗੰਬਰਾਂ ਨੇ, ਅਵਤਾਰਾਂ ਨੇ, ਗੁਰੂਆਂ ਨੇ ਇੰਨਾ ਹੀ ਆਖਿਆ, ਦਸਵੰਧ ਕੱਢੋ, ਦਸਵਾਂ ਹਿੱਸਾ ਕੱਢੋ, ਇਹ ਅੱਧਾ ਕੱਢ ਦਿੰਦਾ ਸੀ, ਇੰਨਾ ਦਾਨੀ ਸੀ। ਲੋੜਵੰਦ ਹਰ ਵਕਤ ਇਸਦੇ ਬੂਹੇ ਤੇ ਆਉਂਦੇ ਸਨ। ਅੱਜ ਜਦ ਜੇਲ੍ਹ ਚੋਂ ਰਿਹਾ ਹੋਇਆ, ਸਭ ਕੁਝ ਤਬਾਹ, ਕੁਛ ਵੀ ਕੋਈ ਨਹੀਂ, ਤੇ ਹੁਕਮ ਇਹ ਹੋਇਆ, ਤੂੰ ਆਸਾਮ ਸਾਈਡ ਨਿਕਲ ਜਾ, ਕਮ ਸੇ ਕਮ ਮੇਰੀ ਨਜ਼ਰਾਂ ਤੋਂ 1000 ਕੋ ਦੂਰ ਹੋ, 1000 ਕੋ ਹੁਣ 1500-1600 ਮੀਲ ਬਣ ਜਾਂਦਾ, ਇਤਨਾ ਦੂਰ ਹੋ ਜਾ, ਜਹਾਂਗੀਰ ਨੇ ਕਿਹਾ। ਇਹ ਚਲਾ ਗਿਆ ਵਿਚਾਰਾ, ਰਸਤੇ ਚ ਮਧੂਕੜੀ ਮੰਗਦਾ ਹੋਇਆ ਗੁਜ਼ਾਰਾ ਕੀਤਾ ਇਸਨੇ। ਕੁਛ ਸਾਧੂਆਂ ਨੇ ਪਹਿਚਾਣ ਲਿਆ ਤੇ ਮਹਾਦਾਨੀ ਰਹੀਮ ਹੈ, ਹੱਥ ਫੈਲਾਇਆ। ਉੱਥੇ ਉਹ ਕਹਿੰਦਾ, ਯਾਰ ਰਹੀਮ ਦਰ ਦਰ ਫਿਰੇ, ਮਾਂਗ ਮਧੂ ਖਰੀ ਖਾਏ, ਯਾਰੋ ਯਾਰੀ ਛੋੜ ਦੋ, ਅਬ ਰਹੀਮ ਵੋ ਨਾ ਹੈ, ਮੈਂ ਹੁਣ ਉਹ ਨਹੀਂ, ਲੈਣ ਵਾਲਿਆਂ ਨੇ ਮੇਰੇ ਨਾਲ ਜਿਹੜੀ ਯਾਰੀ ਜੋੜੀ ਸੀ ਉਹ ਛੋੜ ਦੇਣ, ਕਿਉਂਕਿ ਮੈਂ ਦੇਣ ਜੋਗਾ ਨਹੀਂ ਹੁਣ, ਮੇਰੇ ਕੋਲ ਕੁਛ ਵੀ ਨਹੀਂ। ਲੰਬੀ ਚੌੜੀ ਉਸਦੀ ਇਹ ਦੁਹਾਵਲੀ ਹੈ, ਬਈ ਵਗਦਾ ਹੋਇਆ ਦਰਿਆ ਬੰਦ ਹੋ ਗਿਆ, ਸੁੱਕ ਗਿਆ, ਮੇਰੇ ਕੋਲ ਪਾਣੀ ਦੇਣ ਵਾਸਤੇ ਨਹੀਂ ਹੈ। ਸਾਧੂ ਵੀ ਬੜੇ ਗਿਆਨੀ ਸਨ ਜਿਨ੍ਹਾਂ ਨੇ ਹੱਥ ਫੈਲਾਇਆ ਸੀ, ਆਖਿਆ ਬਈ ਸਰਿਤਾ ਸੁੱਕ ਜਾਂਦੀ ਹੈ, ਲੋਕੀ ਖੂਹ ਪੱਟ ਕੇ ਵੀ ਪਾਣੀ ਕੱਢ ਲੈਂਦੇ ਨੇ ਜ਼ਮੀਨ ਚੋਂ, ਇੱਕ ਨਿੱਕੀ ਜਿਹੀ ਅੰਗੂਠੀ ਪਹਿਨੀ ਹੋਈ ਸੀ ਕਿਧਰੇ ਸੋਨੇ ਦੀ, ਕਹਿਣ ਲੱਗੇ ਹਾਂ ਖੂਹ ਦੇ ਜਿਤਨਾ ਪਾਣੀ ਹੈ ਕੱਢ ਕੇ ਦੇ ਦਿੱਤੀ। ਇਸ ਤਰ੍ਹਾਂ ਦਾ ਪੁਰਸ਼ ਸੀ ਰਹੀਮ। ਹੰਕਾਰ ਜਦ ਸ਼ਿਖਰ ਤੇ ਪਹੁੰਚਿਆ, ਤੋ ਬਾਦਸ਼ਾਹਤ ਇਹਨਾਂ ਦੇ ਤੇ ਜ਼ਿੰਦਗੀ ਚ ਗੱਲਾਂ ਹੁੰਦੀ ਹੈ, ਮਰਨ ਤੋਂ ਬਾਅਦ ਨਹੀਂ। ਅਕਬਰ ਦੇ ਅੰਦਰ ਖਿਆਲ ਆਇਆ, ਪੈਗੰਬਰ ਅਵਤਾਰ ਤੇ ਸੰਸਾਰ ਤੋਂ ਰੁਖਸਤ ਹੋ ਜਾਣ ਤਾਂ ਵੀ ਪੂਜੇ ਜਾਂਦੇ ਨੇ, ਔਰ ਰਾਬਿੰਦਰ ਨਾਥ ਟੈਗੋਰ ਨੇ ਤੇ ਇੱਥੇ ਤੱਕ ਕਿਹਾ, ਕੋਈ ਅਵਤਾਰੀ ਪੁਰਸ਼ ਆਪਣੇ ਸਮੇਂ ਚ ਨਹੀਂ ਪੂਜਿਆ ਜਾਂਦਾ, ਜਦੋਂ ਹੁੰਦਾ ਹੈ ਸਮਝਿਆ ਨਹੀਂ ਜਾਂਦਾ, ਜਦ ਰੁਖਸਤ ਹੋ ਜਾਂਦਾ ਹੈ, ਲੋਕਾਂ ਨੂੰ ਸਮਝ ਮਿਲਦੀ ਹੈ, ਉਦੋਂ ਹੁੰਦਾ ਨਹੀਂ। ਕੋਈ ਅਵਤਾਰੀ ਪੁਰਸ਼ ਆਪਣੇ ਸਮੇਂ ਚ ਨਹੀਂ ਪੂਜਿਆ ਗਿਆ, ਠੁਕਰਾਇਆ ਗਿਆ, ਜਦ ਉਹ ਹੁੰਦਾ ਹੈ ਸਮਝ ਦੇ ਚ ਨਹੀਂ ਆਉਂਦਾ, ਜਦ ਲੋਕਾਂ ਦੀ ਸਮਝ ਆਉਂਦੀ ਹੈ ਉਦੋਂ ਉਹ ਹੁੰਦਾ ਨਹੀਂ, ਫਿਰ ਉਹ ਸਮਝ ਦੀ ਪੂਜਾ ਚੱਲਦੀ ਹੈ। ਟੈਗੋਰ ਨੇ ਠੀਕ ਆਖਿਆ, ਆਪਣੇ ਸਮੇਂ ਚ ਪੰਜਵੇਂ ਗੁਰੂ ਨਾਨਕ 33 ਦੇ ਨੇ, ਸਤਾ ਤੇ ਸਤ ਦਾ ਗੋਲ ਹੈ। ਹੁਣ ਸਤਾ ਕਿਵੇਂ ਪ੍ਰਾਪਤ ਹੁੰਦੀ ਹੈ? ਚਾਣਕ ਰਿਸ਼ੀ ਕਹਿੰਦੇ ਨੇ ਸਤਾ ਮਿਲਦੀ ਹੈ 4 ਗੁਣਾਂ ਨਾਲ, ਤੇ ਸਤ ਪ੍ਰਾਪਤ ਹੁੰਦਾ 2 ਗੁਣਾਂ ਨਾਲ। ਸਤ ਦੇ 2 ਗੁਣ ਨੇ, ਸਤਾ ਦੇ 4 ਗੁਣ ਨੇ, ਇਸ ਵਾਸਤੇ ਸਤਾ ਕਹਿੰਦੇ ਨੇ ਚੌਪਾਇਆ ਜਾਨਵਰ ਹੈ, ਮਨੁੱਖਤਾ ਤੇ ਧਰਮ ਦੇ ਚਾਹੁੰਦੀ ਹੈ, ਉਹ 2 ਪੈਰਾਂ ਤੇ ਚੱਲਦਾ, ਉਹਦੇ 2 ਪੈਰ ਨੇ, ਗੁਰੂ ਨਾਨਕ ਨੇ ਬਿਆਨ ਕੀਤੇ ਨੇ। ਸਤਾ ਦੇ ਚਾਰ ਕਦਮ ਨੇ, ਚਾਰ ਗੁਣਾਂ ਨਾਲ ਪ੍ਰਾਪਤ ਆਉਂਦੀ ਹੈ। ਇਹਨੂੰ ਚਾਣਕ, ਬਿਦਰ ਔਰ ਭਰਤਰੀ ਬਿਆਨ ਕਰਦੇ ਨੇ। ਮੈਂ ਸਵੇਰੇ ਅਰਜ਼ ਕੀਤੀ ਸੀ, ਇਹਨਾਂ ਤਿੰਨਾਂ ਮਹਾਂਪੁਰਸ਼ਾਂ ਨੇ ਰਾਜਨੀਤੀ ਦੇ ਬੜੇ ਵੱਡੇ ਵੱਡੇ ਗ੍ਰੰਥ ਲਿਖੇ ਨੇ। ਚਾਣਕ ਨੀਤੀ ਦਰਪਣ, ਬਿਦਰ ਨੀਤੀ ਦਰਪਣ ਤੇ ਨੀਤੀ ਸ਼ਤਕ ਭਰਤਰੀ ਦਾ। ਅੱਜ ਭਾਰਤ ਦੇ ਹਰ ਵੱਡੇ ਰੇਲਵੇ ਸਟੇਸ਼ਨ ਤੇ, ਰੇਲਵੇ ਬੁੱਕ ਸਟਾਲ ਤੇ ਇਹਨਾਂ ਦੇ ਗ੍ਰੰਥ ਆਮ ਵਿਕਦੇ ਨੇ। ਸਫ਼ਰ ਦੇ ਜਿਤਨੇ ਇਹ ਤਿੰਨ ਗ੍ਰੰਥ ਪੜ੍ਹੇ ਜਾ ਰਹੇ ਨੇ, ਮੈਂ ਦੇਖ ਕੇ ਹੈਰਾਨ ਹੋਇਆ, ਹੋਰ ਇਤਨੇ ਨਹੀਂ। ਚਾਣਕ ਨੀਤੀ ਦਰਪਣ, ਬਿਦਰ ਨੀਤੀ ਦਰਪਣ ਤੇ ਨੀਤੀ ਸ਼ਤਕ ਭਰਤਰੀ। ਚਾਣਕ ਸਦਾ ਪ੍ਰਾਪਤੀ ਦੇ ਚਾਰ ਗੁਣ ਦੱਸਦਾ ਹੈ, ਸ਼ਾਮ ਦਾਮ ਡੰਡ ਭੇਦ। ਸ਼ਾਮ, ਅਗਲੇ ਦੀ ਸ਼ਰਨੀ ਪੈ ਜਾ, ਪੈਰੀ ਪੈ ਜਾ, ਤੇ ਅਗਲੇ ਦੀ ਪੈਰੀ ਪੈ ਕੇ ਅਗਲੇ ਦੇ ਪੈਰ ਰੋਕ ਦੋ, ਉਹਨੂੰ ਚੱਲਣ ਜੋਗਾ ਰਹਿਣ ਹੀ ਨਾ ਦਿਓ। ਅਗਲਾ ਸਿਆਣਾ ਹੋਵੇ ਤੇ ਇਹ ਸੋਚੇ, ਜਿਹੜਾ ਮੇਰਾ ਮੇਰੇ ਪੈਰੀ ਪੈ ਰਿਹਾ, ਮੇਰੇ ਪੈਰਾਂ ਨੂੰ ਰੋਕਣ ਵਾਸਤੇ ਪੈ ਰਿਹਾ, ਮੈਂ ਚੱਲ ਨਾ ਸਕਾਂ, ਸਿਆਣਾ ਹੋਵੇ। ਔਰ ਉਹ ਇਸ ਤਰ੍ਹਾਂ ਕਾਬੂ ਨਾ ਹੋਵੇ ਤਾਂ ਫਿਰ ਸਦਾ ਦੂਸਰਾ ਗੁਣ ਵਧਦੀ ਹੈ ਕਿ ਦਾਮ, ਕੁਝ ਦੇਖ ਕੇ ਖਰੀਦ ਲਓ। ਹਰ ਚੀਜ਼ ਜਗਤ ਵਿੱਚ ਵਿਕਾਊ ਹੈ, ਮਨੁੱਖਤਾ ਵੀ ਵਿਕਾਊ ਹੈ, ਇਨਸਾਨੀਅਤ ਵੀ ਵਿਕਾਊ ਹੈ। ਬਾਜ਼ਾਰ ਵਿੱਚ ਇਸਤਰੀ ਦੀ ਅਸਮਤ ਵਿਕਦੀ ਹੈ ਸਾਰੀ ਦੁਨੀਆ 'ਚ, ਪੁਰਸ਼ ਦਾ ਇਮਾਨ ਵਿਕਦਾ ਹੈ, ਧਰਮ ਵਿਕਦਾ ਹੈ। ਮਿਰਜ਼ਾ ਗਾਲਬ ਨੇ ਕਿਸੇ ਵਕਤ ਕਿਹਾ ਸੀ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਮਨੁੱਖ ਨੂੰ ਮੁੱਲ ਮਿਲਣਾ ਚਾਹੀਦਾ ਹੈ, ਉਹ ਇਮਾਨ ਵੀ ਵੇਚਣ ਨੂੰ ਤਿਆਰ ਹੈ, ਧਰਮ ਵੀ ਵੇਚਣ ਨੂੰ ਤਿਆਰ ਹੈ, ਕੌਮ ਵੀ ਵੇਚਣ ਨੂੰ ਤਿਆਰ ਹੈ, ਸਭ ਕੁਝ ਵੇਚਣ ਨੂੰ ਤਿਆਰ ਹੈ, ਮੁੱਲ ਮਿਲਣਾ ਚਾਹੀਦਾ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਮਿਰਜ਼ਾ ਗਾਲਬ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਖਰੀਦ ਲਓ ਇਸ ਦਾ ਇਮਾਨ, ਖਰੀਦ ਲਓ ਇਸ ਦੀ ਅਣਕ, ਇਹਦੀ ਗੈਰਤ, ਇਹਦੀ ਹਿੰਮਤ, ਇਹਦੀ ਜੁਰਤ, ਦਾਮ। ਪਰ ਅਗਲਾ ਇਤਨਾ ਅਣਖੀਲਾ ਹੋਵੇ ਔਰ ਆਖੇ, ਮੈਂ ਕੋਈ ਵਸਤੂ ਨਹੀਂ ਹਾਂ ਕਿ ਤੂੰ ਮੈਨੂੰ ਖਰੀਦ ਲਵੇਂ, ਮੈਂ ਵਿਕਾਊ ਮਾਲ ਨਹੀਂ, ਤੋ ਸਤਾਦਾਰੀ ਫਿਰ ਤੀਸਰੇ ਗੁਣ ਨੂੰ ਵਰਤਦਾ ਹੈ, ਸ਼ਾਮ ਦਾਮ ਡੰਡ। ਡੰਡ ਦਿਓ, ਟੋਰਚਰ ਕਰੋ, ਮਾਰੋ, ਜੇਲ੍ਹ ਦੇ ਚ ਪਾਓ, ਤਕਲੀਫ ਦਿਓ, ਸਤਾਓ, ਭੁੱਖਾ ਮਾਰੋ, ਪਿਆਸਾ ਮਾਰੋ, ਟੋਰਚਰ ਕਰੋ। ਤੇ ਜੋ ਇਸ ਢੰਗ ਨਾਲ ਵੀ ਕਾਬੂ ਨਾ ਆਵੇ, ਭੇਦ ਪਾੜੋ, ਇੱਕ ਪਾਰਟੀ ਦੀ ਦੋ ਦੋ ਪਾਰਟੀ ਬਣਾ ਦਿਓ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਕਤ ਉਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਗੁਰੂ ਹੋਣ ਦਾ ਦਾਅਵਾ ਕਰ ਲਿਆ, ਮੈਂ ਗੁਰੂ ਹਾਂ, ਇਹ ਗੁਰੂ ਨਹੀਂ ਹੈ। ਮਸੰਦਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਦਾ ਘਰ ਘਾਟ ਲੁੱਟ ਲਿਆ, ਤੇ ਸ਼ਕਤੀ ਸਾਰੀ ਪਿੱਛੇ ਜਹਾਂਗੀਰ ਦੀ, ਵੀ ਤੂੰ ਬਣ, ਤੂੰ ਵੱਡਾ ਭਰਾ ਹੈ, ਤੂੰ ਗੁਰੂ, ਇਹ ਛੋਟਾ ਸਭ ਤੋਂ, ਇਹ ਗੁਰੂ ਹੋਣ ਦਾ ਦਾਅਵਾ ਕਰੀ ਬੈਠਾ। ਇਸ ਤਰ੍ਹਾਂ ਪਾੜਿਆ ਗਿਆ ਭਰਾ ਭਰਾ ਨੂੰ, ਔਰ ਮੁਖਾਲਫ ਬਣਿਆ ਪ੍ਰਿਥੀ ਚੰਦ। ਸ਼ਾਇਦ ਤੁਹਾਡੇ ਵਿੱਚੋਂ ਕਿਸੇ ਨੇ ਦਰਸ਼ਨ ਕੀਤੇ ਹਨ, ਦੇਖਿਆ ਹੋਵੇ, ਤਰਨ ਤਾਰਨ ਰੋਡ, ਅੰਮ੍ਰਿਤਸਰ ਤੋਂ ਜੋ ਤਰਨ ਤਾਰਨ ਜਾਂਦਾ ਹੈ, ਕੋਈ 7-8 ਮੀਲ ਦੀ ਦੂਰੀ ਤੇ ਝੂਲ ਤੇ ਮਹਿਲ, ਉਹ ਜਿਹੜਾ ਅਸਥਾਨ ਹੈ ਪ੍ਰਿਥੀ ਚੰਦ ਦਾ ਬਣਾਇਆ ਹੈ। ਉੱਥੇ ਸਰੋਵਰ ਵੀ ਹੈ, ਉਹਨੇ ਦਰਬਾਰ ਸਾਹਿਬ ਵੀ ਬਣਾਇਆ, ਉੱਥੇ ਆਪਣੀ ਗੁਰਗੱਦੀ ਲਾਈ, ਗੁਰੂ ਹੋਣ ਦਾ ਦਾਅਵਾ ਕੀਤਾ, ਮਸੰਦਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਦਾ ਘਰ ਘਾਟ ਲੁੱਟ ਲਿਆ, ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ, ਅੰਮ੍ਰਿਤਸਰ ਦੇ ਕੋਈ ਪਹੁੰਚੇ ਵੀ ਨਾ ਗੁਰੂ ਅਰਜਨ ਦੇਵ ਜੀ ਤੱਕ। ਹਾਲਾਤ ਐਸੇ ਹੋਏ, ਦਿਨ ਭਰ ਲੰਗਰ ਨਹੀਂ ਮਿਲਿਆ ਗੁਰੂ ਅਰਜਨ ਦੇਵ ਜੀ ਨੂੰ, ਸੰਗਤਾਂ ਨੂੰ ਵੀ ਨਾ ਮਿਲਿਆ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਸ਼ਸਤਰ ਲੁੱਟ ਕੇ ਲੈ ਗਿਆ, ਬਸਤਰ ਲੁੱਟ ਕੇ, ਸਭ ਕੁਛ ਲੈ ਗਿਆ। ਜਗਤ ਮਾਤਾ ਗੰਗਾ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਪਤ ਨੇ, ਉਹਨਾਂ ਨੇ ਘਰ ਟਟੋਲਿਆ ਮਤਾਂ ਕਿਧਰੇ ਕੋਈ ਚੀਜ਼ ਲੱਭੇ ਤੇ ਸਤਿਗੁਰਾਂ ਲਈ ਕੋਈ ਦੋ ਪ੍ਰਸ਼ਾਦੇ ਬਣਨ। ਮਿੱਟੀ ਦੇ ਭਾਂਡੇ 'ਚ ਥੋੜਾ ਬੇਸਣ ਪਿਆ ਸੀ, ਮਿੱਟੀ ਦੇ ਤਵੇ 'ਤੇ ਦੋ ਰੋਟੀਆਂ ਬਣੀਆਂ ਔਰ ਮਿੱਟੀ ਦੇ ਠੇਕਰੇ ਦੇ 'ਚ ਇਹ ਦੋ ਰੋਟੀਆਂ ਗੁਰੂ ਅਰਜਨ ਦੇਵ ਜੀ ਦੇ ਅੱਗੋਂ ਰੱਖੀਆਂ, ਜ਼ਾਰੋ ਜ਼ਾਰੋ ਪਈਆਂ। ਉੱਥੇ ਸਤਿਗੁਰਾਂ ਨੇ ਇੱਕ ਵਾਕ ਉਚਾਰਨ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ, ਕਾਨੜਾ ਮਹੱਲਾ ਪੰਜਵਾਂ। ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇਸੰਗ ਸੁਖ ਬਿਹਾਤ। ਕੋਈ ਗੱਲ ਨਹੀਂ, ਧਰਤੀ 'ਤੇ ਸੋਣਾ ਹੈ, ਬਿਸਤਰੇ ਲੈ ਗਏ ਉਹ ਸਾਰੇ, ਭੋਜਨ ਰੁੱਖ ਹੈ, ਘਰ ਦੇ 'ਚ ਕੁਛ ਨਹੀਂ ਹੈ, ਪਰ ਤੂੰ ਰੋ ਨਾ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਵਸਤਰ ਲੁੱਟ ਕੇ ਲੈ ਗਿਆ, ਸਾਜ਼ੋ ਸਮਾਨ ਲੁੱਟ ਕੇ ਲੈ ਗਿਆ। ਇਹਨਾਂ ਸਾਰੀਆਂ ਨਿਆਮਤਾਂ ਨੂੰ ਦੇਣ ਵਾਲਾ ਜਿਹੜਾ ਪਰਮਾਤਮਾ ਹੈ ਉਹ ਮੇਰੇ ਦਿਲ ਵਿੱਚ ਬੈਠਾ, ਉਹਨੂੰ ਤਾਂ ਲੁੱਟ ਕੇ ਨਹੀਂ ਲੈ ਗਿਆ, ਦਾਤਾ ਮੇਰੇ ਕੋਲ ਬੈਠਾ। ਤੂੰ ਰੋ ਨਾ। ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇਸੰਗ ਸੁਖ ਬਿਹਾਤ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਹੌਸਲਾ, ਮਾੜਾ ਜਿਹਾ ਕਿਧਰੇ ਨੂੰ ਕੰਡਾ ਲੱਗ ਜਾਏ ਮਨੁੱਖ ਨੂੰ ਪਤਾ ਕਹਿ ਦਿੰਦਾ ਪਤਾ ਨਹੀਂ ਰੱਬ ਹੈ ਵੀ ਸਹੀ ਕਿ ਨਹੀਂ। ਮਨੁੱਖ ਦੀ ਸ਼ਰਧਾ ਬੜੀ ਕਮਜ਼ੋਰ ਹੈ, ਛੋਟੀ ਛੋਟੀ ਗੱਲਾਂ 'ਤੇ ਟੁੱਟ ਜਾਂਦੀ। ਪਿਛਲੇ ਸਾਲ ਮੈਨੂੰ ਕੈਲੀਫੋਰਨੀਆ 'ਚ ਇੱਕ ਸੱਜਣ ਮਿਲਿਆ, ਕਹਿੰਦੇ ਗਿਆਨੀ ਜੀ ਮੇਰੀ ਗੁਰੂ 'ਤੇ ਕੋਈ ਸ਼ਰਧਾ ਨਹੀਂ ਰਹੀ। ਮੈਂ ਕਿਹਾ ਕਿਉਂ? ਕਹਿੰਦਾ ਅਖੰਡ ਪਾਠ ਵੀ ਰਖਾਇਆ ਸੀ, ਲੰਗਰ ਵੀ ਚਲਾਇਆ, ਪੈਸੇ ਵੀ ਖੂਬ ਖਰਚ ਕੀਤੇ, ਸਾਡੀ ਅਰਦਾਸ ਤੇ ਪੂਰੀ ਨਹੀਂ ਹੋਈ, ਸਾਡੀ ਸ਼ਰਧਾ ਟੁੱਟ ਗਈ। ਮਨੁੱਖ ਦੀ ਸ਼ਰਧਾ ਕੀ ਹੈ? ਕੁਛ ਨਹੀਂ, ਰੇਤ ਦੀ ਕੰਧੇ ਦੇ ਤਾਕਾਂ ਵਾਰੋ ਗਈ। ਪਰ ਕਿਸੇ ਦੀ ਸ਼ਰਧਾ ਐਸੀ ਹੈ, ਬੈਠਾ ਤੱਤੀ ਤਵੀ ਤੇ ਉੱਪਰ ਗਰਮ ਗਰਮ ਰੇਤਾ ਵੀ ਪੈ ਰਿਹਾ, ਕਸੂਰ ਕੀ ਹੈ? ਬੇਕਸੂਰ ਹੈ। ਪਤਾ ਹੈ ਚਾਣਕ ਨੇ ਕੀ ਆਖਿਆ? ਉਹ ਕਹਿੰਦਾ ਹੈ ਪਾਗਲਾਂ ਦੀ ਮਹਿਫਿਲ ਦੇ 'ਚ, ਪਾਗਲਾਂ ਦੀ ਭੀੜ ਦੇ 'ਚ ਸਿਆਣਾ ਹੋ ਜਾਣਾ ਵੀ ਇੱਕ ਪਾਗਲਪਨ ਹੈ, ਕਿਉਂਕਿ ਪਾਗਲ ਜੀਣ ਨਹੀਂ ਦੇਣਗੇ। ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ। ਮਹਾਤਮਾ ਬੁੱਧ ਆਪਣੇ ਢੰਗ ਨਾਲ ਬਿਆਨ ਕਰਦੇ ਨੇ, ਆਪਣੇ ਚਚੇਰੇ ਭਰਾ ਆਨੰਦ ਨੂੰ ਕਹਿੰਦੇ ਨੇ ਆਨੰਦ। ਬਹੁਤ ਵੱਡੀ ਭੀੜ ਦੇ 'ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ, ਔਰ ਚੰਗੇ ਮਨੁੱਖਾਂ ਦੀ ਜ਼ਮੀਨ 'ਤੇ ਕਦੀ ਭੀੜ ਨਹੀਂ ਹੋਈ। ਇਹ ਸੂਤਰ ਹੈ ਇੱਕ, ਗਿੱਟੀਆਂ 'ਤੇ ਪੱਥਰ ਜਿਤਨੇ ਪਹਾੜਾਂ 'ਤੇ ਮਿਲ ਜਾਂਦੇ ਨੇ ਹੀਰੇ ਕੋਈ ਨਹੀਂ, ਸੰਘ 'ਤੇ ਸਿੱਪੀਆਂ ਜਿਤਨੀਆਂ ਸਾਗਰ 'ਚੋਂ ਲੱਭ ਜਾਂਦੀਆਂ ਨੇ ਇਤਨੇ ਮੋਤੀ ਕੋਈ ਨਹੀਂ। ਚੰਗੇ ਮਨੁੱਖਾਂ ਦੀ ਸੰਸਾਰ 'ਤੇ ਭੀੜ ਕਤਈ ਨਹੀਂ ਹੋਈ, ਹੋਈ ਨਹੀਂ, ਕਦੀ ਨਹੀਂ ਹੋਈ। ਮਹਾਤਮਾ ਬੁੱਧ ਕਹਿੰਦੇ ਨੇ ਆਨੰਦ, ਬਹੁਤ ਵੱਡੀ ਭੀੜ ਦੇ 'ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ। ਭਾਰਤ ਦੇ ਭਾਸ਼ਾ ਗਿਆਨੀ ਕਹਿੰਦੇ ਨੇ ਭੀੜ ਸ਼ਬਦ ਭੇੜਾਂ ਤੋਂ ਬਣਿਆ, ਭੇੜਾਂ ਦੀ ਭੀੜ ਆਉਂਦੀ ਹੈ, ਸ਼ੇਰਾਂ ਦੀ ਭੀੜ ਨਹੀਂ ਆਉਂਦੀ। ਡਾਰਾਂ ਹੁੰਦੀਆਂ ਨੇ ਭੇੜਾਂ ਦੀਆਂ, ਸ਼ੇਰਾਂ ਦੀਆਂ ਨਹੀਂ ਆਉਂਦੀਆਂ। ਬਹੁਤ ਵੱਡੀ ਭੀੜ ਦੇ 'ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ, ਔਰ ਚੰਗੇ ਮਨੁੱਖਾਂ ਦੀ ਕਦੀ ਭੀੜ ਨਹੀਂ ਆਉਂਦੀ। ਚੰਗਾ ਮਨੁੱਖ ਕੋਈ ਇੱਕ ਅੱਧਾ, ਤੋ ਭੀੜ ਤੇ ਭੈੜਿਆਂ ਦੀ ਤੋ ਫਿਰ ਤਾਕਤ ਵੀ ਭੈੜਿਆਂ ਕੋਲ ਆਉਂਦੀ ਹੈ, ਨੇਕ ਕੋਲ ਤਾਕਤ ਨਹੀਂ ਆਉਂਦੀ, ਕਿਉਂਕਿ ਇਕੱਲਾ ਹੁੰਦਾ ਹੈ। ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਗਲਤੁਲ ਆਮ ਸਹੀ, ਬੜੇ ਧਿਆਨ ਨਾਲ ਸੁਣਨਾ, ਮੈਂ ਸਮਾਪਤੀ ਕਰਾਂ। ਗਲਤੁਲ ਆਮ ਸਹੀ, ਨੜਿਨਵੇਂ ਬੰਦੇ ਅਗਰ ਗਲਤ ਹੋਵਨ ਤੇ ਇੱਕ ਸਹੀ ਹੋਵੇ, ਉਹ ਇੱਕ ਬੰਦਾ ਗਲਤ ਸਮਝਿਆ ਜਾਏਗਾ। ਗਲਤੁਲ ਆਮ ਸਹੀ, ਬਹੁ ਗਿਣਤੀ ਅਗਰ ਗਲਤ ਹੈ ਤਾਂ ਸਹੀ ਸਮਝੀ ਜਾਏਗੀ, ਇੱਕ ਬੰਦਾ ਅਗਰ ਸਹੀ ਹੈ ਤਾਂ ਗਲਤ ਸਮਝਿਆ ਜਾਏਗਾ। ਔਰ ਹਮੇਸ਼ਾ ਸੰਸਾਰ ਵਿੱਚ ਕੋਈ ਇੱਕ ਅੱਧ ਸਹੀ ਹੁੰਦਾ, ਬਾਕੀ ਤੇ ਸਭ ਗਲਤ ਹੁੰਦੇ। ਔਖੇ ਨਾ ਹੋਣਾ, ਕੋਈ ਇੱਕ ਅੱਧ ਸਹੀ ਹੁੰਦਾ। ਭਗਤ ਕਬੀਰ ਕਹਿੰਦੇ ਲੋਕ ਕਹੇ ਕਬੀਰ ਬਹੁਰਾਨਾ, ਸਾਰਾ ਬਨਾਰਸ ਕਹਿ ਰਿਹਾ ਸੀ ਕਬੀਰ ਪਾਗਲ ਹੈ, ਪਾਗਲ ਹੈ। ਹੁਣ ਬਨਾਰਸ ਦੇ ਵਾਸੀਆਂ ਨੂੰ ਕੌਣ ਦੱਸੇ, ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ, ਬਾਕੀ ਤੇ ਸਭ ਪਾਗਲ ਵਸਦੇ ਪਏ ਨੇ। ਇੱਕੋ ਹੀ ਤੇ ਮਨੁੱਖ ਹੈ ਜੋ ਸਿਆਣਾ। ਲੋਕ ਕਹੇ ਕਬੀਰ ਬਹੁਰਾਨਾ, ਤੇ ਜੇ ਪਾਗਲਾਂ ਦੀ ਭੀੜ ਹੋਵੇ, ਸਿਆਣਾ ਇਕੱਲਾ ਹੋਵੇ, ਤਾਂ ਪਾਗਲ ਜਿੱਤ ਜਾਣਗੇ। ਬਨਾਰਸ ਚੋਂ ਕੱਢ ਦਿੱਤਾ ਸੀ ਕਬੀਰ ਨੂੰ, ਬਾਕੀ ਜ਼ਿੰਦਗੀ ਉਸਨੇ ਮਗਹਰ ਦੇ ਚ ਬਤੀਤ ਕੀਤੀ ਸੀ। ਉਹਨੂੰ ਬਨਾਰਸ ਛੋੜਨੀ ਪਈ ਸੀ। ਗਲਤੁਲ ਆਮ ਸਹੀ, ਬਹੁਬ ਗਿਣਤੀ ਦੇ ਚ ਲੋਕੀ ਗਲਤ ਹੋਵਨ ਤੋਂ ਸਹੀ ਸਮਝੇ ਜਾਂਦੇ ਨੇ, ਔਰ ਇੱਕ ਅੱਧ ਮਨੁੱਖ ਕਿਧਰੇ ਸਹੀ ਹੋਵੇ ਤਾਂ ਗਲਤ ਸਮਝਿਆ ਜਾਂਦਾ, ਕਿਉਂਕਿ ਇੱਕ ਹੈ, ਇਕੱਲਾ। ਔਰ ਹਮੇਸ਼ਾ ਦੇਖਣਾ ਇਸ ਤਰ੍ਹਾਂ ਦੇ ਪੈਗੰਬਰੀ ਅਵਤਾਰੀ ਪੁਰਸ਼ ਆਪਣੇ ਆਖਰੀ ਸਮੇਂ 'ਚ ਇਕੱਲੇ ਹੀ ਰਹਿ ਜਾਂਦੇ ਨੇ, ਕੋਈ ਸਾਥ ਨਹੀਂ ਦਿੰਦਾ, ਕੋਈ ਨਹੀਂ ਦਿੰਦਾ। ਦੂਰ ਕਿਉਂ ਜਾਓ? ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਸੰਗ ਸਖਾ ਸਭ ਤਜ ਗਏ, ਕੋ ਉਹਨਾਂ ਨੇ ਬੇਓ ਸਾਥ। ਦੁਨੀਆਂ ਵਿੱਚ ਲੋਕ ਸਾਥ ਲੱਭਦੇ ਨੇ ਸੁੱਖ ਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕੋਈ ਕਿਸੇ ਦਾ ਸਾਥੀ ਨਹੀਂ। ਬੰਦਾ ਕਹਿ ਦਿੰਦਾ ਉਹ ਮੇਰਾ ਸਾਥੀ, ਉਹ ਮੇਰਾ ਸਾਥੀ, ਉਹ ਮੇਰਾ ਸਾਥੀ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮੋਬਾਇਲ 'ਤੇ ਚੈਂ, ਤੂੰ ਬਿਲਕੁਲ ਮੋਬਾਇਲ 'ਤੇ ਚੈਂ। ਸੁਖ ਮੇ ਬਹੁ ਸੰਗੀ ਭਏ, ਦੁੱਖ ਮੇ ਸੰਗ ਨਾ ਕੋਇ। ਤੇਰੇ ਸਾਥੀ ਨਹੀਂ ਨੇ, ਸੁੱਖ ਦੇ ਸਾਥੀ ਨੇ। ਜਦ ਤੇਰੇ ਕੋਲ ਦੁੱਖ ਹੋਇਆ ਨਾ, ਤਾਂ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ, ਨਹੀਂ ਮਿਲਣੇ, ਨਹੀਂ ਲੱਭਣਗੇ। ਕੌਣ ਦੁੱਖ ਨਾਲ ਰਿਸ਼ਤਾ ਜੋੜੇ, ਕੌਣ ਦੁੱਖ ਦਾ ਸਾਥੀ ਬਣੇ? ਸਭ ਸੁੱਖ ਦੇ ਸਾਥੀ ਹੁੰਦੇ ਹਨ।
1: You're listening to KRPI 1550 Radio, Ferndale, Washington.
2: ਅੱਜ ਵੀ ਗੋਬਿੰਦ ਸਦਨ ਜਾਓ ਤੁਸੀਂ, ਉੱਥੇ ਜਾਪ ਸਾਹਿਬ ਦਾ ਨਿਰੰਤਰ ਪਾਠ ਚੱਲਦਾ ਰਹਿੰਦਾ ਹੈ। ਇੱਕ ਵਾਰ ਜਾਣ ਦਾ ਮੌਕਾ ਮਿਲਿਆ, ਕੁਝ ਗੋਰੇ ਲੋਕ ਵੀ ਬਾਬਾ ਵਿਰਸਾ ਸਿੰਘ ਜੀ ਹੁਣਾਂ ਤੋਂ ਪ੍ਰਭਾਵਿਤ ਹੋਏ ਸਨ, ਕਿਉਂਕਿ ਜਿੱਥੇ ਪ੍ਰੇਮ ਦੀ ਪਰਿਭਾਸ਼ਾ ਪ੍ਰਗਟ ਹੋ ਜਾਂਦੀ ਹੈ ਨਾ, ਉੱਥੇ ਲੋਕ ਭਾਸ਼ਾ ਇਹ ਪੜਦੇ ਨਹੀਂ ਰਹਿ ਜਾਂਦੇ। ਉੱਥੇ ਤੁਹਾਡੇ ਮਸਤਕ ਦਾ ਪ੍ਰਭਾਵ ਕਬੂਲ ਲੈਂਦੀਆਂ ਨੇ ਦੂਜੀਆਂ ਸ਼ਖਸੀਅਤਾਂ, ਬੇਸ਼ੱਕ ਭਾਸ਼ਾ ਦਾ ਮਿਲਾਪ ਨਾ ਹੋ ਸਕੇ ਦੋਵਾਂ ਧਿਰਾਂ ਦਾ, ਤੁਹਾਡੀਆਂ ਵਾਈਬਸ ਸਕਾਰਾਤਮਕ ਤਰੰਗਾਂ ਦਾ ਉੱਥੇ ਪ੍ਰਭਾਵ ਪੈਂਦਾ ਹੈ। ਇੱਕ ਬੀਬੀ ਮਿਲੀ ਗੋਰੀ, ਅੰਗਰੇਜ਼ਨ ਰਸ਼ੀਅਨ ਪ੍ਰੋਫੈਸਰ ਹੈ, ਉਹ ਬਾਬਾ ਵਿਰਸਾ ਸਿੰਘ ਦੀ ਕਿਧਰੇ ਰਸ਼ੀਆ ਗਏ, ਉੱਥੇ ਬਚਨ ਬਲਾਸ ਹੋਏ, ਉਹ ਜੌਬ ਵਗੈਰਾ ਸਾਰਾ ਕੁਝ ਛੱਡ ਕੇ ਤੇ ਇੱਥੇ ਦਿੱਲੀ ਗੋਬਿੰਦ ਸਦਨ ਹੀ ਆ ਗਈ। ਕਾਫੀ ਉਹਨਾਂ ਨੇ ਮੈਨੂੰ ਬੁੱਕਸ ਦਿੱਤੀਆਂ, ਅਧਿਆਤਮਕ ਦੁਨੀਆ ਤੇ ਇੰਗਲਿਸ਼ ਵਿੱਚ ਲਿਖੀਆਂ ਹੋਈਆਂ, ਮੈਰੀ ਪੈਰੀ। ਹੁਣ ਭਾਸ਼ਾ ਦਾ ਇੱਥੇ ਮੇਲ ਨਹੀਂ ਹੈ, ਉਹ ਰਸ਼ੀਅਨ ਨੇ ਮਾਈ, ਬਾਬਾ ਜੀ ਪੰਜਾਬੀ ਨੇ। ਇੱਥੇ ਵਾਈਬਸ ਦਾ ਅਸਰ ਹੈ, ਤਰੰਗਾਂ ਦਾ ਅਸਰ ਹੈ। ਸੰਤ ਅਤਰ ਸਿੰਘ ਮਹਾਰਾਜ ਸ਼੍ਰੋਮਣੀ ਸੰਤ ਗਿਣੇ ਗਏ ਨੇ, ਮਸਤੂਆਣੇ ਵਾਲੇ ਸਿਰਮੌਰ, ਔਰ ਸਰਵ ਪ੍ਰਮਾਣਿਤ ਹਿੰਦੂ ਸਿੱਖ ਮੁਸਲਮਾਨ ਅੰਗਰੇਜ਼। ਜੇ ਗੁਰੂ ਪਰਮੇਸ਼ਰ ਤੋਂ ਬਾਅਦ ਸਿੱਖ ਜਗ ਦੀ ਕਿਸੇ ਹਸਤੀ ਨੂੰ ਸਾਰਿਆਂ ਮੰਨਿਆ ਤੇ ਉਹ ਬਾਬਾ ਅਤਰ ਸਿੰਘ ਸੀ। ਬਾਕੀ ਜਿਹੜੇ ਸਾਧੂ ਸੰਤ ਨੇ ਨਾ, ਵੇਖੋ ਸਾਰਿਆਂ ਦਾ ਸਤਿਕਾਰ ਹੈ, ਪਰ ਉਹ ਇੱਕ ਫਿਰਕੇ ਤੱਕ ਸੀਮਿਤ ਹੁੰਦੇ ਨੇ। ਸਿੱਖਾਂ ਚ ਕੋਈ ਸੰਤ ਹੈ ਸਿੱਖ ਮੰਨਣਗੇ, ਗੋਰਿਆਂ ਚ ਸੈਂਟ ਹੈ ਗੋਰੇ ਮੰਨਣਗੇ, ਕੋਈ ਸੂਫੀ ਹੈ ਮੁਸਲਮਾਨ ਮੰਨ ਲੈਣਗੇ, ਹਿੰਦੂਆਂ ਦਾ ਕੋਈ ਵੇਦਾਂਤੀ ਹੈ ਤੇ ਹਿੰਦੂ ਮੰਨਣਗੇ। ਬਾਬਾ ਅਤਰ ਸਿੰਘ ਜੀ ਨੂੰ ਸਾਰਿਆਂ ਮੰਨਿਆ। ਸਨਾਤਨ ਮਤ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਕਾਸ਼ੀ ਵਿੱਚ ਹੈ, ਤੇ ਨੀਂਹ ਪੱਥਰ ਕਿਸੇ ਹਿੰਦੂ ਮਹਾਂਪੁਰਸ਼ ਤੋਂ ਨਹੀਂ ਰਖਾਇਆ, ਹਿੰਦੂ ਵੀਰਾਂ ਨੇ ਸੰਤ ਅਤਰ ਸਿੰਘ ਜੀ ਕੋਲੋਂ ਰਖਾਇਆ। ਦਿੱਲੀ ਦੇ ਵਿੱਚ ਜਾਰਜ ਫਿਫਥ ਰਾਜਾ, 72 ਦੇਸ਼ਾਂ ਦਾ, ਇੰਗਲੈਂਡ ਦਾ ਰਾਜਾ, ਬ੍ਰਿਟਿਸ਼ ਅੰਪਾਇਰ ਦਾ ਮਾਲਕ, ਉਹ ਹੁਕਮ ਕਰਦਾ ਹੈ ਵੀ ਹਿੰਦੁਸਤਾਨ ਦੇ ਵਿੱਚ ਜਿਹੜੇ ਜਿਹੜੇ ਵੀ ਧਰਮ ਨੇ ਆਪਣੇ ਧਾਰਮਿਕ ਗ੍ਰੰਥ ਲੈ ਕੇ ਉਹਨਾਂ ਦੇ ਆਗੂ ਦਿੱਲੀ ਚ ਆਓ, ਮੈਂ ਵੇਖਣਾ ਚਾਹੁੰਦਾ। ਸਾਰੇ ਆਪੋ ਆਪਣੇ ਗ੍ਰੰਥ ਲੈ ਕੇ ਆਏ, ਹਿੰਦੂ ਵੀਰ ਵੀ ਭਗਵਤ ਗੀਤਾ ਲੈ ਆਏ, ਵੇਦ ਲੈ ਆਏ। ਰਾਜਾ ਨਾਭਾ, ਰਾਜਾ ਪਟਿਆਲਾ, ਰਾਜਾ ਜੀਂਦ, ਜਿੰਨੇ ਵੀ ਸਿੱਖ ਜਗਤ ਨਾਲ ਸੰਬੰਧਿਤ ਰਾਜੇ ਨੇ, ਉਹਨਾਂ ਸੰਤ ਅਤਰ ਸਿੰਘ ਮਹਾਰਾਜ ਨੂੰ ਆਖਿਆ, ਮਹਾਂਪੁਰਸ਼ੋ ਤੁਸੀਂ ਲੈ ਕੇ ਜਾਣਾ ਗੁਰੂ ਗ੍ਰੰਥ ਸਾਹਿਬ। ਸੰਤਾਂ ਦੇ ਠੀਕ ਹੈ, ਪਰ ਏਦਾਂ ਨਹੀਂ ਜਾਵਾਂਗੇ, ਜਲੂਸ ਦੇ ਰੂਪ ਚ ਹਾਥੀ ਚੱਲਣਗੇ। ਹਾਥੀ ਤੇ ਮਹਾਰਾਜ ਦਾ ਸਰੂਪ ਟਿਕਾ ਲਿਆ, ਆਪ ਚੌਰ ਕਰਨ ਲੱਗ ਪਏ ਤੇ ਸ਼ਬਦ ਪੜ੍ਹਦੇ ਜਾਣ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਹੇ। ਕਹਿੰਦੇ ਨੇ ਕਿਧਰੇ ਮਹਾਂਪੁਰਸ਼ ਉਤਰੇ ਨੇ ਸਵਾਰੇ ਤੋਂ, ਹਿੰਦੂ ਪੈਰ ਚੁੰਮਣ ਤੇ ਮੁਸਲਮਾਨ ਹਸਤ ਚੁੰਮਣ, ਤੇ ਸਿੱਖਾਂ ਨਾਲਦਿਆਂ ਪੁੱਛ ਲਿਆ ਵੀ ਮਹਾਂਪੁਰਸ਼ ਤੇ ਸਾਡੇ ਨੇ, ਤੁਸੀਂ ਕਿਉਂ ਪੈਰ ਚੁੰਮੇ ਨੇ? ਤੇ ਹਿੰਦੂ ਕਹਿੰਦੇ ਇਹਨਾਂ ਦੇ ਚਰਨਾਂ ਦੇ ਦਰਸ਼ਨ ਕੀਤੇ ਨੇ, ਪਦਮ ਰੇਖਾ ਹੈ। ਮੁਸਲਮਾਨਾਂ ਨੂੰ ਪੁੱਛਿਆ ਤੁਸੀਂ ਕਿਉਂ ਹਸਤ ਚੁੰਮਦੇ ਹੋ? ਕਹਿੰਦੇ ਨਬੀ ਵਾਲੀਆਂ ਰੇਖਾਵਾਂ ਨੇ ਹਸਤ ਵਿੱਚ, ਲਾਈਕ ਮੈਸੈਂਜਰ ਆਫ ਗੋਡ। ਚਲੋ ਸਵਾਰਾ ਤੁਰਿਆ ਗਿਆ, ਜੌਰਜ ਪੰਚਮ ਦੇ ਅੱਗੇ ਪਹੁੰਚੇ। ਹੁਣ ਇੰਗਲੈਂਡ ਦਾ ਬਾਦਸ਼ਾਹ ਹੈ, ਤੌਰ ਨਾਲ ਬੈਠਾ ਹੈ। ਜਦੋਂ ਸੰਤ ਅਤਰ ਸਿੰਘ ਮਹਾਰਾਜ ਉਤਰੇ, ਚਿਹਰੇ ਦਾ ਨੂਰ ਗੰਮੀ ਹੈ। ਜਿਹੜਾ ਰੰਚਕ ਮਾਤਰ ਨਹੀਂ ਸੀ ਨਾ ਤਖਤ ਤੋਂ ਲਿਆ ਵੀ ਲਿਆਓ, ਧਾਰਮਿਕ ਗ੍ਰੰਥ ਲਿਆ ਲਿਆ ਕੇ ਦਿਖਾਈ ਜਾਓ ਮੈਨੂੰ, ਉੱਠ ਕੇ ਖਲੋ ਗਿਆ। ਮਹਾਰਾਜਾ ਪਟਿਆਲਾ ਸਾਹਿਬ ਨੂੰ ਹੋਰਾਂ ਨੂੰ ਇੰਗਲਿਸ਼ ਵਿੱਚ ਪੁੱਛਦਾ ਹੈ, ਹੀ ਇਜ਼ ਯੋਰ ਗੁਰੂ? ਬਾਬਾ ਅਤਰ ਸਿੰਘ ਇਹ ਤੁਹਾਡਾ ਗੁਰੂ ਹੈ? ਤੇ ਸੰਤ ਅਤਰ ਸਿੰਘ ਮਹਾਰਾਜ ਪੁੱਛਦੇ ਨੇ ਕੀ ਆਂਦਾ ਰਾਜਾ? ਉਹ ਕਹਿੰਦੇ ਨੀ, ਪੁੱਛਦਾ ਹੈ ਤੁਹਾਡਾ ਗੁਰੂ ਹੈ? ਕਹਿੰਦੇ ਇਹਨੂੰ ਕਹਿ ਦਿਓ ਗੁਰੂ ਤੇ ਹਾਥੀ ਤੇ ਸਵਾਰ ਹੈ, ਮੈਂ ਤੇ ਚੌਰ ਬਰਦਾਰ ਹਾਂ। ਤੂੰ ਪੁੱਛਦਾ ਹੈ, ਜੌਰਜ ਪੰਚਮੇ ਪੜ੍ਹ ਕੀ ਰਹੇ ਸਨ? ਤੇ ਜਦੋਂ ਸਵਾਰਾ ਉੱਥੇ ਪਹੁੰਚਿਆ, ਪੜ੍ਹ ਰਹੇ ਸਨ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਉਹਨਾਂ ਟੀਕਾ ਕਰਕੇ ਸੁਣਾਇਆ ਵੀ ਇਹ ਪੜ੍ਹ ਰਹੇ ਨੇ, ਦੁਨੀਆਂ ਵਿੱਚ ਕੋਈ ਵਾਹਿਗੁਰੂ ਵਰਗਾ, ਗੁਰੂ ਗ੍ਰੰਥ ਸਾਹਿਬ ਵਰਗਾ ਰਾਜਾ ਨਹੀਂ, ਇਹ ਵਾਹਿਗੁਰੂ ਹੀ ਹੈ ਨਾ। ਵਾਹਿਗੁਰੂ ਦੇ ਬੋਲ ਨੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜੇ ਅਵਰਨਾ ਕੋਈ। ਹੁਣ ਮੈਂ ਕਥਾ ਕਰ ਰਿਹਾ, ਤੁਸੀਂ ਚਾਰ ਦੁਆਰੀ ਤੋਂ ਬਾਹਰ ਸੁਣਦੇ ਹੋਵੋਗੇ, ਚਿਹਰਾ ਨਾਮ ਹੀ ਦਿਖਦਾ ਹੋਵੇ, ਮੇਰੀ ਕਥਾ ਮੇਰੀ ਹਾਜ਼ਰੀ ਲਵਾ ਰਹੀ ਹੈ, ਉਹ ਦੂਰੋਂ ਹੀ ਪਤਾ ਹੋਵੇਗਾ ਵੀ ਕੌਣ ਕਥਾ ਕਰਦਾ। ਇਹ ਬਾਣੀ ਹੈ ਗੁਰੂ ਦੀ, ਅਕਾਲੀ ਬਾਣੀ, ਪੋਥੀ ਪਰਮੇਸ਼ਰ ਕਾ ਥਾਨ, ਜਿੱਥੇ ਬੋਲ ਨੇ ਉੱਥੇ ਵਜੂਦ ਹੈ ਵਾਹਿਗੁਰੂ ਦਾ। ਸ਼ਬਦ ਚੇਤਨ ਹੁੰਦਾ, ਜੜ ਨਹੀਂ ਹੁੰਦਾ, ਇਹਨੂੰ ਮੂਰਤੀ ਨਾ ਸਮਝ ਲਿਓ। ਜੀਵਨ ਵਿੱਚ ਤਬਦੀਲੀ ਆਉਂਦੀ ਹੈ ਇਹਨਾਂ ਸ਼ਬਦਾਂ ਨਾਲ। ਇਹਦੇ ਵਰਗਾ ਕੋਈ ਰਾਜਾ ਨਹੀਂ, ਜਿਹੜੇ ਦੁਨਿਆਵੀ ਰਾਜੇ ਨੇ, ਚੌਵਾਂ ਦਿਨਾਂ ਦਾ ਤਖਤ ਹੈ, ਪ੍ਰਜਾ ਉਲਟ ਹੋ ਗਈ ਤੇ ਤਖਤ ਮੂਧਾ। ਜਦੋਂ ਅਰਥ ਕਰਕੇ ਸੁਣਾਏ ਨਾ ਜੌਰਜ ਪੰਚਮ ਨੂੰ, ਉਹ ਚਿਹਰੇ ਵੱਲ ਵੇਂਹਦਾ ਰਿਹਾ। ਤੇ ਹਿਸਟਰੀ ਆਫ ਇੰਡੀਆ ਪੜ੍ਹੀਏ, ਜਦੋਂ ਬੜੇ ਬੜੇ ਵਿਦਵਾਨਾਂ ਨੂੰ ਪੜ੍ਹੀਏ ਨਾ, ਕਹਿੰਦੇ ਉਹਨੇ 5 ਪਾਉਂਡ ਮੱਥਾ ਟੇਕਿਆ ਸੰਤ ਅਤਰ ਸਿੰਘ ਨੂੰ, ਤੇ ਧਰਤੀ ਤੇ ਮੱਥਾ ਲਾਇਆ ਜਿੱਦਾਂ ਸਿੱਖ ਮੱਥਾ ਟੇਕਦੇ ਨੇ। ਉਹ ਨਾਲਦਿਆਂ ਨੇ ਪੁੱਛਿਆ, ਜੌਰਜ ਪੰਚਮ ਇਹ ਕੀ ਕੌਤਕ ਹੈ? ਤੂੰ ਰਾਜਾ ਹੈ 72 ਦੇਸ਼ਾਂ ਦਾ, ਇੱਕ ਫਕੀਰ ਦੇ ਅੱਗੇ ਝੁਕ ਗਿਆ ਹੈ, ਕੀ ਵੇਖਿਆ ਈ ਸਿੱਖਾਂ ਦੇ ਇਸ ਸਾਧੂ ਵਿੱਚ? ਅੱਜ ਵੀ ਉਹ ਅਲਫਾਜ਼ ਇੰਗਲਿਸ਼ ਵਿੱਚ ਪ੍ਰਗਟ ਮਿਲਣਗੇ ਤੁਹਾਨੂੰ। ਉਹ ਕਹਿੰਦਾ, ਆਏ ਸੌਦਾ ਸਪਿਰਿਟ ਆਫ ਜੀਸਸ ਕ੍ਰਾਈਸਟ ਇਨ ਦਿਸ ਸੇਂਟ। ਕਹਿੰਦਾ ਮੈਨੂੰ ਇਸ ਸਾਧੂ ਵਿੱਚ ਜੀਸਸ ਕ੍ਰਾਈਸਟ ਦੀ ਆਤਮਾ ਨਜ਼ਰੀ ਆਈ ਹੈ। ਇਹਨੂੰ ਆਂਦੇ ਨੇ ਸਰਵ ਪ੍ਰਮਾਣਿਤ ਸੰਤ। ਤਾਂ ਬਾਬਾ ਅਤਰ ਸਿੰਘ ਦਾ ਰੁਤਬਾ ਸਭ ਤੋਂ ਬੁਲੰਦ ਹੈ, ਗੁਰੂ ਪਰਮੇਸ਼ਵਰ ਤੋਂ ਬਾਅਦ ਮਹਾਂਪੁਰਸ਼ ਅਗੰਮੀ। ਜਿੱਦਾਂ ਵੱਡੇ ਵੱਡੇ ਸਾਧੂ ਜਨ ਹੋਏ ਨੇ, ਜਿਵੇਂ ਗੁਰੂ ਨਾਨਕ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਤਾਈਂ ਬਾਬਾ ਬੁੱਢਾ ਸਾਹਿਬ ਹੋਏ ਨੇ, ਏਦਾਂ ਸਮੇਂ ਸਮੇਂ ਤੇ ਬੁਲੰਦ ਮਹਾਂਪੁਰਸ਼ ਹੋਏ ਨੇ ਸਰਵ ਪ੍ਰਮਾਣ। ਹੁਣ ਜੋਰਜ ਪੰਚਮ

ਕੋਲ ਬੈਠਿਆਂ ਖੇੜਾ ਆਉਂਦਾ ਹੈ, ਪ੍ਰਫੁੱਲਤ ਹੋ ਜਾਈਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਐਸੇ ਮਹਾਂਪੁਰਸ਼ਾਂ ਬਾਰੇ ਹੀ ਆਖਿਆ ਹੈ ਵੀ ਇਹ ਗੁਰੂ ਘਰ ਦਾ ਸਿਧਾਂਤ ਹੈ ਵੀ ਪੂਰੇ ਮਹਾਂਪੁਰਸ਼ ਦੀ ਸੰਗਤ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਗੋਬਿੰਦ ਸਿੰਘ ਦੀ ਹਜ਼ੂਰੀ ਚ ਬੈਠੇ ਲਿਖਦੇ ਨੇ, ਬਾਹਿਜ਼ਰ ਆਸ਼ਨਾ ਸ਼ੌਗਰ ਤਾਲਬੇ ਵਿਸ਼ਾਲੀ ਰਹਿ ਕੇ ਬਰੀ ਬਾ ਮੰਜ਼ਿਲ ਤਾਂ ਰਹਿਬਰ ਨਾ ਬਾਸ਼ਦ। ਉਹ ਫਾਰਸੀ ਵਿੱਚ ਮਹਾਂਪੁਰਸ਼ ਕਹਿੰਦੇ ਨੇ, ਜਿੰਨਾ ਚਿਰ ਮਿੱਤਰ ਦੇ ਮਿਲਾਪ ਦੇ ਵਿਛੋੜੇ ਦੀ ਹਿਜ਼ਰ ਦੀ ਪੀੜ ਦੀ ਨਾ ਅੰਦਰ ਪੈਦਾ ਹੁੰਦੀ, ਜਿੰਨਾ ਚਿਰ ਤਪਸ਼ ਅੰਦਰ ਪੈਦਾ ਨਹੀਂ ਹੁੰਦੀ, ਜਿੰਨਾ ਚਿਰ ਤਪਸ਼ ਪੈਦਾ ਕਰਕੇ ਮੰਜ਼ਲੇ ਮਕਸੂਦ ਵੱਲ ਨੂੰ ਤੁਰ ਨਹੀਂ ਪੈਂਦਾ ਤੇ ਉਸ ਰਸਤੇ ਤੇ ਜਿੰਨਾ ਚਿਰ ਮੀਲ ਪੱਥਰ ਨਹੀਂ ਮਿਲਦਾ ਮੰਜ਼ਲ ਨਹੀਂ ਮਿਲਣੀ। ਇਹ ਸੰਤ ਮੀਲ ਪੱਥਰ ਹੁੰਦੇ ਨੇ। ਹੁਣ ਜੇ ਮੈਂ ਬੋਰਡ ਹੀ ਨਾ ਵੇਖਾਂ, ਕਰਨਾਲ ਸ਼ਹਿਰ ਤੋਂ ਚੱਲਿਆ ਵਾਂ, ਨੀਰ ਸਿੰਘ ਆਉਣਾ ਹੈ, ਬਿਨਾਂ ਬੋਰਡ ਤੋਂ ਕਿੱਦਾਂ ਪਹੁੰਚਾਂ? ਬੋਰਡ ਤੇ ਚਾਹੀਦਾ ਹੈ, ਨੈਵੀਗੇਸ਼ਨ ਤੇ ਵੇਖਣਾ ਪਵੇਗਾ, ਰਸਤਾ ਦੱਸਣ ਵਾਲਾ ਤੇ ਚਾਹੀਦਾ ਹੈ, ਮੀਲ ਪੱਥਰ ਤੇ ਚਾਹੀਦਾ ਹੈ। ਜੇ ਮੰਜ਼ਲੇ ਮਕਸੂਦ ਤੇ ਪਹੁੰਚਣਾ ਹੈ ਤੇ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਪੈਂਦੀ ਹੈ, ਬਿਨਾਂ ਆਗੂ ਤੋਂ ਰਸਤਾ ਨਹੀਂ ਮਾਲੂਮ ਹੁੰਦਾ। ਕਈ ਆਖਣਗੇ ਵੀ ਸਾਡੇ ਕੋਲ ਤੇ ਗੁਰੂ ਗ੍ਰੰਥ ਸਾਹਿਬ ਪਿਆ ਹੈ, ਬਿਲਕੁਲ ਪੜ੍ਹਿਆ ਕਰੋ, ਚੰਗੀ ਗੱਲ ਹੈ, ਪਰ ਥਿਊਰੀ ਪੜ੍ਹ ਲਈ ਕੀ ਸਮਝਦੇ ਹੋ? ਇੰਨੇ ਨਾਲ ਹੀ ਪ੍ਰਾਪਤੀ ਹੋਵੇਗੀ? ਨਹੀਂ, ਪ੍ਰੈਕਟੀਕਲ ਕਰਨਾ ਪੈਂਦਾ। ਤੁਹਾਡਾ ਬੱਚਾ ਡਾਕਟਰ ਬਣਨਾ ਚਾਹੁੰਦਾ ਹੈ, 5 ਸਾਲ MBBS ਕਰੇਗਾ, ਥਿਊਰੀ ਪੜ੍ਹ ਲਈ, ਜੇ ਆਖੋ ਵੀ ਹੁਣ ਡਾਕਟਰ ਨਾਮ ਅੱਗੇ ਲੱਗੇ, ਇੱਦਾਂ ਨਹੀਂ ਲੱਗਣਾ। ਉਹ ਜਿਹੜਾ ਚੀਰ ਫੜ ਕਰਨ ਬਾਬਤ ਪੜ੍ਹਿਆ ਹੈ ਨਾ, ਉਹ ਮੈਡੀਕਲ ਕਾਲਜ ਵਾਲੇ ਆਖਣਗੇ ਵੀ ਫਲਾਣੇ ਹੌਸਪੀਟਲ ਤੇਰੀ 6 ਮਹੀਨੇ ਇੰਟਰਨਸ਼ਿਪ ਲਾਈ ਹੈ, ਜਾ ਜਾ ਕੇ ਚੀਰ ਫੜ ਕਰਨੀ ਸਿੱਖ, ਜਿਹੜੇ ਡਾਕਟਰ ਨੇ ਉਹਨਾਂ ਨਾਲ ਲੱਗ। 6 ਮਹੀਨੇ ਡਾਕਟਰਾਂ ਦੀ ਸੰਗਤ ਵਿੱਚ ਕਦੇ ਡੱਡੂ ਚੀਰਦਾ, ਕਦੇ ਚੂਹੇ ਚੀਰਦਾ, ਲਾਸ਼ਾਂ ਚੀਰ ਚੀਰ ਕੇ ਅਖੀਰ ਉਹਨੂੰ ਲਕਬ ਮਿਲਦਾ ਡਾਕਟਰੀ ਦਾ। ਥਿਊਰੀ ਪੜ੍ਹ ਲਈ ਤੁਸੀਂ, ਬਹੁਤ ਚੰਗੀ ਗੱਲ ਹੈ, ਪਰ ਜਿਨ੍ਹਾਂ ਸਾਧੂਆਂ ਨੇ ਚੌਂਕੜੇ ਲਾਏ ਨੇ, ਪ੍ਰੈਕਟੀਕਲ ਕੀਤਾ ਹੈ, ਉਹਨਾਂ ਦੀ ਸੰਗਤ ਕਰਨੀ ਪੈਂਦੀ ਹੈ, ਉਹਨਾਂ ਦੀ ਸੰਗਤ ਵਿੱਚ ਬਹਿ ਕੇ ਅਭਿਆਸ ਕਰੀਦਾ ਹੈ, ਪਰਮਾਤਮਾ ਦੇ ਗੀਤ ਗਾਈਦੇ ਨੇ, ਜਾਂਚ ਸਿੱਖੀਦੀ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ, ਸਾਧੂ ਦਾ ਰਸਤਾ ਕੀ ਹੈ? ਮੰਜ਼ਲੇ ਮਕਸੂਦ ਵਾਹਿਗੁਰੂ ਤੱਕ ਪਹੁੰਚਣ ਵਾਲਾ। ਨਾਮ ਜਪਦੇ ਰਹੋ, ਇਹਨਾਂ ਦੀ ਸੰਗਤ ਚ ਬਹਿ ਕੇ ਇੱਕ ਦਿਨ ਪ੍ਰਾਪਤੀ ਹੋ ਜਾਵੇਗੀ, ਇੱਕ ਦਿਨ ਰਾਸ ਆ ਜਾਵੇਗਾ। ਜਿੱਦਾਂ ਚੋਰਾਂ ਦੀ ਸੰਗਤ ਚੋਰ ਬਣਾ ਦਿੰਦੀ ਹੈ, ਠੱਗਾਂ ਦੇ ਯਾਰ ਠੱਗ ਤੇ ਸਾਧਾਂ ਦੇ ਯਾਰ ਸਾਧ ਹੋ ਨਿਬੜਦੇ ਨੇ। ਇਹਨੂੰ ਹੀ ਤੇ ਬਾਣੀ ਨੇ ਆਖਿਆ, ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਖੈਰ, ਐਸੇ ਮਹਾਂਪੁਰਸ਼ ਜਿਹੜੇ ਪਰਮਾਤਮਾ ਵਿੱਚ ਅਭੇਦ ਨੇ, ਪਹੁੰਚੇ ਹੋਏ ਨੇ, ਉਹਨਾਂ ਦੀ ਸੰਗਤ ਕਰਾਂਗੇ ਤੇ ਨਜ਼ਾਤ ਮਿਲ ਜਾਂਦੀ ਹੈ। ਬਾਣੀ ਆਂਦੀ ਹੈ, ਵੱਡੀ ਵਡਿਆਈ ਗੁਰ ਸੇਵਾ ਤੇ ਪਾਏ, ਨਾਨਕ ਨਾਮ ਰਤੇ ਹਰ ਨਾਮ ਸਮਾਏ। ਨਾਮ ਜਪਣ ਵਾਲੀਆਂ ਰੂਹਾਂ ਜਿਹਦਾ ਨਾਮ ਜਪਦੀਆਂ ਨੇ, ਉਸ ਵਾਹਿਗੁਰੂ ਚ ਭੇਦ ਹੋ ਜਾਂਦੀਆਂ ਨੇ, ਉਹਨਾਂ ਦੀ ਫਿਰ ਦੁਨੀਆਂ ਤੇ ਮਹਿਮਾ ਰਹਿੰਦੀ ਹੈ, ਉਹਨਾਂ ਦਾ ਦੁਨੀਆਂ ਤੇ ਨਾਮਣਾ ਰਹਿੰਦਾ ਹੈ, ਉਹਨਾਂ ਦੀ ਦੁਨੀਆਂ ਤੇ ਫਿਰ ਵਡਿਆਈ ਰਹਿੰਦੀ ਹੈ। ਐਸੇ ਮਹਾਂਪੁਰਸ਼ਾਂ ਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ, ਕਿ ਬਹੁਤ ਥੋੜੇ ਮਹਾਤਮਾ ਹੁੰਦੇ ਨੇ ਜਿਨ੍ਹਾਂ ਦੀ ਸੰਗਤ ਪਾਰ ਉਤਾਰਾ ਕਰ ਦਿੰਦੀ ਹੈ। ਦੀਨ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਐਸੇ ਸਾਧੂਆਂ ਦੀ ਮਹਿਮਾ ਵਿੱਚ ਹੀ ਕਹਿੰਦੇ ਨੇ, ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ। ਕਹਿੰਦੇ ਇਹਨਾਂ ਸਾਧੂਆਂ ਦੀ ਸਭਾ ਚੋਂ ਹੀ ਗੁਰੂ ਪਰਮੇਸ਼ਰ ਮਿਲਦਾ ਹੈ, ਤੇ ਗੁਰੂ ਪਰਮੇਸ਼ਰ ਹੀ ਰੋਗ ਤੋਂ ਸੋਗ ਤੋਂ 84

ਲੱਖ ਜੂਨਾਂ ਤੋਂ ਨਜ਼ਾਤ ਦਵਾਉਂਦਾ ਹੈ। ਮਹਾਂਪੁਰਸ਼ਾਂ ਦੀ ਸੰਗਤ ਲੱਭਿਆ ਕਰੋ ਜਿਹੜੇ ਗੁਰੂ ਪਰਮੇਸ਼ਰ ਨਾਲ ਜੋੜਦੇ ਨੇ। ਜਿਹੜਾ ਆਪ ਗੁਰੂ ਬਣ ਬਹਿੰਦਾ ਹੈ ਉਸ ਰਸਤੇ ਤੇ ਵੀ ਸਿੱਖ ਨਹੀਂ ਜਾਂਦਾ ਕਦੇ। ਜਿਹੜਾ ਪ੍ਰਭੂ ਦੇ ਗੀਤ ਗਾਉਂਦਾ ਹੈ ਤੇ ਤੁਹਾਨੂੰ ਪ੍ਰੇਰਦਾ ਹੈ ਗੀਤ ਗਾਓ, ਉਹਦੀ ਸੰਗਤ ਪਾਰ ਉਤਾਰਾ ਕਰਵਾ ਦਿੰਦੀ ਹੈ। ਖੈਰ, ਐਸੇ ਮਹਾਂਪੁਰਸ਼ ਗੁਰਦੇਵ ਕਹਿੰਦੇ ਨੇ, ਕੋਟਨ ਮਹਿ ਨਾਨਕ ਕਉ, ਨਾਰਾਇਣ ਜਿਹੇ ਚੀਤ ਬਹੁਤ ਵਿਰਲੇ ਹੋਇਆ ਕਰਦੇ ਨੇ, ਬਹੁਤ ਘੱਟ ਹੋਇਆ ਕਰਦੇ ਨੇ, ਜਿਹੜੇ ਗੁਰੂ ਪਰਮੇਸ਼ਰ ਦੇ ਚਰਨੀ ਲਾ ਕੇ ਆਪ ਤਰ ਗਏ ਤੇ ਆਪਣੇ ਸੰਗੀਆਂ ਨੂੰ ਤਾਰ ਗਏ। ਕਈ ਵਾਰ ਨਾ ਵੇਖਿਆ ਆਪਾਂ, ਜਦੋਂ ਦਰਿਆ ਲੰਘਣਾ ਹੋਵੇ ਨਾ, ਇੱਕ ਬੰਦਾ ਤਾਰੀ ਲਾਉਂਦਾ ਡੁੱਬ ਜਾਂਦਾ ਹੈ, ਇੱਕ ਬੰਦਾ ਤਾਰੀ ਲਾਉਂਦਾ ਪਾਰ ਲੰਘ ਜਾਂਦਾ ਹੈ, ਇੱਕ ਹੋਰ ਬੰਦਾ ਤਾਰੀ ਲਾਉਂਦਾ ਇੱਕ ਅੱਧੇ ਡੁੱਬਦੇ ਨੂੰ ਬਾਹ ਫੜ ਕੇ ਪਾਰ ਲੈ ਜਾਂਦਾ, ਪਿੱਛੋਂ ਮਲਾਹ ਆਉਂਦਾ ਪੂਰ ਦਾ ਪੂਰ ਹੀ ਬੇੜੀ ਤੇ ਬਾ ਕੇ ਪਾਰ ਲੈ ਜਾਂਦਾ ਹੈ। ਸਾਧੂ ਦੀ ਹਸਤੀ ਪੂਰ ਦਾ ਪੂਰ ਹੀ ਪਾਰ ਲੈ ਜਾਂਦੀ ਹੈ, ਸੰਸਾਰ ਸਾਗਰ ਤੋਂ ਅਗਾਹ ਲੈ ਜਾਂਦੀ ਹੈ। ਤੋ ਜਿੱਥੇ ਵੀ ਕੋਈ ਨੇਕ ਨਾਮੀ ਮਹਾਤਮਾ ਮਹਾਂਪੁਰਸ਼ ਮਿਲ ਜਾਵੇ ਸੰਗਤ ਕਰਿਆ ਕਰੋ, ਤੇ ਜਿੱਥੇ ਕੋਈ ਸਾਕਤ ਟਕਰੇ ਸਾਧੂ ਕਾ ਨਿੰਦਕ, ਬਾਬਾ ਕਬੀਰ ਜੀ ਕਹਿੰਦੇ ਸੰਗਤ ਨਹੀਂ ਕਰਨੀ। ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਕਹਿੰਦੇ ਸਾਕਤ ਕਾਲਾ ਭਾਂਡਾ ਏ, ਤੇ ਕਾਲਾ ਭਾਂਡਾ ਜਿੱਥੇ ਲੱਗ ਜਾਂਦਾ ਕਾਲਖ ਜ਼ਰੂਰ ਲੱਗਦੀ ਹੈ। ਕਈ ਆਖਣਗੇ ਜੀ ਅਸੀਂ ਥੋੜਾ ਨਿੰਦਿਆ ਕੀਤੀ ਹੈ, ਉਹ ਨਿੰਦਾ ਤੇ ਉਹ ਕਰਦਾ ਸੀ ਅਸੀਂ ਤੇ ਕੋਲ ਖਲੋਤੇ ਸੀ। ਕਬੀਰ ਜੀ ਕਹਿੰਦੇ ਨਹੀਂ, ਖਲੋ ਵੀ ਨਾ ਇਹਦੇ ਕੋਲ, ਸਾਕਤ ਬੰਦਾ ਹੈ, ਗੁਰੂ ਪਰਮੇਸ਼ਰ ਦੀ ਬੁਲੰਦ ਹਸਤੀ ਨੂੰ ਨਹੀਂ ਮੰਨਦਾ, ਆਮ ਇਨਸਾਨ ਸਮਝੀ ਬੈਠਾ ਹੈ ਗੁਰੂ ਪਰਮੇਸ਼ਰ ਨੂੰ, ਇਹਨਾਂ ਤੋਂ ਦੂਰ ਰਹਿਣਾ ਹੈ। ਯਾਦ ਰੱਖਿਓ, ਜਿੰਨਾ ਸਾਧੂਆਂ ਦੇ ਮਸਤਕ ਤੇ ਗੁਰੂ ਪਰਮੇਸ਼ਰ ਦਾ ਹੱਥ ਹੋਵੇ ਉਹ ਨਿਹਚਲ ਹਸਤੀ ਹੁੰਦੇ ਨੇ। ਬਾਣੀ ਚਾਹੁੰਦਾ, ਕਿਤ ਮੁਖ ਗੁਰ ਸਾਲਾਹੀਐ ਕਰਨ ਕਾਰਨ ਸਮਰੱਤ, ਸੇ ਮੱਥੇ ਨਿਹਚਲ ਰਹੇ ਜਿਨ ਗੁਰ ਧਾਰਿਆ ਹੱਥ। ਜਿਨ੍ਹਾਂ ਦੇ ਮਸਤਕ ਤੇ ਗੁਰੂ ਦਾ ਹਸਤ ਆ ਗਿਆ, ਸਰੀਰ ਮਿਟੇਗਾ ਉਹਨਾਂ ਦਾ ਨਾਮ ਨਹੀਂ ਮਿਟਦਾ ਦੁਨੀਆਂ ਤੋਂ। ਮਨਮੁਖ ਦਾ ਸਾਕਤ ਦਾ ਸਰੀਰ ਵੀ ਮਿਟ ਜਾਂਦਾ ਹੈ, ਨਾਮ ਵੀ ਮਿਟ ਜਾਂਦਾ। ਕਦੇ ਤੁਸੀਂ ਵੇਖਿਆ ਮਨਮੁਖ ਦੀ ਯਾਦ ਕਿਧਰੇ ਕੋਈ ਮਨਾਉਂਦਾ ਹੋਵੇ? ਜੇ ਆਪਦੇ ਘਰ ਵਿੱਚ ਕੋਈ ਮਨਾ ਵੀ ਲਵੇ ਤੇ ਘਰ ਦੇ ਹੀ 10-20 ਜੀਵ ਹੁੰਦੇ ਨੇ, ਦੂਰ ਦਰੇਡਿਆਂ ਤੋਂ ਸੰਗਤਾਂ ਚੱਲ ਕੇ ਨਹੀਂ ਆਉਂਦੀਆਂ। ਯਾਦ ਰੱਖਿਓ, ਜਿੱਡਾ ਵੱਡਾ ਨਾਮ ਵਾਹਿਗੁਰੂ ਦਾ ਹੈ, ਜਿਹੜਾ ਉਹਦੇ ਗੀਤ ਗਾਵੇਗਾ ਓਡਾ ਹੀ ਵੱਡਾ ਨਾਮ ਉਹਦਾ ਹੋ ਜਾਵੇਗਾ। ਮੇਰੋ ਗੁਰ ਰਖਵਾਰੋ ਮੀਤ, ਦੂਣੀ ਚੌਣੀ ਦੇ ਵਡਿਆਈ ਸੋਭਾ ਨੀਤਾ ਨੀਤ। ਜਿਨ੍ਹਾਂ ਦਾ ਰਖਵਾਲਾ ਗੁਰੂ ਨਾਨਕ ਅਕਾਲ ਪੁਰਖ ਹੈ ਉਹਨਾਂ ਦੀ ਸੋਭਾ ਰੋਜ਼ ਦੂਣੀ ਚੌਣੀ ਵੱਧਦੀ ਹੈ। ਮਹਾਰਾਜ ਕਹਿੰਦੇ ਨੇ, ਜੁਗ ਚਾਰੇ ਨਾਮ ਵਡਿਆਈ ਹੋਈ, ਜੇ ਨਾਮ ਲਾਗੈ ਸੋ ਮੁਕਤ ਹੋਵੇ, ਗੁਰ ਬਿਨ ਨਾਮ ਨਾ ਪਾਵੇ ਕੋਈ। ਚੌਵਾਂ ਯੁੱਗਾਂ ਵਿੱਚ ਹੀ ਨਾਮ ਦੀ ਮਹਿਮਾ ਹੈ, ਜਿਹੜੇ ਵੀ ਬੰਦੇ ਨੇ ਨਾਮ ਜਪਿਆ ਉਹਦੀ ਮਹਿਮਾ ਨਾਮ ਵਰਗੀ ਬੁਲੰਦ ਹੋ ਗਈ। ਨਾਮ ਵਡਾਈ ਜਨ ਸੋਭਾ ਪਾਏ, ਕਰ ਕਿਰਪਾ ਜਿਸ ਆਪ ਦਿਵਾਏ। ਹੁਣ ਲੱਖ ਕੋਈ ਨਿੰਦਾ ਕਰੀ ਜਾਵੇ, ਲੱਖ ਕੋਈ ਬਦਖੋਈ ਕਰੀ ਜਾਵੇ, ਜੀ ਬਰਸੀ ਮਨਾ ਲਈ, ਸਾਧਾਂ ਦੀ ਇਹ ਪਖੰਡ ਕਰ ਲਿਆ। ਯਾਦ ਰੱਖਿਓ, ਜਿੱਦਾਂ ਸਿੱਖਾਂ ਨੇ ਗੁਰਪੁਰਬ ਮਨਾਇਆ ਨਾ, ਦਸਾਂ ਪਾਤਸ਼ਾਹੀਆਂ ਦਾ ਜੋਤੀ ਜੋਤ ਮਨਾਇਆ, ਸ਼ਹੀਦਾਂ ਦੇ ਦਿਹਾੜੇ ਮਨਾਏ, ਏਦਾਂ ਹੀ ਸੰਗਤਾਂ ਦੀ ਬਰਸੀ ਮਨਾਈ। ਜੇ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਤੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿੱਚ ਹੀ ਕਥਾ ਕੀਰਤਨ ਹੋਇਆ। ਤੇ ਜੇ ਬਰਸ ਦਰ ਬਰਸ ਸਾਲ ਬਾਅਦ ਕਿਸੇ ਸਾਧੂ ਦੀ ਯਾਦ ਮਨਾਈ ਤੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ, ਪਖੰਡ ਕਿੱਦਾਂ ਹੋ ਗਿਆ? ਪਖੰਡ ਹੈ ਗੁਰੂ ਤੋਂ ਦੂਰ ਜਾਣਾ। ਤੇ ਜੇ ਗੁਰੂ ਦੇ ਚਰਨਾਂ ਵਿੱਚ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਸਮਾਗਮ ਮਨਾ ਹੀ ਲਿਖਿਆ ਗਿਆ ਹੈ, ਉੱਥੇ ਖੰਡੇ ਦੀ ਪੌਲ ਬਰਸੀ ਹੈ, ਚਾਰ ਬੰਦੇ ਸਿੱਖੀ ਨਾਲ ਜੁੜੇ ਨੇ, ਭਾਈ ਜੀ ਪਖੰਡ ਕਿੱਦਾਂ ਹੋਇਆ?
ਜਿਹੜੇ ਪਖੰਡਾਂ ਦੇ ਨੇ ਨਾ, ਕਦੇ ਉਹਨਾਂ ਦੇ ਜੀਵਨ ਵਿੱਚ ਝਾਤ ਮਾਰਿਓ ਕੁਤਰਕੀ ਪ੍ਰਚਾਰਕਾਂ ਦੇ। ਪਤਾ ਨਹੀਂ ਜ਼ਬਾਨ ਨੂੰ ਲਖਵਾ ਲੱਗਾ ਹੁੰਦਾ, ਤੀਹਾਂ ਦਿਨਾਂ 'ਚ ਜੇ 20 ਸਮਾਗਮ ਵੀ ਕਰਨ ਨਾ, ਕਿਤੇ ਇੱਕ ਵਾਰ ਨਹੀਂ ਆਖਣਗੇ ਖੰਡੇ ਦੀ ਪੌਲ ਛਕੋ। ਕੈਂਚੀ ਵਾਂਗੂ ਜ਼ਬਾਨ ਚੱਲੇਗੀ, ਆਹ ਬਾਣੀ ਨਹੀਂ ਮੰਨਣੀ, ਉਹ ਸੰਤ ਨਹੀਂ ਚੰਗਾ, ਆਹ ਇਤਿਹਾਸ ਨਹੀਂ ਮੰਨਦੇ ਅਸੀਂ, ਹੱਦ ਹੋਈ ਪਈ ਹੈ। ਤੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਬੈਠਾ ਹੈ ਗੁਰੂ ਦੀ ਹਜ਼ੂਰੀ 'ਚ, ਖਬਰਾਂ ਦੇਣ ਲਈ, ਬਦਖੋਈ ਕਰਨ ਲਈ ਨਹੀਂ। ਉਹ ਮੀਡੀਆ ਵਾਲਿਆਂ ਦੀ ਜ਼ਿੰਮੇਵਾਰੀ ਹੈ ਬਦਖੋਈ ਕਰਨੀ। ਘੰਟੇ 'ਚੋਂ 40-40 ਮਿੰਟ ਨਿੰਦਾ 'ਤੇ ਹੀ ਕੱਢ ਦੇਣੇ, ਕਦੇ ਫਲਾਨਾ ਲੀਡਰ ਮਾੜਾ, ਟਮਕਾਨਾ ਲੀਡਰ। ਮੈਂ ਹੈਰਾਨ ਹੁੰਦਾ ਵੀ ਲੀਡਰ ਗੁਰੂ ਨਾਨਕ ਸਾਹਿਬ ਨੂੰ ਵੱਡਾ ਬਣਾ ਤਾ ਜੀ, 40 ਮਿੰਟ ਗੁਰੂ ਨਾਨਕ ਸਾਹਿਬ ਦੇ ਗੀਤ ਗਾਉਂਦਾ, ਕਿਸੇ ਦਾ ਜੀਵਨ ਸਫਲਾ ਹੁੰਦਾ, ਤੂੰ ਸਾਰਾ ਟਾਈਮ ਹੀ ਲੀਡਰ 'ਤੇ ਵੇਸਟ ਕਰਤਾ। ਇੱਕ ਮਾਮੂਲੀ ਚੰਮ ਦੇ ਲਿਫਾਫੇ ਨੂੰ ਇੰਨੀ ਤਵੱਜੋ, ਜਿਹਦੀ ਹਸਤੀ ਕੁਝ ਨਹੀਂ ਹੈ, ਕੀਟ ਵਰਗੀ ਹੈ। ਇਹ ਲੈਕਚਰ ਦੇਣ ਵਾਲਿਆਂ ਦੇ ਕੰਮ ਨੇ, ਗੁਰੂ ਦੀ ਹਜ਼ੂਰੀ ਵਿੱਚ ਗੁਰੂ ਪਰਮੇਸ਼ਰ ਦੀ ਵਡਿਆਈ ਯੋਧਿਆਂ ਦੇ ਇਤਿਹਾਸ ਸੁਣਾਏ ਜਾਂਦੇ ਨੇ। ਬਦਖੋਈ ਵਿੱਚ, ਨਿੰਦਾ ਚੁਗਲੀ ਵਿੱਚ ਸਮਾਂ ਨਹੀਂ ਬਰਬਾਦ ਕੀਤਾ ਜਾਂਦਾ, ਪਰ ਜਿਹਨੇ ਨਿੰਦਾ ਕਰਨੀ ਹੈ ਕਰਦਾ ਹੈ, ਉਹਦੀ ਸਜ਼ਾ ਵੀ ਗੁਰੂ ਗ੍ਰੰਥ ਸਾਹਿਬ ਨੇ ਮੁਕਰਰ ਕੀਤੀ ਹੈ। ਨਿੰਦਾ ਕਰਦਾ ਪਚਮੂਆ ਵਿੱਚ ਦੇਹੀ ਪਖੈ, ਸੱਚੈ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੈ। ਜਿਹੜੇ ਨਿੰਦਾ ਕਰਦੇ ਨੇ, ਪਖੈ ਦਾ ਮਤਲਬ ਹੈ ਤਪਦੇ ਰਹਿੰਦੇ ਨੇ, ਅੰਦਰ ਹੀ ਅੰਦਰ ਸੜਦੇ ਰਹਿੰਦੇ ਨੇ, ਸਾਧ ਦਾ ਕੁਝ ਘਟਦਾ ਨਹੀਂ, ਇਹ ਚਿੰਤਾ ਜੀ ਮਾਰੇ ਜਾਂਦੇ ਨੇ, ਇਹ ਰੱਬ ਦੇ ਮਾਰੇ ਨੇ। ਸਾਹਿਬ ਦੇ ਫਾਰਸੀ ਦਾ ਲਫ਼ਜ਼ ਹੈ ਖਸਮ ਨੂੰ ਆਉਂਦੇ ਨੇ। ਗੁਰਮੁਖ ਸਮਝਾਵੇ ਵੀ ਨਾ ਯਾਰ, ਨਾ ਨਿੰਦਾ ਕਰਿਆ ਕਰ, ਕਹਿੰਦੇ ਡੁੱਬਦੀ ਬੇੜੀ ਹੈ, ਤੈਨੂੰ ਨਾ ਕਿਤੇ ਡੋਬ ਲਵੇ, ਇਹਦੇ ਤੋਂ ਪਰਾਂ ਹੀ ਹੋ ਜਾ। ਨਿੰਦਕ ਨਿੰਦਾ ਕਰ ਮਲ ਧੋਵੈ, ਉਹ ਮਲ ਪੱਖ ਮਾਇਆ ਧਾਰੀ। ਏਡੀ ਮਾੜੀ ਹੈ ਨਿੰਦਾ ਕਰਨੀ, ਕਹਿੰਦੇ ਇਉਂ ਸਮਝ ਲਓ ਮਲ ਪੱਖ, ਜਿਵੇਂ ਕੋਈ ਕਾਕ ਕਊਆ ਜਾਂ ਸ਼ੂਕਰ ਗੰਦਗੀ ਖਾਂਦਾ ਹੈ ਨਾ, ਮਲ ਖਾਂਦਾ ਹੈ, ਕਹਿੰਦੇ ਇਹ ਕਿਸੇ ਦਾ ਮਲ ਖਾਣ ਦੇ ਬਰਾਬਰ ਹੈ, ਗੰਦਗੀ ਖਾਣ ਦੇ ਬਰਾਬਰ ਹੈ। ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ, ਆਹ ਲੋਕ ਦੇ ਬੇੜਾ ਗਰਕ ਹੋ ਹੀ ਗਿਆ ਨਿੰਦਕ ਦਾ, ਕਹਿੰਦੇ ਪਰਲੋਕ ਵਿੱਚ ਵੀ ਬੇੜਾ ਡੁੱਬਿਆ ਲਓ, ਨਾ ਉਰਲਾ ਕੰਢਾ ਰਿਹਾ ਨਾ ਪਾਰਲਾ ਕੰਢਾ ਰਿਹਾ। ਇੱਕ ਗੱਲ ਦਾ ਖਿਆਲ ਰੱਖਿਓ, ਕੱਚ ਨੂੰ ਕੱਚ ਕਿਹਾ ਕੋਈ ਗੱਲ ਨਹੀਂ ਹੈ, ਪਰ ਪ੍ਰੋਬਲਮ ਇੱਥੇ ਹੈ ਤੂੰ ਹੀਰੇ ਨੂੰ ਕੱਚ ਕਹਿ ਰਿਹਾ ਹੈ, ਕੰਡੇ ਨੂੰ ਕੰਡਾ ਗਿਆ ਕੋਈ ਗੱਲ ਨਹੀਂ ਹੈ, ਇੱਥੇ ਫੁੱਲ ਨੂੰ ਕੰਡਾ ਕਹਿ ਰਿਹਾ ਹੈ। ਤੇ ਵੈਸੇ ਜੇ ਕੰਡਾ ਵੀ ਹੈ ਤੇ ਇੱਕ ਵਾਰ ਅਗਾਹ ਕਰੀਦਾ ਹੈ ਕੰਡਾ ਹੈ, ਜਦੋਂ ਰਿਪੀਟ ਕਰੋਗੇ ਤੇ ਉਹ ਵੀ ਨਿੰਦਾ ਬਣ ਜਾਂਦੀ ਹੈ। ਮਹਾਰਾਜਾ ਦੇ ਇਹ ਵੀ ਨਾ ਕਰ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪੁਨ। ਨਿੰਦਾ ਵਾਲੇ ਨੂੰ ਸਰੂਪਾ ਨਹੀਂ ਮਿਲਦਾ, ਕਹਿੰਦੇ ਨਿੰਦਾ ਵਾਲੇ ਦੀ ਜਿਹੜੀ ਹਸਤੀ ਹੈ ਉਹ ਇੰਨੀ ਨੀਵੀ ਹੈ, ਇੱਥੇ ਵੀ ਮੂੰਹ ਕਾਲਾ ਤੇ ਕਹਿੰਦੇ ਪ੍ਰਲੋਕ ਵਿੱਚ ਵੀ ਮੂੰਹ ਕਾਲਾ। ਸੰਤ ਕੀ ਨਿੰਦਾ, ਦੋਖ ਮਹਿ ਦੋਖ, ਕਹਿੰਦੇ ਸਭ ਤੋਂ ਵੱਡਾ ਦੋਸ਼, ਸਭ ਤੋਂ ਨੀਵਾਂ ਕਰਮ ਸਾਧੂ ਦੀ ਨਿੰਦਾ ਕਰਨਾ ਹੈ। ਨਾਨਕ ਸੰਤ ਪਾਵੇ ਤਾਂ ਉਸ ਕਾ ਭੀ ਹੋਏ ਮੋਖ, ਪਰ ਸਾਧੂ ਬੜਾ ਦਰਿਆ ਦਿਲ ਹੁੰਦਾ ਹੈ, ਆਪਣੇ ਨਿੰਦਕ ਨੂੰ ਵੀ ਬਖਸ਼ਾ ਦਿੰਦਾ ਜੇ ਨਿੰਦਕ ਸ਼ਰਨ ਵਿੱਚ ਆ ਜਾਵੇ। ਨੇਕ ਨਾਮੀ ਮਹਾਂਪੁਰਸ਼ਾਂ ਦੀ ਸੰਗਤ ਕਰਿਆ ਕਰੋ। ਮਹਾਰਾਜ ਕਹਿੰਦੇ ਨੇ ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੀਤੇ ਤਰੇ। ਉਹ ਏਦਾਂ ਦਾ ਮਲਾ ਹੈ ਕਈਆਂ ਨੂੰ ਪਾਰ ਲੈ ਜਾਂਦਾ ਹੈ। ਤੋ ਮਹਾਂਪੁਰਸ਼ ਸੰਤ ਜਨ ਜਿਹੜੇ ਗੁਰੂ ਪਰਮੇਸ਼ਰ ਨਾਲ ਜੋੜਦੇ ਨੇ, ਪੂਰਾ ਦੇ ਪੂਰ ਪਾਰ ਲੈ ਜਾਂਦੇ ਨੇ, ਦੇ ਗ੍ਰੈਂਡ ਸੈਲੀਬ੍ਰੇਸ਼ਨ ਮੁਕਤੀ ਦਵਾ ਦਿੰਦੇ ਨੇ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਤੋਂ। ਤੋ ਐਸੇ ਸਾਧੂਆਂ ਦੀ ਸੰਗਤ ਕਰਿਆ ਕਰੋ, ਕਿਧਰੇ ਵੀ ਕੋਈ ਰੱਬ ਦਾ ਪਿਆਰਾ ਮਿਲੇ, ਨਿੰਦਕਾਂ ਤੋਂ ਦੂਰ ਰਿਹਾ ਕਰੋ। ਜੇ ਚਾਹੁੰਦੇ ਹੋ ਜਿਹੜੇ ਸ਼ੁਭ ਗੁਣ ਨੇ ਸਾਡੇ ਲੁੱਟੇ ਨਾ ਜਾਣ,
ਸਤ ਸੰਤੋਖ ਦਇਆ ਧਰਮ ਦੇ ਧਾਰਨੀ ਬਣੋ, ਖੰਡੇ ਦੀ ਪੌਲ ਛਕੋ ਸਿੱਖੀ ਪ੍ਰਫੁੱਲਤ ਰਵੇ।

0: You're listening to KRPI 1550 Radio, Ferndale, Washington.
1: ਇੱਕ ਸ਼ਾਹੂਕਾਰ ਦੇ ਘਰ ਬੜੇ ਤਰਸੇਵੇਂ ਦੇ ਮਗਰੋਂ ਪੁੱਤਰ ਨੇ ਜਨਮ ਲਿਆ। ਤਰਸੇਵਾ ਸਮਝਦੇ ਹੋ ਨਾ, ਬੜੇ ਚਿਰ ਬਾਅਦ। ਕਹਿੰਦੇ ਕਰਮਾਂ ਦੀ ਖੇਡ, ਪੁੱਤਰ ਦਾ ਜਨਮ ਹੁੰਦਿਆਂ ਹੀ ਮਾਂ ਦੀ ਡੈਥ ਹੋ ਗਈ। ਇਹ ਪੁੱਤਰ ਕੌਣ ਸੀ? ਪ੍ਰੇਮਾ ਕੌੜੀ। ਗੱਜ ਕੇ ਆਖੋ ਸਰ, ਪ੍ਰੇਮਾ ਕੌੜੀ। ਕਹਿੰਦੇ ਪੁੱਤਰ ਅਜੇ 2-3 ਸਾਲ ਦਾ ਹੀ ਹੋਇਆ ਤੇ ਪਿਓ ਦੀ ਵੀ ਡੈਥ ਹੋ ਗਈ। ਭਾਈ ਵੀਰ ਸਿੰਘ ਲਿਖਦੇ, ਮਾਮੇ ਮਾਮੀ ਨੇ ਪਾਲਿਆ। ਇਹ ਪ੍ਰੇਮੇ ਕੌੜੀ ਨੂੰ ਉਦੋਂ ਤਾਂ ਠੀਕ ਠਾਕ, ਮਾਮੇ ਮਾਮੀ ਨੇ ਪਾਲਿਆ। ਕਹਿੰਦੇ ਕਰਮਾਂ ਦੀ ਖੇਡ, ਮਾਮੇ ਦੀ ਵੀ ਡੈਥ ਹੋ ਗਈ ਤੇ ਮਾਮੀ ਦੀ ਵੀ। ਗੱਜ ਕੇ ਆਖੋ ਸਰ। ਭਾਈ ਵੀਰ ਸਿੰਘ ਜੀ ਨੇ ਲਿਖਿਆ, ਕਹਿੰਦੇ ਸਾਰੀ ਜਾਇਦਾਦ ਸ਼ਰੀਕੀਆਂ ਨੇ ਹੜੱਪ ਲਈ, ਹੜੱਪ ਲਵੇ ਲਈ ਪਿਛਲਾ ਕੀ ਨਾਲ ਛੋਟਾ ਇਹਨੂੰ ਵੀ। ਸਾਰੀ ਜਾਇਦਾਦ ਸ਼ਰੀਕੀਆਂ ਨੇ ਹੜੱਪ ਲਈ, ਰੁੱਲ ਗਿਆ। ਉਮਰ ਸੀ ਛੋਟੀ, ਵੱਡਾ ਰਿਹਾ ਨਹੀਂ ਕੋਈ। ਜੋ ਲੱਭਾ ਖਾ ਲਿਆ ਉਹ ਖਾਉਣ ਨਾਲ ਸਰੀਰ ਦਾ ਹੋ ਗਿਆ ਨੁਕਸਾਨ ਤੇ ਸਰੀਰ ਨੂੰ ਹੋ ਗਿਆ ਘੋੜ। ਆਖੋ ਸਾਥ, ਬਿਮਾਰੀਆਂ ਲੱਗੀਆਂ।

ਕੁਝ ਵਾਕਫ। ਇੱਕ ਦਿਮਾਗ ਚ ਗੱਲ ਵੜ ਗਈ, ਇਹ ਬੱਚਾ ਜਿਹੜਾ ਇਹ ਅਭਾਗਾ ਹੈੜੇ ਨਾਲ ਜੰਮਦਿਆਂ ਮਾਂ ਨੂੰ ਖਾ ਗਿਆ, ਪਿਓ ਨੂੰ ਖਾ ਗਿਆ, ਮਾਮੇ ਮਾਮੀ ਨੇ ਪਾਲਿਆ ਉਹਨਾਂ ਨੂੰ ਖਾ ਗਿਆ, ਉਹ ਇਹਦੇ ਬਹੁਤਾ ਮੱਥੇ ਨਾ ਲੱਗਿਆ। ਬੱਚਾ ਸੀ, ਸੰਭਾਲ ਕਰ ਨਹੀਂ ਸਕਿਆ, ਜੋ ਆਇਆ ਖਾਈ ਗਿਆ, ਕੋਲ ਹੋ ਗਿਆ। ਹੁਣ ਜਿਹੜੀ ਆਲੇ ਦੁਆਲੇ ਦੇ ਦਿਮਾਗ ਚ ਗੱਲ ਸੀ, ਇਹ ਭਾਗਾ ਐੜਾ ਲਾ ਕੇ ਭਾਗਾਂ ਵਾਲਾ ਹੋਵੇ ਤੇ ਇਕੱਲਾ ਭਾਗਾ, ਇਹ ਭਾਗਾ ਉਹਨਾਂ ਗੱਲ ਚ ਟਿੰਡ ਪਾਤੀ, ਕਹਿੰਦੇ ਪਿੰਡ ਤੋਂ ਹੀ ਬਾਹਰ ਕੱਢੋ ਕਿਤੇ ਸਾਨੂੰ ਨਾ ਲੈ ਬੈਠੇ, ਆਖੋ ਗੱਜ ਕੇ ਸਾਥ।

0: ਕਿਸੇ ਨੇ ਤਰਸ ਕਰਨਾ, ਟਿੰਡ ਚ ਟੁੱਕੜ ਸੁੱਟ ਦੇਣਾ, ਆਖੋ ਸਤਨਾਮ ਜਿਹੜੀ ਗੱਲ ਚ ਟਿੰਡ ਪਾਈ ਉਹੀ ਤੋੜ ਭੰਨ ਕੇ ਖਾ ਲੈਣੀ। ਤੇ ਭਾਈ ਵੀਰ ਸਿੰਘ ਲਿਖਦੇ ਸਰੀਰ ਦੀ ਸੱਤਿਆ ਵੀ ਖਤਮ ਹੋ ਗਈ। ਬਲ ਵੀ
1: ਇੱਕ ਕਰਮ ਚੰਗਾ
0: ਵੀ ਪਿੰਡ ਵਾਲਿਆਂ ਜਦੋਂ ਕੱਢਿਆ ਇਹ ਭਾਗਾ, ਪਰ ਕੱਢਿਆ ਉਹ ਸੜਕ ਤੇ ਜਿੱਥੋਂ ਸੰਗਤਾਂ ਲੰਘ ਕੇ ਗੋਇੰਦਵਾਲ ਸਾਹਿਬ ਜਾਂਦੀਆਂ। ਗੱਜ ਕੇ ਆਖੋ ਸਾਧ
2: ਕਿੰਨੇ ਰੋੜਾ
0: ਤੈਰਾਕ ਕਰਨਾ ਮਹਾਰਾਜ ਮੇਰਾ ਕੋਈ ਨਹੀਂ।

ਕਾਫੀ ਵੱਡਾ ਹੈ, ਸ਼ੌਟ ਕਰ ਰਿਹਾ ਕਿਉਂਕਿ ਜਦੋਂ ਤੁਸੀਂ ਵਿੱਚੋਂ ਦੋ ਚਾਰ ਵੀ ਉੱਠਦੇ ਹੋ ਫਿਰ ਉਹ ਹਿਲ ਜੁਲ ਹੋ ਜਾਂਦੀ, ਥੋੜਾ ਸਮਾਂ ਲੱਗ ਜਾਏ ਜੁੜ ਕੇ ਲੱਗ ਜਾਂਦਾ। ਇਹ ਕਹਿੰਦਾ ਵੀ ਮੇਰੇ ਵਰਗਾ ਨਿਆਸਰਾ ਕਿਹੜਾ, ਕਿਹਦਾ ਨਾਂ ਲੈਂਦੇ ਆ ਨਿਆਸਰਿਆਂ ਦੇ ਆਸਰੇ ਗੁਰੂ ਨਿਓਟਿਆਂ ਦੀ ਹੋੜ। ਉਹ ਸਾਰਿਆਂ ਦੱਸਿਆ ਜੀ ਗੋਬਿੰਦਵਾਲ ਸਾਹਿਬ ਹੈ, ਉੱਥੇ ਗੁਰੂ ਨਾਨਕ ਦੀ ਤੀਜੀ ਜੋਤ ਗੁਰੂ ਅਮਰਦਾਸ ਮਹਾਰਾਜ ਆਖੋ ਸਤ ਉਹਨਾਂ ਦੇ ਗੁਣ ਗਾ ਰਹੇ। ਹੁਣ ਕਿਧਰੇ ਤੇ ਲਿਖਿਆ ਵੀ ਗੱਡਾ ਜਾ ਰਿਹਾ ਸੀ, ਸੰਗਤ ਜਾ ਰਹੀ ਸੀ, ਜਥੇ ਜਾਂਦੇ ਸੀ ਉਹਨਾਂ ਗੱਡੇ 'ਚ ਪਾ ਲਿਆ। ਭਾਈ ਵੀਰ ਸਿੰਘ ਜੀ ਨੇ ਲਿਖਿਆ ਕਈ ਮਹੀਨੇ ਲੱਗੇ ਰਿੜਦਾ ਰਿੜਦਾ ਗਿਆ ਆਖੋ ਸਤ, ਕਈ ਮਹੀਨੇ ਲੱਗ ਗਏ। ਗੋਬਿੰਦਵਾਲ ਸਾਹਿਬ ਪਹੁੰਚ

0: ਮਨ ਚ ਧਾਰ ਲੈ।
1: ਕਿਸੇ ਨੇ ਕਹਿਤਾ ਤੇਰੇ ਕੋਲ ਏ, ਤੂੰ ਨੀ ਅੰਦਰ ਜਾ ਸਕਦਾ, ਮਾਹੌਲਾਂ ਖਰਾਬ ਕਰੀ। ਇਹਨੇ ਮਨ ਚ ਧਾਰ ਲਿਆ, ਭਾਵੇਂ ਸਾਲ ਬਾਅਦ ਬੁਲਾਉਣ ਤਾਂ ਵੀ ਇਹ ਡਰ ਨਹੀਂ ਛੱਡਣਾ। ਗੱਜ ਕੇ ਆਖੋ ਸਾਥ,
0: ਇਹ ਡਰ ਨਹੀਂ ਛੱਡਣਾ।

0: ਮਨ ਜਿਹੜਾ ਹਾਰ ਲਿਆ ਡਰ ਨਹੀਂ ਖੜਦਾ, ਇਹ ਟੇਕ ਨਹੀਂ ਖੜਦਾ,
1: ਜਿਹੜਾ ਚਿਰ ਮਰਜ਼ੀ ਲੱਗਦਾ। ਕਿਉਂਕਿ ਭਾਈ ਵੀਰ ਸਿੰਘ ਨੇ ਲਿਖਿਆ ਇੱਕ ਫਰਕ ਪੈ ਗਿਆ, ਗੁਰੂ ਸਾਹਿਬ ਨੇ ਅਜੇ ਅੰਦਰ ਨਹੀਂ ਸੀ ਬੁਲਾਇਆ ਪਰ ਬਾਹਰ ਬੈਠਿਆਂ ਵੀ ਇੱਕ ਫਰਕ ਪੈ ਗਿਆ ਸੀ। ਸੰਗਤ ਦੇ ਦਰਸ਼ਨ ਰੋਜ਼ ਕਰਦਾ ਸੀ ਆਉਂਦਿਆਂ ਜਾਂਦਿਆਂ, ਜਿਹਦੇ ਕਰਕੇ ਮਨ ਨੂੰ 25% ਸ਼ਾਂਤੀ ਹੋ ਗਈ ਸੀ ਸੰਗਤਾਂ ਦੇ ਦਰਸ਼ਨ ਕਰਕੇ।

ਸੰਗਤ ਦਾ ਕੀ ਅਸਰ ਹੋਇਆ? ਸਾਰਿਆਂ ਨੂੰ ਤਰਸ ਆਣਾ ਇਹ ਕੌੜੀ ਬੈਠਾ। ਇੱਕ ਦਿਨ ਦੋ ਦਿਨ ਪ੍ਰੇਮੀ ਬਹਿ ਗਏ ਇਹਦੇ ਕੋਲ। ਇਹਨੂੰ ਕਹਿੰਦੇ ਤੈਨੂੰ ਪਤਾ ਕਿਹੜੇ ਘਰ ਆਇਆ? ਕਹਿੰਦਾ ਗੁਰੂ ਨਾਨਕ ਦੀ ਤੀਜੀ ਜੋਤ। ਉਹ ਦੋ ਤਿੰਨ ਪ੍ਰੇਮੀ ਕਹਿੰਦੇ ਤੈਨੂੰ ਪਤਾ ਗੁਰੂ ਨਾਨਕ ਕੋਲ ਹੈ? ਕਹਿੰਦਾ ਨਹੀਂ। ਉਹ ਕਹਿੰਦੇ ਜਿਵੇਂ ਤੈਨੂੰ ਕੋੜ ਹੋਇਆ ਇਹ ਤੇਰਾ ਦਿਪਾਲਪੁਰ ਦਾ ਵੀ ਕੋੜ ਹੀ ਸੀ। ਆਖੋ ਸਤਨਾਮ।

ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਸੁਣੋ ਜਹਾਨਾ ਕਹੋ ਵਢੇਰ, ਮੈਂ ਵਢੇਰ ਦੇ ਅਰਥ ਪੜੇ ਤੇ ਉਹ ਸੀ, ਮੈਂ ਵੱਡੀ ਗੱਲ ਕਹਿ ਰਿਹਾ ਜਹਾਨ ਵਾਲੇ ਸੁਣੋ ਪ੍ਰੇਮਾ ਪੌੜੀ।

ਗੁਰੂ ਨਾਨਕ ਦਾ ਘਰ ਸ਼ਾਹ ਲੱਭ ਪਿਆ, ਮੇਰਾ ਹੁਣ ਕਸ਼ਟ ਚਲੇ ਜਾਣਾ ਹੈ। ਪੰਜ ਸੱਤ ਦਿਨ ਬੀਤੇ, ਫਿਰ ਸੰਗਤ ਨੇ ਕਹਿਣਾ ਮਹਾਰਾਜ ਕੋਈ ਸੋਚੋ ਉਹਦਾ। ਭਾਈ ਵੀਰ ਸਿੰਘ ਲਿਖਦੇ ਕਹਿੰਦੇ ਸਤਿਗੁਰਾਂ ਨੇ ਮੁਸਕਰਾ ਪੈਣਾ, ਆਖੋ ਸਤਨਾਮ, ਕੁਝ ਨਹੀਂ ਬੋਲਣਾ, ਮੁਸਕਰਾ ਪੈਣਾ। ਇੱਕ ਦਿਨ ਆ ਗਏ ਮੌਜ ਵਿੱਚ, ਸੰਗਤਾਂ ਕਿਹਾ ਮਹਾਰਾਜ ਬੜਾ ਚਿਰ ਹੋ ਗਿਆ ਬੇਨਤੀ ਕਰਦੇ ਹਾਂ, ਤੇ ਕੇ ਰਘੁਨਾਥ ਮੌਜ ਮੈਂ ਅਗਰ ਆ ਗਏ, ਕਤਰੇ ਸੇ ਦਰਿਆ ਕਰ ਦੀ, ਨਦਰੇ ਰਹਿਮਤ ਜਿਸ ਪਰ ਪੜੀ, ਬੰਦੇ ਸੇ ਖੁਦਾ ਕਰ ਦੀਆ। ਗੱਜ ਗਿਆ ਫਸਲ ਆ ਗਏ ਮੌਜ, ਕਹਿੰਦੇ ਲੈ ਆਓ ਫਿਰ ਅੰਦਰ, ਉਹਨੂੰ ਲੈ ਆਓ ਅੰਦਰ। ਜਿਹੜੀ ਤਲਾਈ ਵਿੱਚ ਇੱਕ ਤਲਾਈ ਹੁੰਦੀ ਹੈ, ਜਿਹੜੀ ਥੱਲੇ ਵਿਛਾਨੇ ਆ ਰਜਾਈ ਉੱਤੇ ਲੈਣੇ, ਉਹ ਨਹੀਂ, ਇੱਕ ਤਲਾਈ ਹੁੰਦੀ ਜਿਹਦੇ 'ਚ ਮਹਾਂਪੁਰਸ਼ ਬੰਦਗੀ ਵਾਲੇ ਇਸ਼ਨਾਨ ਕਰਦੇ, ਉਹਨੂੰ ਵੀ ਤਲਾਈ ਕਹਿੰਦੇ।

ਜਦੋਂ ਕਹਿੰਦੇ ਇਸ਼ਨਾਨ ਕਰਾਇਆ, ਹੁਣ ਵਾਈਬ੍ਰੇਸ਼ਨ ਸੀ, ਵਾਈਬ੍ਰੇਸ਼ਨ ਚ ਤਾਕਤ ਆ। ਤੁਹਾਡੇ ਘਰ ਦਾ ਮਾਹੌਲ ਹੋ ਰਿਹਾ, ਬਾਜ਼ਾਰ ਦਾ ਮਾਹੌਲ ਹੋ ਰਿਹਾ, ਹਰਿਮੰਦਰ ਸਾਹਿਬ ਚਲ ਜਾਓ ਤੇ ਮਾਹੌਲ ਹੋ ਰਿਹਾ ਵਾਈਬ੍ਰੇਸ਼ਨ ਨਾਮ ਦੀ। ਗੱਜ ਕੇ ਆਖੋ ਸਾਥ ਨਾਮ ਬੋਲ। ਉਹ ਜਦੋਂ ਤਲਾਈ ਚ ਇਸ਼ਨਾਨ ਕਰਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਜਿਹਦੇ ਮਹਾਰਾਜ ਕਰਦੇ ਸੀ, ਕਹਿੰਦੇ ਸਰੀਰ ਦਾ ਕੋੜ ਰਾਜੀ ਹੋਣਾ ਸ਼ੁਰੂ ਹੋ ਗਿਆ। ਜਦੋਂ ਚਿੱਟੇ ਬਸਤਰ ਸੋਹਣੇ ਨਵੇਂ ਪਵਾ ਕੇ, ਦਸਤਾਰ ਸਜਾ ਕੇ ਅੰਦਰ ਖੜਿਆ ਤੇ ਗੁਰੂ ਸਾਹਿਬ ਨੇ ਨਜ਼ਰ ਕੀਤੀ ਤੇ ਮਨ ਦਾ ਕੋੜ ਰਾਜੀ।

0: ਐ ਨਜ਼ਰ ਕਰਕੇ ਹੀ ਇਹੋ ਜਿਹੀ ਅਵਸਥਾ ਤੇ ਪੁਜਾ ਦਿੱਤਾ ਕਿ ਨਾਮ ਦੂਜੇ ਨੂੰ ਜਪਾਣ ਵਾਲੀ ਸਤਿਆ ਦੇ ਦਿੱਤੀ,
1: ਦੂਜੇ ਨੂੰ ਨਾਮ ਜਪਾਣ।

ਜਪਾਉਣ ਦੀ ਸੱਤਿਆ ਦੇ ਦਿੱਤੀ। ਭਰੀ ਸੰਗਤ ਚ ਬੋਲੇ, ਕਹਿੰਦੇ ਸੰਗਤ ਜੀ

ਜਕਾਰਾ ਦੇਣਾ ਸੁਣ। ਗੁਰੂ ਅਮਰਦਾਸ ਜੀ ਕਹਿੰਦੇ ਜਗਤ ਦੀ ਪੀੜਾ ਹਰਨ ਲਈ, ਜਗਤ ਦੀ ਪੀੜਾ ਹਰਨ ਲਈ ਅਸੀਂ ਇਹਨੂੰ ਜਗਤ ਵਿੱਚ ਤੋਰਨਾ, ਪਰ ਤੋਰਨ ਤੋਂ ਪਹਿਲੇ ਇਹਨੂੰ ਪੂਰੇ ਕਰਕੇ ਤੋਰਨਾ। ਆਖੋ ਸਾਧ ਜਗਤ ਦੀ ਪੀੜਾ ਹਰਨ ਲਈ ਇਹਨੂੰ ਤੋਰਨਾ। ਸਾਰੀ ਸੰਗਤ ਕਹਿੰਦੀ ਮਹਾਰਾਜ ਤਨ ਦਾ ਕੋੜ ਦੂਰ ਕਰਤਾ, ਜੇ ਮਨ ਦਾ ਕੋੜ ਦੂਰ ਕਰਤਾ, ਨਾਮ ਜਪਾਉਣ ਦੀ ਸਤਿਆ ਦੇ ਦਿੱਤੀ ਹੈ, ਮੁਰਾਰੀ ਨਾ ਚੇਂਜ ਕਰਦਾ, ਹੋਰ ਪੂਰਾ ਕੀ ਕਰਨਾ। ਮਹਾਰਾਜ ਕਹਿੰਦੇ ਕੋਈ ਸਿੱਖ ਉੱਠੇ ਆਪਣੀ ਕੰਨਿਆਂ ਦਾ ਦਾਨ ਦੇਵੇ, ਇਹਦੀ ਗ੍ਰਿਸਤੀ ਵੀ ਪੂਰੀ ਕਰਕੇ ਤੋਰਨੀ ਗਾ।

ਇਹ ਗੱਲ ਸੋਚ ਤੋਂ ਪਰੇ ਨਹੀਂ ਜਾਂਦੀ। ਇੱਕ ਬੰਦਾ ਮਾਤਾ ਦੀ ਡੈਥ ਹੋ ਗਈ, ਪਿਤਾ ਦੀ, ਮਾਮੇ ਦੀ, ਮਾਮੀ ਦੀ, ਸਰੀਰ ਕੋਹੜੀ ਹੋ ਗਿਆ, ਸੜਕਾਂ ਤੇ ਡੁੱਲ ਗਿਆ। ਕਿੱਥੇ ਗੁਰੂ ਜਦੋਂ ਟੇਕ ਇੱਕ ਰਘਨਾਥ ਦੀ ਲਈ ਹੈ, ਤੇਰਾ ਦਰ ਨਹੀਂ ਛੱਡਣਾ, ਕਿਹੜੀ ਸ਼ੈ ਨਹੀਂ ਮਿਲੀ ਗੱਜ ਕੇ ਆਖੋ ਸਾਹਿਬ। ਇਹ ਗੁਰੂ ਤੇਗ ਬਹਾਦਰ ਜੀ ਅੱਜ ਦੇ ਸਲੋਕ ਵਿੱਚ ਸਿੱਖਿਆ ਦੇ ਰਹੇ ਆ ਭਾਈ, ਸਾਰੇ ਸਾਥ ਛੱਡ ਦੇਣ, ਗੁਰ ਪਰਮੇਸ਼ਰ ਦਾ ਪੱਲਾ ਨਾ ਛੱਡੀ, ਪਹਿਲੇ ਨਾਲੋਂ 10 ਗੁਣਾ ਖੁਸ਼ੀਆਂ ਵੀ ਝੋਲੀ 'ਚ ਪੈ ਜਾਣਗੀਆਂ।

0: ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕਾਨਿਆਂ ਦੀ ਕੱਚੀ ਛੰਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ। ਘਰ ਤੇ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌਂ ਜਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰ ਦਈਏ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ। ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ। ਮਹਾਰਾਜ ਦੀ ਨੀਂਦ ਖਰਾਬ ਹੋਏ ਗਈ। ਸੱਜੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵੱਧਦਿਆਂ ਵੱਧਦਿਆਂ ਥੋੜ੍ਹੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਉ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜ੍ਹੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜ੍ਹੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ। ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ, ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ੍ਹ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓਂ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤੇ। ਉਹਨੇ ਕਿਹਾ, ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਹੁਣ ਕਿਹਾ, ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ, ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣਾ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ, ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ, ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ 'ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਭਾਈ ਮਰਦਾਨੇ ਸਮੇਤ ਸਮਾਨ ਆਹ ਪਕੜੋ, ਬਲਦੀ ਲੱਕੜ ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ 'ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ, ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ, ਜਦੋਂ ਅੱਗ ਬਲ ਰਹੀ ਸੀ ਛੰਨ ਸੜ ਕੇ ਸਵਾਹ ਹੋ ਗਈ। ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ, ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ, ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ, ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ ਤੇਰੀ ਛੰਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ? ਉਹਨੇ ਕਿਹਾ, ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ? ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ, ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ, ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ, ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ, ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ। ਲੈ ਸਿੱਖਾ, ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਬਾਅਦ ਹਨੇਰੇ ਸੁੱਖ ਨਾਲ ਘਰ ਭਰ ਦਿੰਦਾ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ, ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
1: ਬਾਰ ਸ਼ਰਧਾ ਔਰ ਧਾਰ ਪਰਮ ਪ੍ਰੇਮ ਉਪਜਾਵਈ।
0: ਕਹਿੰਦੇ, ਹੇ ਮੈਂ ਤਾਂ ਕਲਿਆਣ ਦੱਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ। ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ।

ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਅਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।

0: ਏ ਨਮਹੇ ਸਤਿਗੁਰ ਏ ਨਮਹੇ ਸ਼੍ਰੀ ਗੁਰਦੇਵ ਏ ਨਮਹੇ ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹੇ ਮਿਟਾਵੋ
0: ਸਿਮਰਮ ਜਾਸ ਵਿਸੰਪੁਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤਾਕੇ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅਮਰਤ ਨਾਮ੍ਰਿਤ ਮਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰ ਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਨ ਦਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬਹੁ ਨ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਈ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤਮੀਤ ਨ ਭਾਈ
1: ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਿਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ
1: ਹਰ ਕਾ ਨਾਮ ਜਪਤੇ ਅਕਾਵੇ
0: ਇਹ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਕੈ ਸੰਗ
0: ਜੇ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮ ਹਾ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹ ਪੰਥ ਤੇਰਾ ਕੋ ਨਾ ਸਿਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹ ਤ੍ਰਿਖਾ ਮਨ ਤੁਜ ਆ ਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਪਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀਂ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਦੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾਤ ਤੇ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਦਾ ਸੰਗ ਵਡ ਭਾਗੀ ਪਾਈਐ
1: ਸੰਤ ਕੀ ਸੇਵਾ ਨਾਮ ਤੇ ਆਈਐ
0: ਨਾਮ ਤੋਲ ਕਛ ਅਵਰ ਨ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਿਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਪੁੰਨ ਦਾਨ ਹੁਣ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁਣ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਮੀ ਫਿਰਿਆ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਵ ਹੈ ਭਰਪੂ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਰੋਵੀ ਹੋਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਦੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਭੋ ਨ ਬਿਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸਤਿ ਕਹਾ ਹੋਇ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗਾਣੇ ਸਜੈ
0: ਸੁਤ ਸੁਨਾਹੀ ਊਪ ਪਿਆਲ
1: ਮੋਹਿ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਮੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪਸ ਕੋ ਜੋ ਜਾਣੈ ਨੀਚਾ
1: ਸੋ ਗਨੀਐ ਸਭ ਤੇ ਉੱਚਾ
0: ਜਾਂ ਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਤੇ ਘਟ ਘਟ ਚੀਨਾ
0: ਮਾਰੇ ਆਪਣੇ ਇੱਥੇ ਬੁਰਾ ਮਿਟਾਨਾ
1: ਇੱਕੈ ਸਗਲ ਸ੍ਰਿਸ਼ਟ ਸਾਜਨਾ
0: ਸੋਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਮ ਕਰਾਵਨ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਨ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਪਾਨੀ
1: ਹਰ ਕੋ ਜਸਨ ਵਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਏ ਅਨਿਆ ਸੋ ਪ੍ਰਭ ਸਦਾ ਸਮਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਦ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
1: ਬਖਸ਼ ਲੇ ਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਸਹਿ ਤਿਆਗ ਅਵਰ ਸੰਗ ਰਚਨਾ
0: ਐਸੇ ਦੋਕ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰਾਖਨ ਹਾਰ
1: ਤਿਸਿਉ ਪ੍ਰੀਤਨ ਕਰੇ ਗਵਾਰ
0: ਜਾਪੀ ਸੇਵਾ ਨਵ ਨਿਤ ਪਾਵੈ
1: ਤਾਸਿਉ ਮੂੜਾ ਮਨ ਨਹੀਂ ਲਾਵੈ
0: ਜੋ ਠਾਕੁਰ ਸਤ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਪੀ ਟਹਿਲ ਪਾਵੈ ਦਰਗਾਹ ਮਾਨ
1: ਤਸੈ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਗਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾ ਹੈ ਕਸ਼ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾਹ
0: ਜਾਂ ਕਹਿ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰ मार्ग पावे
1: कर गए लहो ओढ़ निभावे
0: कहां बुझारत बुझै डोरा
1: जिस कहिया तो समझै पूरा
0: कहां बिसन पद गावे गोंग
1: जतन करै तो भी सुर भंग
0: कह पिंगल पर्वत पर भवन
1: नहीं होत उहा उस गमन
0: करतार करना मैं दीन बेनती करै
1: नानक तुम्हारी कृपा तरै
0: संग सहाई सो आवे न जीत
1: जो बराई ता स्यो प्रीत
0: बलुआ के गृह भीतर बसै
1: अंत केल माया रंग रसै
0: दृढ़ कर्मा ने मन प्रतीत
1: काल न आवे मूड़े चीत
0: बैर विरोध काम क्रोध मोह
1: झूठ पकार महा डोब त्रो
0: यहूं जुगत बिहाने कई जन्म
1: नानक राख लिहो अपन कर कर्म
0: तू ठाकुर तुम पै अरदास
1: जीव पण सब तेरी रास
0: तुम वात पिता हम बारिक तेरे
1: तुमरी कृपा में सुख घनेरे
0: कोई न जाने तुमरा अंत
1: रुचे ते उचा भगवंत
0: सगल समग्री तुमरे सूत्र धारी
1: तुमते होए सो आज्ञाकारी
0: तुमरी गत मित तुम ही जानी
1: नानक दास सदा कुर्बानी श्लोक
0: दिन हर प्रभ छोड़ के लागे आन सवाई
1: नानक कहूं नसी जई बिन नामे पत जाए अष्टपदी
0: दस बसूले पाछे पावे
1: एक बस्त कारण बिखो टकवावे
0: एक पीना दे दस पी हिरले
1: दो मुड़ा को कहां करे
0: जिस ठाकुर से हो नाही चारा
1: ठाको की जय सद नमस्कार
0: जाते मन लगा प्रभ मीठा
1: सर्व सुखता हु मन बुठा
0: जिस जन अपना हुक्म मनाया
1: सर्व सुख नानक तिन पाया
0: अगंत शाह अपनी दे रास
1: हाथ पीत बरते अनंत उलास
0: अपनी ईमान कश बहो शाह होले
1: अज्ञानी मन रोस करे
0: अपनी प्रतीत आप ही गोवे
1: और उसका विश्वास न होवे
0: बस्ते सागे रखे
1: की आज्ञा मन ने मथ
0: उसते चौगुण करे निहाल
1: मार्ग साहिब सदा दयाल
0: अनक भांत माया के हित
1: सरपर होवत जान अनेत
0: बिरख की छाया से रंग लावे
1: ओ बिन सह ओ मन पछतावे
0: जो दी सह सो चालन हार
1: लपट रहे होते अंधे अंधार
0: कटाउ से जो लावे ने
1: ताको हाथ न आवे के
0: मन हर के नाम की प्रिय सुखदाई
1: कर कृपा नानक आप ले लाई
0: मिथ्या तन धन कुटुंब सपाया
1: मिथ्या होमे ममता माया
0: मिथ्या राज जोगन धन माल
1: मिथ्या काम क्रोध विकराल
0: मिथ्या हस्ती असु वस्त्रा
1: मिथ्या रंग संग माया पेक हस्ता
0: मिथ्या ध्रो मोह अभिमान
1: मिथ्या आप से ऊपर करत गुमान
0: सिर भक्त साध की शरण
1: नानक जप जप जीवै हर के चरण
0: मिथ्या श्रवण पर निंदा सुनहे
1: मिथ्या हस्त पर दर्प को हिरे
0: मिथ्या नेत्र पेखत पात्रिया रूपाद
1: मिथ्या रसना भोजन अनस्वाद
0: मिथ्या जन्म पर विकार को तावहे
1: मिथ्या मन पर लोभ लबावे
0: मिथ्या तन नहीं पर उपकारा
1: मिथ्या बास लेत विकारा
0: बिन बूझे मिथ्या सब भये
1: सफल दे नानक हर हर नाम लये
0: बिरथि साक्त की आरजा
1: साच बिना कह होत सुचा
0: बिरथा नाम बिना तर अंध
1: मुखे आवतता कह दुर्गंध
0: बिर सिमरन दिन रैन बिरथा विहाए
1: एक बिना ज्यों खेती जाए
0: गोविंद भजन बिन बिरथे सब काम
1: कृपन के निरार्थ दाम
0: धन तन तेजम जे कट बस्यो हर नाऊ
1: नानक ताके बल बल जाऊ
0: रहते अवर कश अवर कमावत
1: मन ही प्रीत मुखों कंड लावत
0: जानन हार प्रभु प्रवीन
1: बाहर पीख न काहू भीन
0: अवर उपदेश है आप न करे
1: आवत जावत जन्म मरे
0: जिसके अंतर बसे प्रभाप
1: जिसकी सीख तरह संसार
0: जो तुम भाने दिन प्रभ जाता
1: नानक निजन चरण पुराता
0: करूं बेनती पार ब्रह्म सब जाने
1: अपना किया आपे मन
0: आपे आप आप करत नबेरा
1: किसे दूर जनावत किसे बुझावत नेरा
0: पाप से अन सकल ते रहत
1: सब कछ जाने आत्म की राहत
0: जिस भावे तिस लए लड़ लाए
1: शांत अनंतर रहा समाए
0: सो सेवक जिस कृपा करी
1: निमक निमक

0: ਰਾਸ਼ਟਰਪਤੀ
1: ਦੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਦੇ ਪ੍ਰਸਾਦ ਬਸੇ ਸੁਖ ਮੰਦਰ
0: ਜਿਸੈ ਧਿਆਇ ਸਦਾ ਮਨ ਅੰਦਰ
1: ਦੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋਤ ਸਰਸਨਾ
1: ਦੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਦੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਅਵਰ ਲੁਭਾਵੇ
1: ਦੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤੱਕ ਜਸ ਗਾਵੀ ਜੈ
1: ਦੇ ਪ੍ਰਸਾਦ ਤੁਲ ਸਭ ਕੋ ਮਾਨੈ
0: ਮੁਖਤਾ ਕੋ ਜਸ ਰਸਨ ਬਖਾਨੈ
1: ਦੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਦੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਰਾਮ ਸਨੇਹੀ
1: ਦੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਦੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰ ਨੀਪਰ ਠਾਕੁਰ ਪ੍ਰਭ ਤਾਕੈ
1: ਦੇ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਦੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉ ਆਲਸ ਕੀਜੈ
1: ਦੇ ਪ੍ਰਸਾਦ ਅਸਵਰ ਸਵਾਰੀ
0: ਮਨ ਤਿਸ ਪ੍ਰਭੋ ਕਭੋ ਨਾ ਵਿਸਾਰੀ
1: ਦੇ ਪ੍ਰਸਾਦ ਬਾਗ ਮਿਲਖ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬਣਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਕਿਸੇ ਧਿਆਈ ਜੋ ਏਕ ਲਖੈ
0: ਨਿਹਾਂ ਉਹਾਂ ਨਾਨਕ ਤੇਰੀ ਰੱਖੈ
1: ਦੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਦੇ ਪ੍ਰਸਾਦ ਤੇਰੀ ਨੀਤੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਦੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਦੇ ਪ੍ਰਸਾਦ ਸੁਨਹਿ ਕਰਨ ਨਾਦ
0: ਦੇ ਪ੍ਰਸਾਦ ਪੇਖੈ ਵਿਸਮਾਦ
1: ਦੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਦੇ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇ ਪ੍ਰਸਾਦ ਹਸ ਕਰ ਚਲਹਿ
0: ਦੇ ਪ੍ਰਸਾਦ ਸੰਪੂਰਨ ਫਲੈ
1: ਦੇ ਪ੍ਰਸਾਦ ਪਰਮ ਗਤ ਪਾਵਹਿ
0: ਦੇ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਦੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਇਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਦੇ ਪ੍ਰਸਾਦ ਤੇਰਾ ਪ੍ਰਤਾਪ
0: ਦੇ ਮਨ ਮੂੜ ਤੂੰ ਤਾਕੋ ਜਾਪ
1: ਦੇ ਪ੍ਰਸਾਦ ਤੇਰੇ ਕਾਰਜ ਪੂਰੇ
0: ਇਸੇ ਜਾਨ ਮਨ ਸਦਾ ਹਜੂਰੇ
1: ਦੇ ਪ੍ਰਸਾਦ ਤੂੰ ਪਾਵੇ ਹਿਸਾਚ
0: ਦੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਦੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰ ਨਾਥ
0: ਨਾਨਕ ਹਿੰਨ ਕੈ ਕਛੁ ਨ ਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਬਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤ ਨਵੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਥੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ
0: ਸਾਧੂ ਕਾ ਸੰਗ ਮਹਾਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕਾ ਸੰਗ ਨਾ ਵੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹਉਂ ਤਾਪ
0: ਸਾਧ ਕਾ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣ ਆਈ
1: ਸਾਧ ਕਾ ਸੰਗ ਨ ਕਭੂ ਭਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਲ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰ ਹੈ
0: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰ ਹੈ
1: ਸਾਧੂ ਕਾ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕਾ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕਾ ਸੰਗ ਸਗਲ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟਤ ਹੋ ਤਨਹਾਲ
1: ਸਾਧ ਕਾ ਸੰਗ ਕਲੂਕਤ ਹਰੈ
0: ਸਾਧ ਕਾ ਸੰਗ ਧਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛਾ ਸੋ ਹੀ ਫਲ ਪਾਵੈ
0: ਸਾਧ ਕਾ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਰਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕਾ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘੜ ਘੜ ਜੀਠਾ
1: ਸਾਧ ਸੰਗ ਭਈ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਊਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ
0: ਅਵਰ ਨ ਪੇਖੈ ਇਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ में कमले लेप
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीरज एक
0: ज्यों बसदा को खुदे को चिंतन ले
1: ब्रह्म ज्ञानी का एह गुनाओ
0: नानक ज्यों पावक का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के नाही अभिमान
1: ब्रह्म ज्ञानी ऊंच ते ऊंचा
0: मन अपने है सब ते नीचा
1: ब्रह्म ज्ञानी से जन भये
0: नानक जन प्रव्याप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भया
1: ब्रह्म ज्ञानी सदा समदर्शी
0: ब्रह्म ज्ञानी की दृष्ट अमृत बरसी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी ले तावत बंदा
1: ब्रह्म ज्ञानी का होय सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जप सगल संसार
1: ब्रह्म ज्ञानी का एक रंग
0: ब्रह्म ज्ञानी का बसे प्रभ संग
1: ब्रह्म ज्ञानी का नाम आधार
0: ब्रह्म ज्ञानी का नाम परवार
1: ब्रह्म ज्ञानी सदा सद जागत
0: ब्रह्म ज्ञानी अंगद त्यागत
1: ब्रह्म ज्ञानी के मन परमानंद
0: ब्रह्म ज्ञानी के कर सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का पिता
0: ब्रह्म ज्ञानी एक संहिता
1: ब्रह्म ज्ञानी का होय अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बड़ प्रताप
1: ब्रह्म ज्ञानी का दर्श बड़ भागी पाई है
0: ब्रह्म ज्ञानी को बरबर जाइए
1: ब्रह्म ज्ञानी को खोजे महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत नाहे
0: ब्रह्म ज्ञानी के सगलवान माहे
1: ब्रह्म ज्ञानी का कौन जाने ते
0: ब्रह्म ज्ञानी को सताया देश
1: ब्रह्म ज्ञानी का कथिया न जाए अदाखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाने
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार
0: नानक ब्रह्म ज्ञानी को सदा नमस्कार
1: ब्रह्म ज्ञानी सब सृष्ट का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुष विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी अपनकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और धारै जो अंतर नाम सर्व में भेखै भगवान निमक निमक
0: ठाकुर नमस्कार नानक ओह अपरस सगल निस्तार अष्टपदी
1: मिथ्या नाही रसना परस
0: मन में प्रीत नरंजन दर्स
1: कर्त्या रूप न भेखै नेत्र
0: साधक टहल संत संग हेत
1: कर्ण न सुने काहू की निंदा
0: सबते जाने आपस को मंदा
1: और प्रसाद विखिया पर हर है
0: मन की वासना मन ते टर
1: इंद्री जत पंच दोख ते रहत
0: नानक कोट मदे को ऐसा परस
1: वैष्णो सो जिस ऊपर सो प्रसन्न
0: विसन की माया ते हुए भिन्न
1: कर्म कर्त हो वैने कर्म
0: इस वैष्णव का निर्मल धर्म
1: काहू फल की इच्छा नहीं बंचे
0: केवल भगत कीर्तन संग रचे
1: मन तन अंतर सिमरन गोपाल
0: सब ऊपर होवत कृपाल
1: आप दृढ़ अबरह नाम जपावे
0: नानक को वैष्णव परम गत पावे
1: भगवती भगवंत भगत का रंग
0: सगल त्यागे दुष्ट का संग।

0: ਜੋ ਜੋ ਜਪੈ ਤਿਸ ਕੀ ਗਤ ਹੋਏ
1: ਸਾਧ ਸੰਗ ਭਾਵੈ ਜਨ ਕੋਇ
0: ਕਰ ਕਿਰਪਾ ਅੰਤਰ ਉਰਤਾ ਰਹਿ
1: ਬਸ ਪ੍ਰੇਤ ਮੁਕਤ ਪਾਤਰ ਕੋ ਤਾਰ
0: ਸਰਬ ਰੋਗ ਕਾਇ ਔਖਦ ਨਾਮ
1: ਮੰਗਲ ਗੁਣ ਕਾਮ
0: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ
1: ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸ ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਕਿਸ ਨਦਰੀ ਆਇਆ
1: ਦਾਸ ਸੰਤਨ ਪਾਏ ਤਿਨ ਪਾਇਆ
0: ਸਦਾ ਨਿਟ ਨਿਟ ਹਰ ਜਾਨ
1: ਸੋ ਦਾਸ ਦਰਗਾਹ ਪ੍ਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੈ
1: ਜਿਸ ਦਾਸ ਕੋ ਸਭ ਸੋਜੀ ਪਰੈ
0: ਸਗਲ ਸੰਗ ਆਤਮ ਉਦਾਸ
1: ਅਸੀਂ ਜੁਗਤ ਨਾਨਕ ਰਾਮਦਾਸ
0: ਰੱਬ ਕੀ ਆਗਿਆ ਆਤਮ ਹਿਤਾਵੈ
1: ਜੀਵਨ ਮੁਕਤ ਸੋ ਕਹਾਵੈ
0: ਤੈਸਾ ਹਰਕ ਤੈਸਾ ਉਸ ਸੋਗ
1: ਸਦਾ ਅਨੰਤ ਨਹੀਂ ਵਿਯੋਗ
0: ਤੈਸਾ ਸਵਰਨ ਤੈਸੀ ਉਸ ਮਾਟੀ
1: ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਾਨ ਤੈਸਾ ਅਭਿਮਾਨ
1: ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ
1: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ
1: ਜਿਤ ਜਿਤ ਘਰ ਰੱਖਿਆ ਤੈਸਾ ਤਿੰਨਾ
0: ਆਪੇ ਕਰਨ ਕਰਾਵਨ ਜੋਗ
1: ਭਾਵੈ ਸੋਈ ਪਨ ਹੋਗ
0: ਅਸਰਿਓ ਆਪ ਹੋਏ ਅੰਤ ਤਰੰਗ
1: ਲਖਿਆ ਨਾ ਜਾਹੇ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੇ ਤੈਸਾ ਪ੍ਰਕਾਸ਼
1: ਪਾਰ ਬ੍ਰਹਮ ਕਰਤਾ ਅਵਿਨਾਸ਼
0: ਸਦਾ ਸਦਾ ਸਦਾ ਦਯਾਲ
1: ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ
0: ਉਸਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ
1: ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਅਨਕ ਪਰਕਾਰ ਅਸ਼ਟਪਦੀ
0: ਕਈ ਕੋਟ ਹੋਏ ਪੂਜਾਰੀ
1: ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭਏ ਤੀਰਥ ਵਾਸੀ
1: ਕਈ ਕੋਟ ਬਨ ਪ੍ਰਮੈ ਉਦਾਸੀ
0: ਕਈ ਕੋਟ ਬੀਤ ਕੇ ਸਰੋਤੇ
1: ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰੇ
1: ਕਈ ਕੋਟ ਕਵ ਕਾਵ ਵਿਚਾਰੇ
0: ਕਈ ਕੋਟ ਨਵਤਨ ਨਾਮ ਧਿਆ ਵਹੇ
1: ਨਾਨਕ ਕਰਤੇ ਕਾ ਅੰਤ ਨ ਪਾਵੇ
0: ਕਈ ਕੋਟ ਭਏ ਅਭਿਮਾਨੀ
1: ਕਈ ਕੋਟ ਅੰਧ ਅਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਭਿਗ ਆਤਮ ਨੇ ਕੋਰ
0: ਕਈ ਕੋਟ ਪਰ ਦਰਬ ਕੋ ਹਿਰਹੇ
1: ਕਈ ਕੋਟ ਪਰ ਦੁਖ ਨਾ ਕਰੇ
0: ਕਈ ਕੋਟ ਮਾਇਆ ਸ਼ਰਮ ਮਾਹੀ
1: ਕਈ ਕੋਟ ਪਰ ਦੇਸ਼ ਭਰਮਾ ਹੈ
0: ਜਿਤ ਜਿਤ ਲਾਭ ਉਹ ਤਿਤ ਲਗਣਾ
1: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਉਪਾਏ
1: ਕਈ ਕੋਟ ਪਾਥਰ ਬਿਰਖ ਨਿਪਜਾਏ
0: ਕਈ ਕੋਟ ਪਵਨ ਪਾਣੀ ਬੈਸੰਤਰ
1: ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸੀਆ ਸੂਰ ਨਖਤਰ
1: ਕਈ ਕੋਟ ਦੇਵ ਦਾਨ ਇੰਦਰ ਸ਼ਿਰ ਛਤਰ
0: ਸਗਲ ਸਮਗਰੀ ਆਪਣੇ ਸੂਤ ਧਾਰ
1: ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ
0: ਕਈ ਕੋਟ ਰਾਜਸ ਤਾਮ ਸਾਤਕ
1: ਕਈ ਕੋਟ ਵੇਦ ਪੁਰਾਣ ਸਿਮਰਤਿ ਅਰ ਸ਼ਾਸਤਰ
0: ਕਈ ਕੋਟ ਕੀ ਰਤਨ ਸਮੁੰਦ
1: ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਇਹ ਚਿਰ ਦੀਵੇ
1: ਕਈ ਕੋਟ ਗਿਰੀ ਮੇਰ ਸਵਰਨ ਥੀਵੇ
0: ਕਈ ਕੋਟ ਜਖ ਕੇ ਨਿਰਪਸਾਚ
1: ਕਈ ਕੋਟ ਭੂਤ ਪ੍ਰੇਤ ਸੁ ਕਰਮ ਰਿਕਾਚ
0: ਸਾਥੇ ਨੇੜੇ ਸਭ ਹੂੰ ਤੇ ਦੂਰ
1: ਨਾਨਕ ਆਪ ਲਿਖਤ ਰਿਹਾ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ
1: ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮ ਹੈ ਜੀਵ ਹੈ ਮਰ ਹੈ
1: ਕਈ ਕੋਟ ਬਹੁ ਜੋਨੀ ਫਿਰੈ
0: ਕਈ ਕੋਟ ਬੈਠ ਸਹੀ ਖਾਹੇ
1: ਕਈ ਕੋਟ ਘਾਲ ਤਖ ਪਾਹੇ
0: ਕਈ ਕੋਟ ਕੀ ਇਹ ਧਨਵੰਤ
1: ਕਈ ਕੋਟ ਮੈਂ ਚਿੰਤ
0: ਜੈ ਜੈ ਭਾਣਾ ਤਹਿ ਤਹਿ ਰਾਖੀ
1: ਨਾਨਕ ਸਭ ਕੁਛ ਪ੍ਰਭ ਕੈ ਹਾਥੇ
0: ਕਈ ਕੋਟ ਭਏ ਬੈਰਾਗੀ
1: ਰਾਮ ਨਾਮ ਸਖ ਤਿਨ ਲਿਵ ਲਾਗੀ
0: ਕਈ ਕੋਟ ਪ੍ਰਭ ਕੋ ਖੋ ਜੰਤੇ
1: ਆਤਮ ਮਹਿ ਭਾਰ ਬ੍ਰਹਮ ਲਹੰਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ
1: ਕੋ ਮਿਲਿਓ ਪ੍ਰਭ ਵਿਨਾਸ
0: ਕਈ ਕੋਟ ਮੰਗ ਹੈ ਸਤਸੰਗ
1: ਆਪ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ
1: ਨਾਨਕ ਤੇ ਜਨ ਸਦਾ ਧਨ ਧਨ
0: ਕਈ ਕੋਟ ਖਾਣੀ ਅਰਖੰਡ
1: ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ
1: ਕਈ ਜਗਤ ਕੀ ਨੋ ਵਿਸਥਾਰ
0: ਕਈ ਵਾਰ ਪਸਰਿਓ ਪਾਸਾਰ
1: ਸਦਾ ਸਦਾ ਇੱਕ ਇੱਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ
1: ਪ੍ਰਾਪਤਿ ਹੋਏ ਪ੍ਰਭ ਮਾਹੇ ਸਮਾਤ
0: ਤਾਂ ਕਾ ਅੰਤ ਨ ਜਾਣੈ ਕੋਈ
1: ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ
1: ਜਿਨ ਹੋ ਵਤਿਆ ਤਮ ਪ੍ਰਗਾਸ
0: ਕਈ ਕੋਟ ਤਤ ਕੇ ਬੇਤੇ
1: ਸਦਾ ਨਹਾਰੈ ਇੱਕੋ ਨਿਤਰੇ
0: ਕਈ ਕੋਟ ਨਾਮ ਰਸ ਪੀਵੈ ਹੈ
1: ਅਮਰ ਭਏ ਸਦ ਸਦ ਹੀ ਜੀਵੈ
0: ਕਈ ਕੋਟ ਨਾਮ ਗੁਣ ਗਾਵਹੇ
1: ਆਤਮ ਰਸ ਸੁਖ ਸਹਿਜ ਸਮਾਵੈ
0: ਆਪਣੇ ਜਨ ਕੋ ਸਾਥ ਸਾਥ ਸੰਭਾਰੀ
1: ਨਾਨਕ ਇਹ ਪਰਮੇਸ਼ਰ ਕੇ ਪਿਆਰੇ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ
1: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ
0: ਕਰਨ ਕਰਾਵਨ ਕਰਨੈ ਜੋਗ
1: ਜੋਤ ਸੁਭਾਵੈ ਸੋਈ ਹੋਗ
0: ਫਿਰ ਮੈਂ ਤਾਪ ਉਤਾਪ ਨਹਾਰਾ
1: ਅੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੇ ਧਾਰ ਅਧਾਰ ਰਹਾਵੈ
1: ਹੁਕਮੇ ਉਪਜੇ ਹੁਕਮ ਸਮਾਵੈ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਐਨਕ ਰੰਗ ਪ੍ਰਕਾਰ
0: ਕਰ ਕਰ ਦਿੱਤੇ ਆਪਣੀ ਵਡਿਆਈ
1: ਨਾਨਕ ਸਭ ਮੈਂ ਰਿਹਾ ਸਮਾਈ
0: ਰੱਬ ਭਾਵੈ ਮਨ ਉਗਤ ਪਾਵੈ
1: ਰੱਬ ਭਾਵੈ ਤਾਂ ਪਾਤਰ ਤਰਾਵੈ
0: ਰੱਬ ਭਾਵੈ ਬਿਨ ਸਾਸ ਤੇ ਰੱਖੈ
1: ਰੱਬ ਭਾਵੈ ਤਾਂ ਹਰ ਗੁਣ ਭਾਖੈ
0: ਰੱਬ ਭਾਵੈ ਤਾਂ ਪਤ ਉਧਾਰੈ
1: ਆਪ ਕਰੈ ਆਪਨ ਵਿਚਾਰੈ
0: ਦੋਹਾਂ ਸਰਿਆਂ ਕਾ ਆਪ ਸੁਆਮੀ
1: ਖੇਲੈ ਬਿਕਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ
1: ਨਾਨਕ ਦ੍ਰਿਸ਼ਟੀ ਅਵਰਨ ਆਵੈ
0: ਉਹ ਮਨੁੱਖ ਤੇ ਕਿਆ ਹੋਏ ਆਵੈ
1: ਜੋਤ ਸੁਭਾਵੈ ਸੋਈ ਕਰਾਵੈ
0: ਕਿਸ ਕੈ ਹਾਥ ਹੋਏ ਤਾਂ ਸਭ ਪਿਛਲੇ
1: ਜੋਤ ਸੁਭਾਵੈ ਸੋਈ ਕਰੇ
0: ਮਨ ਜਾਣਤ ਵਿਖਿਆ ਮਹਿ ਰਚੈ
1: ਜੇ ਜਾਣਤੇ ਆਪਣੇ ਆਪ ਬਚੈ
0: ਭਰਮੇ ਭੂਲੈ ਦਹਿ ਦਿਸਤਾਵੈ
1: ਨਮਖ ਮਾਹੀ ਚਾਰ ਕੁੰਡ ਫਿਰਿਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇ ਜਨ ਨਾਮ ਮਿਲੇ
0: ਛਿਨਵੈ ਨੀਚ ਕੀਟ ਕੋ ਰਾਜ
1: ਪਾਰ ਬ੍ਰਹਮ ਗਰੀਬ ਨਿਵਾਜ
0: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
1: ਜਿਸ ਤਤਕਾਲ ਦਰ ਦਿਸ ਪ੍ਰਗਟਾਵੈ
0: ਜਾਂ ਕੋ ਆਪਣੀ ਕਰੈ ਬਖਸ਼ੀਸ਼
1: ਨਾਕਾ ਲੇਖਾ ਨਾ ਗਣੇ ਜਗਦੀਸ਼
0: ਜੀਓ ਪਿੰਡ ਸਭ ਤਿਸ ਕੀ ਰਾਸ
1: ਕਟ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਣਾਈ
1: ਨਾਨਕ ਜੀਵੈ ਦੇਖ ਵਡਾਈ
0: ਇਸ ਕਾ ਬਲ ਨਾ ਹੀ ਇਸ ਹਾਥ
1: ਕਲ ਕਰਾਵਨ ਸਰਬ ਕੋ ਨਾਥ
0: ਆਗਿਆਕਾਰੀ ਬਪਰਾ ਜੀਓ
1: ਜੋਤ ਸੁਭਾਵੈ ਸੋਈ ਫਨ ਥੀ
0: ਪ੍ਰਭ ਹੂੰ ਊਚ ਨੀਚ ਮੈਂ ਬਸੈ
1: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ
0: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ
1: ਪ੍ਰਭ ਹੂੰ ਉਪਕਾਸ ਪਿਆਲ
0: ਪ੍ਰਭ ਹੂੰ ਬੇਤਾ ਬ੍ਰਹਮ ਬੀਜ

0: ਨਾਨਕ ਆਪ ਮਿਲਾ ਬਨਹਾਰ,
1: ਪ੍ਰਭੂ ਨਿਰਤ ਕਰੈ ਬਹੁ ਭਾਂਤ,
0: ਪ੍ਰਭੂ ਸੋਇ ਰਹੈ ਦਿਨ ਰਾਤ,
1: ਪ੍ਰਭੂ ਮਹਾ ਕ੍ਰੋਧ ਵਿਕਰਾਲ,
0: ਪ੍ਰਭੂ ਸਰਬ ਕੀ ਹੋ ਤਰਵਾਲ,
1: ਪ੍ਰਭੂ ਹੋਏ ਬਹਿ ਬੜ ਰਾਜਾ,
0: ਪ੍ਰਭੂ ਭਿਖਾਰੀ ਨੀਚ ਕਾ ਸਾਜਾ,
1: ਪ੍ਰਭੂ ਆਪ ਕੀਰਤ ਮੈਂ ਆਵੈ,
0: ਪ੍ਰਭੂ ਭਲਾ ਭਲਾ ਕਹਾਵੈ,
1: ਜਿਉ ਪ੍ਰਭ ਰਾਖੈ ਤਿਵ ਹੀ ਰਹੈ,
0: ਗੁਰ ਪ੍ਰਸਾਦ ਨਾਨਕ ਸਚ ਕਹੈ,
1: ਪ੍ਰਭੂ ਹੋਏ ਪੰਡਤ ਕਰੇ ਬਖਿਆਨ,
0: ਪ੍ਰਭੂ ਮੋਹਨ ਧਾਰੀ ਲਾਵੈ ਧਿਆਨ,
1: ਪ੍ਰਭੂ ਤਟ ਤੀਰਥ ਇਸ਼ਨਾਨ,
0: ਪ੍ਰਭੂ ਸਿੱਧ ਸਾਧਕ ਮੁਖ ਗਿਆਨ,
1: ਪ੍ਰਭੂ ਕੀਠ ਹਸਤ ਪਤੰਗ ਹੋਏ ਦੀਆ,
0: ਅਨਕ ਜੋਨ ਪਰਮਿਆ ਪਰਮੀਆ,
1: ਨਾਨਾ ਰੂਪ ਜੋ ਸਵੰਗੀ ਦਿਖਾਵੈ,
0: ਜੋ ਪ੍ਰਭਾਵੈ ਤਿਵੈ ਨ ਜਾਵੈ,
1: ਜੋ ਭਾਵੈ ਸੋਈ ਹੋਏ,
0: ਨਾਨਕ ਦੂਜਾ ਅਵਰ ਨ ਕੋਏ,
1: ਪ੍ਰਭੂ ਸਾਧ ਸੰਗਤ ਇਹ ਪਾਵੈ,
0: ਉਸੇ ਥਾਂ ਤੇ ਬੋਰ ਨ ਆਵੈ,
1: ਅੰਤਰ ਹੋਏ ਗਿਆਨ ਪ੍ਰਗਾਸ,
0: ਉਸੇ ਥਾਂ ਕਾ ਨਹੀਂ ਵਿਨਾਸ਼,
1: ਮਨ ਤਨ ਨਾਮ ਰਤੇ ਇਕ ਰੰਗ,
0: ਸਦਾ ਬਸੈ ਭਾ ਬ੍ਰਹਮ ਕੈ ਸੰਗ,
1: ਜਿਉ ਜਲ ਮਹਿ ਜਲ ਆਏ ਕਟਾਨਾ,
0: ਜੋ ਤੀ ਸੰਗ ਜੋਤ ਸਮਾਨਾ,
1: ਮਿਟ ਗਏ ਗਵਨ ਪਾਏ ਵਿਸਰਾਮ,
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ,
1: ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ,
0: ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ, ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ,
0: ਸੋ ਨਕ ਪਾਤੀ ਹੋਵਤ ਸਵਾਨ,
1: ਜੋ ਜਾਣੈ ਮੈਂ ਜੋ ਬਨਵੰਤ,
0: ਸੋ ਹੋਵਤ ਬਿਸ਼ਟਾ ਕਾ ਜੰਤ,
1: ਆਪ ਸੋ ਕਰਮਵੰਤ ਕਹਾਵੈ,
0: ਜਨਮ ਮਰੈ ਭਉ ਜੋਨ ਪਰਮਾਵੈ,
1: ਧਨ ਭੂਮਿਕਾ ਜੋ ਕਰੈ ਗੁਮਾਨ,
0: ਸੋ ਮੂਰਖ ਅੰਧਾ ਅਗਿਆਨ,
1: ਹਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ,
0: ਨਾਨਕੀ ਹੈ ਮੁਕਤਿਆ ਗੈ ਸੁਖ ਪਾਵੈ,
1: ਧਨਵੰਤਾ ਹੋਏ ਕਰ ਗਰਭਾਵੈ,
0: ਤ੍ਰਿਣ ਸਮਾਨ ਕਾ ਸਚੰਗ ਨ ਜਾਵੈ,
1: ਬਹੁ ਲਸਕਰ ਮਨੁੱਖ ਉਪਰ ਕਰੇ ਆਸ,
0: ਪਰ ਭੀਤਰਤਾ ਕਾ ਹੋਏ ਵਿਨਾਸ਼,
1: ਸਭ ਤੇ ਆਪ ਜਾਣੈ ਬਲਵੰਤ,
0: ਹੋਏ ਜਾਏ ਪਸਵੰਤ,
1: ਸੈਨਾ ਬਦੈ ਆਪ ਅਹੰਕਾਰੀ,
0: ਧਰਮ ਰਾਏ ਤਿਸ ਕਰੇ ਖੁਆਰੀ,
1: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ,
0: ਸੋਜਨ ਨਾਨਕ ਦਰਗਹਿ ਪ੍ਰਵਾਨ,
1: ਕੋਟ ਕਰਮ ਕਰੈ ਹੋਂ ਧਾਰੀ,
0: ਸ਼ਰਮ ਪਾਵੇ ਸਗਲੇ ਬਰਥਾਰੇ,
1: ਅਨਕ ਤਪੱਸਿਆ ਕਰੇ ਹੰਕਾਰ,
0: ਨਰਕ ਸੁਰਗ ਫਿਰ ਫਿਰ ਅਵਤਾਰ,
1: ਅਨਕ ਜਤਨ ਕਰ ਆਤਮ ਨਹੀਂ ਦਰਵੈ,
0: ਹਰ ਦਰਗਹਿ ਕੋ ਕੈਸੇ ਗਵੈ,
1: ਆਪ ਕੋ ਜੋ ਭਲਾ ਕਹਾਵੈ,
0: ਕਿਸੇ ਭਲਾਈ ਨਿਕਟ ਨ ਆਵੈ,
1: ਸਰਬ ਕੀ ਰੇਨ ਜਾਂ ਕਾ ਮਨ ਹੋਏ,
0: ਕਹੋ ਨਾਨਕ ਤਾਂ ਕੀ ਨਿਰਮਲ ਸੋਏ,
1: ਜਬ ਲਗ ਜਾਣੈ ਮੁਝ ਤੇ ਕਛ ਹੋਏ,
0: ਤਬ ਇਸ ਕੋ ਸੁਖ ਨਾਹੀਂ ਕੋਏ,
1: ਜਬ ਇਹ ਜਾਣੈ ਮੈਂ ਕਿਛ ਕਰਤਾ,
0: ਤਬ ਲਗ ਗਰਭ ਜੋਨ ਮੈਂ ਫਿਰਤਾ,
1: ਜਬ ਧਾਰੈ ਕੋ ਬੈਰੀ ਮੀਤ,
0: ਤਬ ਲਗ ਨਿਸ਼ਚਲ ਨਾਹੀਂ ਚੀਤ,
1: ਜਬ ਲਗ ਮੋਹ ਮਗਨ ਸੰਗ ਮਾਏ,
0: ਤਬ ਲਗ ਧਰਮ ਰਾਏ ਦੇਸ ਜਾਏ,
1: ਰਬ ਕਿਰਪਾ ਤੇ ਬੰਧਨ ਟੁੱਟੈ,
0: ਗੁਰ ਪ੍ਰਸਾਦ ਨਾਨਕ ਹਾਂ ਛੁੱਟੈ,
1: ਸਹਿਸ ਕਟੇ ਲਖ ਕੋਟ ਧਾਵੈ,
0: ਰਤਨ ਆਵੈ ਮਾਇਆ ਪਾਛੈ ਪਾਵੈ,
1: ਅਨਕ ਭੋਗ ਵਿਖਿਆ ਕੇ ਕਰੈ,
0: ਨੈਤ ਪਤਾਵੈ ਖਪ ਖਪ ਮਰੈ,
1: ਬਿਨਾ ਸੰਤੋਖ ਨਹੀਂ ਕੋ ਰਾਜੈ,
0: ਸੁਪਨ ਮਨੋਰਥ ਬਿਰਥੇ ਸਭ ਕਾਜੈ,
1: ਨਾਮ ਰੰਗ ਸਰਬ ਸੁਖ ਹੋਏ,
0: ਪ੍ਰਭਾਗੀ ਕਿਸੈ ਪ੍ਰਾਪਤ ਹੋਏ,
1: ਕਰਨ ਕਰਾਵਨ ਆਪੇ ਆਪ,
0: ਸਦਾ ਸਦਾ ਨਾਨਕ ਹਰ ਜਾਪ,
1: ਕਰਨ ਕਰਾਵਨ ਕਰਨੈ ਹਾਰ,
0: ਇਸਕੇ ਹਾਥ ਕਹਾਂ ਵਿਚਾਰ,
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ,
0: ਆਪੇ ਆਪ ਆਪ ਪ੍ਰਭ ਸੋਏ,
1: ਜੋ ਕਿਛ ਪੀਨੋ ਸੋ ਆਪਣਾ ਰੰਗ,
0: ਸਭ ਤੇ ਦੂਰ ਸਭ ਹੋ ਕੇ ਸੰਗ,
1: ਦੂਜਾ ਦੇਖੈ ਕਰੈ ਵਿਵੇਕ,
0: ਆਪੇ ਏਕਾ ਪਿਆ ਨੇਕ,
1: ਮਰੈ ਨਾ ਬਿਨਸੈ ਆਵੈ ਨਾ ਜਾਏ,
0: ਨਾਨਕ ਸਤਿ ਰਹਿ ਸਮਾਏ,
1: ਆਪ ਉਪਦੇਸੈ ਸਮਝੈ ਆਪ,
0: ਆਪੇ ਰਚਿਆ ਸਭ ਕੈ ਸਾਥ,
1: ਆਪ ਪੀਨੋ ਆਪਣ ਵਿਸਥਾਰ,
0: ਸਭ ਕੁਛ ਉਸਕਾ ਉਹ ਕਰਨੇ ਹਾਰ,
1: ਉਸ ਤੇ ਭਿੰਨ ਕਹੋ ਕਿਛ ਹੋਏ,
0: ਹਾਂਤ ਨੰਤਰ ਏਕੈ ਸੋਏ,
1: ਆਪਣੇ ਚਲਿਤ ਆਪ ਕਰਨੇ ਹਾਰ,
0: ਗੌਤ ਕਰੇ ਰੰਗ ਅਪਾਰ,
1: ਮਨ ਮੈਂ ਆਪ ਮਨ ਆਪਣੇ ਮਾਹੇ,
0: ਨਾਨਕ ਕੀਮਤ ਕਹਿਣ ਨਾ ਜਾਏ,
1: ਸਤ ਸਤ ਸਤ ਪ੍ਰਭ ਸੁਆਮੀ,
0: ਗੁਰ ਪ੍ਰਸਾਦ ਕਿਨੈ ਵਿਖਿਆਨੀ,
1: ਸੱਚ ਸੱਚ ਸਤ ਸਭ ਕੀਨਾ,
0: ਕੋਟ ਮਦੈ ਕਿਨੈ ਵਿਰਲੇ ਚੀਨਾ,
1: ਭਲਾ ਭਲਾ ਭਲਾ ਤੇਰਾ ਰੂਪ,
0: ਅਤ ਸੁੰਦਰ ਅਪਾਰ ਅਨੂਪ,
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ,
0: ਘਟ ਘਟ ਸੁਣੇ ਸਰ ਹੁਣ ਵਿਖਿਆਣੀ,
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ,
0: ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ,
1: ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰ ਨਹਾਰ,
0: ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੀ,
1: ਸੰਤ ਕੈ ਦੁਖਨ ਆਰ ਜਾ ਘਟੈ,
0: ਸੰਤ ਕੈ ਦੁਖਨ ਜਮਤੇ ਨਹੀਂ ਛੁਟੈ,
1: ਸੰਤ ਕੈ ਦੁਖਨ ਸੁਖ ਸਭ ਜਾਏ,
0: ਸੰਤ ਕੈ ਦੁਖਨ ਨਰਕ ਮੈਂ ਪਾਏ,
1: ਸੰਤ ਕੈ ਦੁਖਨ ਮਤ ਹੋਏ ਮਲੀਨ,
0: ਸੰਤ ਕੈ ਦੁਖਨ ਸੋਭਾ ਤੇ ਹੀਨ,
1: ਸੰਤ ਕੇ ਹਥੇ ਕੋ ਰੱਖੈ ਨਾ ਕੋਈ,
0: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ,
1: ਸੰਤ ਕਿਰਪਾਲ ਕਿਰਪਾ ਜੇ ਕਰੈ,
0: ਨਾਨਕ ਸੰਤ ਸੰਗ ਨਿੰਦਕ ਬੀਤਰ,
1: ਸੰਤ ਕੇ ਦੁਖਨ ਤੇ ਮੁਖ ਭਵੈ,
0: ਸੰਤਨ ਕੈ ਦੁਖਨ ਕਾਗ ਜਿਉ ਲਵੈ,
1: ਸੰਤਨ ਕੈ ਦੁਖਨ ਸਰਪ ਜੋਨ ਪਾਏ,
0: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ,
1: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ,
0: ਸੰਤ ਕੈ ਦੁਖਨ ਸਭ ਕੋ ਛਲੈ,
1: ਸੰਤ ਕੈ ਦੁਖਨ ਤੇਜ ਸਭ ਜਾਏ,
0: ਸੰਤ ਕੈ ਦੁਖਨ ਨੀਚ ਨਿਚਾਏ,
1: ਸੰਤ ਦੁਖੀ ਕਾ ਥਾਉ ਕੋ ਨਾਹੀ,
0: ਨਾਨਕ ਸੰਤ ਭਾਵੈ ਤਾਂ ਇਹ ਪੀ ਗਤ ਪਾਏ,
1: ਸੰਤ ਕਾ ਨਿੰਦਕ ਮਹਾ ਅਤਤਾਈ,
0: ਸੰਤ ਕਾ ਨਿੰਦਕ ਖਿਨ ਟਿਕਣ ਨ ਪਾਏ,
1: ਸੰਤ ਕਾ ਨਿੰਦਕ ਮਹਾ ਹਥਿਆਰਾ,
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ,
1: ਸੰਤ ਕਾ ਨਿੰਦਕ ਰਾਜ ਤੇ ਹੀਨ,
0: ਸੰਤ ਕਾ ਨਿੰਦਕ ਦੁਖੀਆ ਅਰਦੀਨ,
1: ਸੰਤ ਕੇ ਨਿੰਦਕ ਕੋ ਸਰਬ ਰੋਗ,
0: ਸੰਤ ਕੇ ਨਿੰਦਕ ਕੋ ਸਦਾ ਬਿਜੋਗ,
1: ਸੰਤ ਕੇ ਨਿੰਦਾ ਦੋਖ ਮੈਂ ਦੋਖ,
0: ਨਾਨਕ ਸਤ ਭਾਵੇ ਤਾਂ ਉਸਕਾ ਵੀ ਹੋਏ ਮੋਖ,
1: ਸੰਤ ਕਾ ਦੁਖੀ ਸਦਾ ਅਪਵਿੱਤ,
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ,
1: ਸੰਤ ਕੇ ਦੁਖੀ ਕੋ ਡਾਣ ਲੱਗੈ,
0: ਸੰਤ ਕੇ ਦੁਖੀ ਕੋ ਸਭ ਤਿਆਗੈ,
1: ਸੰਤ ਕਾ ਦੁਖੀ ਮਹਾ ਅਹੰਕਾਰੀ,
0: ਸੰਤ ਕਾ ਦੁਖੀ ਸਦਾ ਬਿਕਾਰੀ,
1: ਸੰਤ ਕਾ ਦੁਖੀ ਜਨਮੈ ਮਰੈ,
0: ਸੰਤ ਕੀ ਦੁਖ ਨਾ ਸੁਖ ਤੇ ਤਰੈ,
1: ਸੰਤ ਕੇ ਦੁਖੀ ਕੋ ਨਾ ਹੀ ਠਾਉ,
0: ਨਾਨਕ ਸਤ ਭਾਵੇ ਤਾਂ ਲਏ ਮਿਲਾਏ,
1: ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ,
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ,
1: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ,
0: ਸੰਤ ਕਾ ਦੁਖੀ ਕੁੰਜੜ ਪਾਈਐ,
1: ਸੰਤ ਕਾ ਦੁਖੀ ਅੰਤਰ ਤੇ ਥੋਥਾ,
0: ਜੋ ਸਾਸ ਬਿਨਾ ਮ੍ਰਿਤ ਕੀ ਲੋਥਾ,
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ,
0: ਆਪਣ ਬੀਜਿਆ ਪੇ ਹੀ ਖਾਹੇ,
1: ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨਹਾਰ,
0: ਨਾਨਕ ਸਤ ਭਾਵੇ ਤਾਂ ਲਏ ਉਬਾਰ,
1: ਸੰਤ ਕਾ ਦੁਖੀ ਇਉਂ ਬਿਲ ਲਾਏ, ਤੜਫੜਾਏ,
0: ਜਿਉ ਜਲ ਬਿਹੂਨ ਮਛਲੀ ਤੜਫੜਾਏ,
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ,
0: ਜਿਉ ਭਾਵਕ ਇੰਦਨ ਨਹੀਂ ਧਰਾਪੈ,
1: ਸੰਤ ਕਾ ਦੁਖੀ ਛੁਟੈ ਅਕੇਲਾ,
0: ਜਿਉ ਬਵਾਰ ਤਿਲ ਖੇਤ ਮਹਿੰਦ ਹੇਲਾ,
1: ਸੰਤ ਕਾ ਦੁਖੀ ਧਰਮ ਤੇ ਰਹਿਤ,
0: ਸੰਤ ਕਾ ਦੁਖੀ ਸਤ ਮਿਥਿਆ ਕਹਿਤ,
1: ਕੀਰਤਨ ਦਿੱਕਾ ਧੁਰ ਹੀ ਪਿਆ,
0: ਨਾਨਕ ਜੋਤ ਸੁਭਾਵੇ ਸੋਈ ਥਿਆ,
1: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ,
0: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ,
1: ਸੰਤ ਕਾ ਦੁਖੀ ਸਦਾ ਸਹਿਕਾਈਐ,
0: ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ,
1: ਸੰਤ ਕੇ ਦੁਖੀ ਕੀ ਪੂਜੈ ਨਾ ਆਸਾ,
0: ਸੰਤ ਕਾ ਦੁਖੀ ਉੱਠ ਚਲੈ ਨਿਰਾਸਾ,
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ,
0: ਜੈਸਾ ਭਾਵੈ ਤੈਸਾ ਕੋਈ ਹੋਏ,
1: ਪਾਇਆ ਕਿਰਤ ਨਾ ਮਿਟੈ ਕੋਈ,
0: ਨਾਨਕ ਜਾਣੈ ਸੱਚਾ ਸੋਏ,
1: ਸਭ ਕਰ ਤਿਸ ਕੀ ਉਹ ਕਰਨੈ ਹਾਰ,
0: ਸਦਾ ਸਦਾ ਤਿਸ ਕੋ ਨਮਸਕਾਰ,
1: ਰਾਪੀ ਉਸਤ ਕਰੋ ਦਿਨ ਰਾਤ,
0: ਤਿਸੈ ਧਿਆਵੋ ਸਾਸ ਗਿਰਾਸ,
1: ਸਭ ਕਛ ਵਰਤੈ ਤਿਸ ਕਾ ਕੀਆ,
0: ਜੈਸਾ ਕਰੇ ਤੈਸਾ ਕੋ ਥੀਆ,
1: ਆਪਣਾ ਖੇਲਾ ਕਰਨੈ ਹਾਰ,
0: ਦੂਸਰ ਕੌਣ ਕਹੈ ਵਿਚਾਰ,
1: ਜਿਸ ਨੂੰ ਕਿਰਪਾ ਕਰੈ ਤਿਸ ਆਪਣਾ ਨਾਮ ਦੇ,
0: ਵਡਪਾ ਕੀ ਨਾਨਕ ਜਨ ਸੇ ਸਲੋਕ,
1: ਤਜ ਹੋ ਸਿਆਨ ਪੁਸੁਰ ਜਨ ਹੋ, ਸਿਮਰੋ ਹਰ ਹਰ ਰਾਏ,
0: ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਪਉ ਜਾਏ, ਅਸ਼ਟਪਦੀ,
1: ਮਨੁੱਖ ਕੀ ਟੇਕ ਬਿਰਤੀ ਸਭ ਜਾਨ,
0: ਦੇਵਨ ਕਉ ਏਕੈ ਭਗਵਾਨ,
1: ਜਿਸ ਕੈ ਦੀਐ ਰਹਿ ਅਗਾਹੇ,
0: ਮੋਰ ਨ ਤਿਸ਼ਨਾ ਲਾਗੈ ਆਏ,
1: ਮਾਰੈ ਰਾਖੈ ਏਕੋ ਆਪ,
0: ਮਾਨੁਖ ਕੈ ਕਿਸ਼ਨਾ ਹੀ ਹਾਥ,
1: ਜਿਸ ਕਾ ਹੁਕਮ ਬੂਝ ਸੁਖ ਹੋਏ,
0: ਜਿਸ ਕਾ ਨਾਮ ਰਖ ਕੰਠ ਪਰੋਏ,
1: ਸਿਮਰ ਸਿਮਰ ਸਿਮਰ ਪ੍ਰਭ ਸੋਏ,
0: ਨਾਨਕ ਬਿਘਨ ਲਾਗੈ ਕੋਏ,
1: ਉਸਤ ਮਨ ਮੈਂ ਕਰ ਨਿਰੰਕਾਰ,
0: ਕਰਮਨ ਮੇਰੇ ਸਤ ਵਿਵਹਾਰ,
1: ਨਿਰਮਲ ਰਸਨਾ ਅੰਮ੍ਰਿਤ ਪੀਓ,
0: ਸਦਾ ਸਹੇਲਾ ਕਰ ਲੈ ਜੀਓ,
1: ਨੈਨੋ ਬੇਖਾ ਪੁਰਖਾ ਰੰਗ,
0: ਸਾਹ ਸੰਗ ਬਿਨ ਸਹਿ ਸਭ ਸੰਗ,
1: ਚਰਨ ਚਲੋ ਮਾਰਗ ਗੋਬਿੰਦ,
0: ਮਿਟੈ ਪਾਪ ਜਪੀਐ ਹਰ ਬਿੰਦ,
1: ਹਰ ਹਰ ਕਰਮ ਸਰਵਨ ਹਰ ਕਥਾ,
0: ਆਦਰ ਗਿਆ ਨਾਨਕ ਉਜਲ ਮੱਥਾ,
1: ਵਡ ਭਾਗੀ ਤੇ ਜਨ ਜਗ ਮਾਹੀ,
0: ਸਦਾ ਸਦਾ ਹਰ ਕੇ ਗੁਣ ਗਾਹੇ,
1: ਰਾਮ ਨਾਮ ਜੋ ਕਰੇ ਵਿਚਾਰ,
0: ਸੇਤਲ ਮੰਤਕ ਨੀ ਸੰਸਾਰ,
1: ਮਨ ਤਨ ਮੁਖ ਬੋਲੇ ਹਰ ਮੁਖੀ,
0: ਸਦਾ ਸਦਾ ਜਾਣੋ ਤੇ ਸੁਖੀ,
1: ਏਕੋ ਏਕ ਏਕ ਪਛਾਨੈ,
0: ਤੇਤੋ ਤਕੀਓ ਸੋਝੀ ਜਾਣੈ,
1: ਨਾਮ ਸੰਗ ਜਿਸ ਕਾ ਮਨ ਮਾਨਿਆ,
0: ਨਾਨਕ ਤਿਨੈ ਨਿਰੰਜਨ ਜਾਣਿਆ,
1: ਗੁਰ ਪ੍ਰਸਾਦ ਆਪਣੇ ਆਪ ਸੁਜੈ,
0: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ,
1: ਸਾਧ ਸੰਗ ਹਰ ਹਰ ਜਸ ਕਹਿਤ,
0: ਸਰਬ ਰੋਗ ਤੇ ਹਰ ਜਨ ਰਹਿਤ,
1: ਧਨ ਦਿਨ ਕੀਰਤਨ ਕੇਵਲ ਵਖਿਆਨ,
0: ਰਸਤ ਮੈਂ ਸੋਈ ਨਿਰਵਾਣ,
1: ਏਕ ਉਪਰ ਜਿਸ ਜਨ ਕੀ ਆਸਾ,
0: ਜਿਸ ਕੀ ਕਟੀਏ ਜਨ ਕੀ ਫਸਾ,
1: ਪਾਰ ਬ੍ਰਹਮ ਕੀ ਜਿਸ ਮਨ ਭੂਖ,
0: ਨਾਨਕ ਦਸੈ ਨਾ ਲਾਗੈ ਦੁਖ,
1: ਜਿਸ ਕੋ ਹਰ ਬ੍ਰਹਮ ਮਨ ਜਿਤੇ ਆਵੈ,
0: ਸੋ ਸੰਤ ਸੁਹੇਲਾ ਨਹੀਂ ਡੁਲਾਵੈ,
1: ਜਿਸ ਪ੍ਰਭ ਆਪਣਾ ਕਿਰਪਾ ਕਰੈ,
0: ਸੋ ਸੇਵਕ ਕੋ ਕਿਸ ਤੇ ਡਰੈ,
1: ਜੈਸਾ ਸਤ ਐਸਾ ਦ੍ਰਿਸ਼ਟ ਆਇਆ,
0: ਆਪਣੇ ਕਾਰਜ ਮੈਂ ਆਪ ਸਮਾਇਆ,
1: ਸੋਧਤ ਸੋਧਤ ਸੋਧਤ ਸੀਜਿਆ,
0: ਪ੍ਰਸਾਦ ਤਤ ਸਭ ਪੂਜਿਆ,
1: ਜਬ ਦੇਖੋ ਤਬ ਸਭ ਸ਼ਮੂਲ,
0: ਨਾਨਕ ਸੋ ਸੂਕਮ ਸੋਈ ਅਸਥੂਲ,
1: ਮੈਂ ਕਿਸ ਜਨ ਮੈਂ ਨਹਿ ਕਿਸ ਮਰੈ,
0: ਆਪਣੇ ਚਲਤੇ ਆਪ ਹੀ ਕਰੈ,
1: ਆਪਣ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ,
0: ਆਜਾਕਾਰੀ ਤਾਰੀ ਸਭ ਸ੍ਰਿਸ਼ਟ,
1: ਆਪੇ ਆਪ ਸਗਲ ਮਹਿ ਆਪ,
0: ਅਨਕ ਜੁਗਤ ਰਚਥਾ ਬਿਉਥਾ,
1: ਅਵਨਾਸੀ ਨਾਹੀ ਕਿਸ ਖੰਡ,
0: ਧਾਰਨ ਧਾਰ ਰਿਓ ਬ੍ਰਹਿਮੰਡ,
1: ਲਖ ਭੇ ਪੁਰਖ ਪ੍ਰਤਾਪ,
0: ਆਪ ਜਪਾਏ ਤਾ ਨਾਨਕ ਜਾਪ,
1: ਜਿਨ ਪ੍ਰਭ ਜਾਤਾ ਸੋ ਸੋ ਪਾਵੰਤ,
0: ਸਗਲ ਸੰਸਾਰ ਉਦਰੈ ਤਨ ਮੰਤ,
1: ਪ੍ਰਭ ਕੇ ਸੇਵਕ ਸਗਲ ਉਧਾਰਨ,
0: ਪ੍ਰਭ ਕੇ ਸੇਵਕ ਦੁਖ ਬਿਸਾਰਨ,
1: ਆਪੇ ਮੇਲ ਲਈ ਕਿਰਪਾਲ,
0: ਗੁਰ ਕਾ ਸ਼ਬਦ ਜਪ ਭਏ ਨਿਹਾਲ,
1: ਗੁਰ ਕੀ ਸੇਵਾ ਸੋ ਹੀ ਲਾਗੈ,
0: ਜਿਸ ਨੂੰ ਕਿਰਪਾ ਕਰੇ ਵਡਭਾਗੈ,
1: ਨਾਮ ਜਪਤ ਪਾਵੇ ਵਿਸਰਾਮ,
0: ਨਾਨਕ ਤਨ ਪੁਰਖ ਕੋ ਉਤਮ ਕਰ ਮਾਨ,
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ,
0: ਸਦਾ ਸਦਾ ਵਸੈ ਹਰ ਸੰਗ,
1: ਸਹਿ ਸੁਭਾਈ ਹੋਵੈ ਸੋ ਹੋਏ,
0: ਕਰਨੈ ਹਾਰ ਪਛਾਣੈ ਸੋਏ,
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ,
0: ਜੈਸਾ ਸਤ ਐਸਾ ਦ੍ਰਿਸ਼ਟਾਨਾ,
1: ਜਿਸ ਦੀ ਉਪਜੇ ਤਿਸ ਮਾਹੀ ਸਮਾਏ,
0: ਸੁਖ ਨਿਧਾਨ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਤੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗੁਰ ਪੈ
0: ਜਾਂ ਸਭ ਕੁਛ ਤਿਸਕਾ ਦੀਆ ਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਵਹਿ ਦਾ ਤਾਰ
0: ਇਸ ਦਿਨ ਹਾਰ ਜਾਂ ਨੈਗਾ ਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਬਨ
1: ਜਿਉ ਪਾਖਾਨ ਨਾਮ ਚੜਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਤੂਤ ਸਹਿਚਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਡਾਕਟਰ ਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜਿਬ ਮਹਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਟ ਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰਾਖੈ
0: ਅਰਗੁਣ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇ ਬਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰਬ ਲਿਖੇ ਕਾ ਲਹਿਣਾ ਪਾਏ
1: ਸਭ ਕਿਸ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹੋਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭਤੀ ਉਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਕੋ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਕਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਤਿਸਤੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਉਸਕਾ ਮੰਤਰ ਨਾ ਜਾਣੈ ਹੋਰ
1: ਅੰਧ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਤਪ ਮਤ ਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਈ
0: ਜਨਮ ਰੈਫਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇੱਕ ਰੰਗ
1: ਨਾਨਾ ਵਿਦ ਕਿਨੋ ਵਿਸਾਰ
0: ਰੱਬ ਬਨਾਸੀ ਇੱਕ ਅੰਕਾਰ
1: ਨਾਨਾ ਚਲਿਤ ਕਰੇ ਥਿਨ ਮਾਹੀ
0: ਪੂਰ ਰਹੇ ਪੂਰਨ ਸਭ ਠਾਏ
1: ਨਾਨਾ ਵਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਣ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੂਰੀਆਂ ਸਭ ਭਵਨ
0: ਨਾਮ ਕੇ ਸੰਗੁਦ ਰੇਸਨ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇ ਵਰ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹਿ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਅਸਵ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰਣਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੁਝਿਆ ਤਿਸ ਆਇਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਵਰਕੇ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਾਕੇ ਸੰਗਤ ਰਹਿ ਸੰਸਾਰ
1: ਜਨ ਕਾ ਸੇਵਕ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨਹਾਰ
0: ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਤ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਕਰਨ ਕਰਾਵਨ ਤਿਨ ਮੂਲ ਪਛਾਣੇ
1: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸ ਮਾਹੀ ਲੈ ਬਸ ਗਡਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਬੂਜੈ ਬੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਆਪਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰ
1: ਆਪਣੇ ਜਾਨ ਕਾ ਪਰਦਾ ਢਾਕੈ
0: ਆਪਣੇ ਸੇਵਕ ਕੀ ਸਰ ਪਰ ਰੱਖੈ
1: ਆਪਣੇ ਦਾਸ ਕੋ ਦੇਵ ਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰੱਖੈ
0: ਤਾਕਿ ਕਦਮਿਤ ਕੋਈ ਨ ਲਖੈ
1: ਆਪਕੇ ਸੇਵਕ ਕੋ ਕੋਉ ਨਾ ਪਹੁੰਚੈ
0: ਆਪਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰੱਖੈ
0: ਭਸਮ ਕਰੈ ਲਸਕਰ ਕੋਟ ਲਾਗੈ
1: ਜਿਸ ਕਾ ਸਾਸਨ ਕੱਢ ਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰੈ ਨਾ ਰੱਖੈ ਹਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰ ਹਿਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲੱਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਨੀ ਅਮਰਤੇ ਮਨ ਤਨ ਤਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਊਠ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦ ਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬੇ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਏ
0: ਰੱਬੇ ਆਪਣੇ ਸਿਉ ਰਹੇ ਸਮਾਈ
1: ਜੋ ਹੋ ਵਾਹੋ ਵਤ ਸੋ ਜਾਣੈ
0: ਰੱਬੇ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕੈ ਏਕ ਨ ਜਾਨੋ
1: ਆਟ ਪੈਰ ਪ੍ਰਭ ਅਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੇਹੇ
0: ਮਨ ਤਨ ਆਪਣਾ ਤਿਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਕਿਸ ਕੀ ਸਰਨ ਸਰਬ ਸੁਖ ਪਾਵਹਿ
0: ਇਸ ਕੈ ਦਰਸ ਸਭ ਪਾਪ ਮਟਾਵੈ
1: ਅਬਰ ਸਿਆਨਪ ਸਗਲੀ ਛਾੜ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਨ ਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਵੈ ਅਸ਼ਟਪਦੀ
1: ਸਤਿਗੁਰ ਸੇਵ ਕੀ ਕਰੈ ਪ੍ਰਤਪਾਲ
0: ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਇਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ
0: ਨਾਨਕ ਬਾਰ ਗੁਰ ਕੋ ਬਲ ਜਾਉ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨਮੈ ਪਾਰ ਬ੍ਰਹਮ
0: ਏਕੈ ਆਪ ਨਹੀਂ ਕਛ ਭਰਮ
1: ਸਹਿ ਸਿਆਨ ਭਲਿਆ ਨ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਵਰਸਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤੀ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਹੂੰ ਬੋਲ ਨ ਪਹੁੰਚਤ ਪ੍ਰਾਨੀ
0: ਅਗਮਾ ਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨ ਪਾਈ
1: ਅਨਕ ਭਗਤ ਬੰਦਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰਸ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਤ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇ ਕਹਿ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਸਿਤ ਪਾਈ ਚੁਕੇ ਭ੍ਰਮ ਗਮਨ
0: ਸੋ ਨਾਨਕ ਹਰ ਹਰ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਹੋਹੀ
0: ਕਲਾ ਧਾਰ ਜਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਬਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਏਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਭਾਈ ਪ੍ਰਕਾਸ਼ ਸਾਧਕ ਸੰਗ
1: ਰਾਜ ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕ ਹੋ ਤਨ ਸਾਰ ਅਸ਼ਟਪਦੀ
1: संत जना मिन करो विचार,
0: एक सिमरन नाम आधार,
1: अवरोह पाप सब मीत बसारो,
0: शरण कमल विद मैं उरतारो,
1: कर्म कान सो प्राप्त समर्थ,
0: दृढ़ कर गहो नाम हर बथ,
1: एहो तन संचो हो भगवंत,
0: संत जना का निर्मल मंत,
1: एक आस रखो मन माही,
0: सर्व रोग नानक मिट जाहि,
1: जिस तन को चार पुंट उठतावे,
0: सो तन हर से बाते पावे,
1: जिस सुख को नित पांचे मीत,
0: सो सुख साधु संग प्रीत,
1: जिस शोभा को करहे भली करनी,
0: सासो बापर हर की सरनी,
1: मन को पावी रोग न जाए,
0: रोग मिटे हर अवखत लाए,
1: सर्व निदान मैं हर नाम निदान,
0: जप नानक दरगह प्रवान,
1: मन प्रबोधो हर कह नाई,
0: दैत स्थापते आवैठाए,
1: ताको बिघन न लागे कोई,
0: जाके हृदय बसै हर सोए,
1: कल ताती ठंडा हर नाउ,
0: सिमर सिमर सदा सुख पाओ,
1: अवबिन सह पूर्ण होए आस,
0: भगत पाए आत्म प्रकाश,
1: हित कर जाए बसै अविनाशी,
0: तो नानक काटी जम फासी,
1: मत विचार कह जन साचा,
0: जन्म मरै सो काचो काचा,
1: आवागमन मिटे प्रभ सेव,
0: आप त्याग शरण गुरुदेव,
1: क्यों रत्न जन्म का होई उधार,
0: हर हर सिमर पुराने आधार,
1: अनको पाप न छूटन हारे,
0: सिमरत शास्त्र वेद विचारे,
1: हर की भगत करहु मन लाए,
0: मर वंशत नानक फल पाए,
1: संग न चार स्थे रह तना,
0: काल पटावे मूर्ख मना,
1: सुत मीत कुटुंब हर बनिता,
0: इनते कहो तुम कवन सनाथा,
1: राज रंग माया विस्तार,
0: इनते कहो कवन छुटकार,
1: आस हस्ती रथ सवारी,
0: झूठा डंप झूठ पसारी,
1: जिन दिए तिस बुझे न बगाना,
0: नाम पसार नानक पछताना,
1: गुर की मातु ले आने,
0: भक्त बिना भव डूबे सियाने,
1: भक्ति भगत करो मन मीत,
0: निर्मल होए तमारो चीत,
1: चरण कमल राखो मन माही,
0: जन्म जन्म के किल बिख जाहि,
1: आप जपो अवरा नाम जपावो,
0: संत कहत रहत गत पावो,
1: सार पूर सत हर को नाओ,
0: सहस भाई नानक गुण गाओ,
1: गुण गाव तेरी उतर समैल,
0: नरस जाय हो मैं बिख फैल,
1: होए अचिंत बसै सुख नाल,
0: सास ग्रासर नाम समाल,
1: छाड़ सियानप सगली मना,
0: सात संग पावे सच तना,
1: हर पूंजी संच करो व्यवहार,
0: हम सब दरगह जयकार,
1: सर्व निरंतर एको देख,
0: नानक जाके मस्तक लेख,
1: एको जाप एको सलाहे,
0: एक समर एको मन आहे,
1: एक के गुण गाओ अनंत,
0: मर्दन जाप एक भगवंत,
1: एको एक एक हर आप,
0: पूर्ण पूरे उप्रव्याप,
1: अंत विसार एक ते भये,
0: एक अराध प्रास्त गए,
1: मन तन अंतर एक प्रभ राता,
0: गुर प्रसाद नानक एक जाता, श्लोक
1: फिरत फिरत प्रभ आया, करया तो शरनाई,
0: नानक की प्रभ बेनती, अपनी भक्ति लाए, अष्टपदी
1: जाचक जन जाचे प्रभ दान,
0: कृपा देव हर नाम,
1: साध जना की मांगो धूर,
0: पार ब्रह्म मेरी शब्दा पूर,
1: सदा सदा प्रभ की गुण गावो,
0: सास सास प्रभ तुम्हें ध्यावो,
1: चरण कमल से लागे प्रीत,
0: भजन करो प्रभ की नित नीत,
1: एक कोट एक को आधार,
0: नानक मांगे नाम प्रभ सार,
1: प्रभ की दृष्ट महा सुख होए,
0: रस पावे बिरला कोई,
1: जिन चाख्या से जान तृप्ताने,
0: पूर्ण पुरख नहीं डोलाने,
1: सुपार परे प्रेम रस रंग,
0: जय चाहो साध का संग,
1: परे शरण आन सब त्याग,
0: अंतर प्रकाश अंधेन लिवलाग,
1: बड़ भागी जपया प्रभ सोए,
0: नानक नावर ते सुख होए,
1: सेवक की मनसा पूरी पई,
0: सतगुरु दे निर्मल मत लई,
1: जान को प्रभ होए दयाल,
0: सेवक की नो सदा निहाल,
1: बंधन काट मुक्त जन भया,
0: जन्म मरण दुख भ्रम गया,
1: इच पुन्नी श्रद्धा सब पूरी,
0: गब रहया सत्संग हजूरी,
1: जिसका साथिन लिया मिलाए,
0: नानक भगती नाम समाए,
1: सो क्यों बिसरै जे घाव न भाने,
0: सो को बिसरै जे किया जाने,
1: सो क्यों बिसरै जे सब कुछ दिया,
0: सो क्यों बिसरै जे जीवन जिया,
1: सो क्यों बिसरै जे अगन मह राखै,
0: गुर प्रसाद को बिरला लखै,
1: सो क्यों बिसरै जे बिख ते काटै,
0: जनम जनम का टूटा गंढ है,
1: गुर पूरै तत एह बुझाया,
0: प्रभ अपना नानक जन ध्याया,
1: साजन संत करो एह काम,
0: आन त्याग जपो हर नाम,
1: सिमर सिमर सिमर सुख पावो,
0: आप जपो अपने नाम जपावो,
1: भगत भाई तरिया संसार,
0: भक्ति तन खुशी सार,
1: सर्व कल्याण सूप निद नाम,
0: मूढ़ जात पाए विश्राम,
1: सगल दुख का हो नाश,
0: नानक नाम जपो गुण पास,
1: उपजी प्रीत प्रेम रस जाओ,
0: मंत्र अंतर ही स्वाओ,
1: नेत्रों देख दर्श सुख होए,
0: मन बिक सह साध चरण धोए,
1: भक्त जना कै मन तन रंग,
0: बिरला को पावे संग,
1: एक बस दी जय कर माया,
0: प्रसाद नाम जप लिया,
1: ताकि उपमा कही न जाए,
0: नानक रहया सर्व समाए,
1: रब बख्शांत दीन दयाल,
0: भगत बशल सदा कृपाल,
1: नाथ नाथ गोबिंद गोपाल,
0: सर्व घटा कृत प्रतपाल,
1: आदि पुरख कारण करतार,
0: जना के प्राण आधार,
1: जो जो जपै सो होई पुनीत,
0: भगत पाए लावे मन हीत,
1: हम निर्गुण यार नीच अजान,
0: नानक तुमरी शरण पुरख भगवान,
1: सर्व वैकुंठ मुक्त मोख पाए,
0: एक निमक हर के गुण गाए,
1: अनक राज भोग बड़े आई,
0: हर के नाम की कथा मन पाई,
1: वो भोजन का प्रसंगीत,
0: रसना जपती हर हर नीत,
1: भली सो करनी सोभा धनवंत,
0: हृदय बसे पूर्ण गुरमंत,
1: साध संत प्रभ देहो निवास,
0: सर्व

0: ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ
0: ਆਪਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਦ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਤਬ ਹਰ ਕਸੋ ਕੋ ਕਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਤਬ ਹੋ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਧ ਮੁਕਤ ਕਹੋ ਕਿਸ ਕਹੋ ਗਨੀ
1: ਜਬ ਏਕ ਇਹ ਹਰ ਅਗਾਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੈ ਜਨਮ ਮਰਨ ਕਹੋ ਕਹਾ ਵਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤ੍ਰ ਗੁਪਤ ਕਿਸ ਪੂਸ਼ਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਰੰਕਾਰ ਨਿਰਵਾਨ
0: ਜਹ ਕੌਣ ਕਮਾਨ ਕੌਣ ਅਭਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜਹ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਤੈ ਵੇਦਿਕ ਤੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਉਰਤਾਰ ਹੈ
0: ਸ਼ਗਨ ਆਪ ਸ਼ਗਨ ਕਹਾ ਵਿਚਾਰ ਹੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋ ਆਪ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮਹਾ ਕਿਸੇ ਪਿਆਪਤ ਮਾਇਆ
1: ਆਪ ਸਕੋ ਆਪ ਇਹ ਆਦੇਸ
0: ਗੁਰ ਕਾ ਨਾ ਹੀ ਪ੍ਰਵੇਸ਼
1: ਜੈ ਏਕ ਇਹ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਏਕ ਨ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਬਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਹੈ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਕਾ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨੰਦ ਜੋਜ
0: ਆਪੇ ਰਸ ਭੋਗਨ ਨਿਰਜੋਜ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨਾ ਮਾਰੈ
0: ਸੋ ਮੂ ਆਜ ਸਮਨੋਂ ਬਿਸਾਰੈ
1: ਇਸ ਤਜ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੇ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਇਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹਿਉ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਈ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਏਕੈ ਨਾਈ
0: ਜਿਸ ਕੀ ਆਸ ਨ ਬ੍ਰਿਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਹਰ ਦਿਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀ ਹੈ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਰਾਮ ਤਰਨ ਕਾ ਇਹ ਸੁਭਾਵ
1: ਆਠ ਪੈਰ ਪ੍ਰਭ ਦੇਖੋ ਨੇਰਾ
0: ਮਟਿਆ ਗਿਆਨ ਬਿਨ ਸੈ ਅੰਧੇਰਾ
1: ਸੁਣ ਉਪਦੇਸ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਤੋਂ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰਿਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧਹਿ ਖੇਪ ਤੁਮਾਰੀ
1: ਏਕ ਟੇਕ ਰਖੋ ਮਨ ਮਾਹੀ
0: ਨਾਨਕ ਬਹੁਰ ਨ ਆਵੇ ਜਾਹੇ
1: ਇਸੇ ਦੂਰ ਕਹਾਂ ਕੋ ਜਾਏ
0: ਉਬਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਈ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂ ਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਘਰ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੁਹੋਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੇ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਨ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤੇ ਦਰ ਸੋ ਜੀ
1: ਪਾਏ ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੇ
0: ਚਾਰ ਕੁੰਟ ਦਾ ਦਿਸੈ ਸਮਾਹੇ
1: ਇਸ ਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰੇ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੁਣ ਡੋਲੇ
1: ਸਰਬ ਕਲਾਕਰ ਖੇਲੈ ਖੇਲ
0: ਬੋਲ ਨ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਕੀ ਜੋਤ
0: ਧਾਰ ਰਹੇ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪ ਵੇਖਣ ਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਪਣ ਜਾਨਿ ਖੇਲ ਬਨਾਇਆ
0: ਆਗਿਆਕਾਰੀ ਕੀਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹਿ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾ ਪਾਵੈ ਤਾਂ ਲਈ ਸਮਾਈ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗ ਰਾਜ
1: ਤਾਂ ਕੀ ਕਰਨਿਤ ਕਹੀ ਨਾ ਜਾਈ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਨ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ
0: ਨਾਮ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤਾਂ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤਾਂ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ? ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦੇ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ, ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ? ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ। ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਵਿੱਚ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ? ਦਾਨ ਸੇਵਾ ਹੈ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫ਼ਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ। ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾ ਹੈ। ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ 'ਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ। ਪਹਿਲੇ ਦਰ 'ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨਾ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜ਼ਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਅਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ 'ਚ, ਠੀਕ ਹੈ ਰਸਤੇ 'ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ 'ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਅਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ 'ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਅਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ, ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ 'ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤਾਂ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ 'ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ 'ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ 'ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ 'ਚ ਲੀਨ ਹੋ ਜਾਂਦਾ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਸਰ ਕਈ ਬੜੇ ਤਾਰਕਿਕ ਆਉਂਦੇ ਨੇ, ਕਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤਾਂ ਛਿੱਕੇ 'ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਤਾਂ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਬੰਦ, ਬਿਠਾਓ ਉਸਨੂੰ ਤੱਤੀ ਤਵੀ 'ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ 'ਚ, ਈਸਾ ਸੂਲੀ 'ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ 'ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ 'ਚ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਬਲ ਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਨੇ। ਕਸੂਰ ਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲਤ 'ਚ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤਾਂ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਵਿੱਚ ਇੱਕੋ ਹੀ ਤਾਂ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ 'ਤੇ ਬਹੁ ਗਿਣਤੀ ਪ੍ਰਭਾਵ ਤੇ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਵਿੱਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਨੇ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਨ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢਦੇ ਹੋ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ ਅਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ? 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ। ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ। ਮਾਓ ਤਿੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਅਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਦੇ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ। ਧਾਰਮਿਕ ਮਨੁੱਖ ਸੂਲੀ 'ਤੇ ਕਿਉਂ ਚੜ੍ਹਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ 'ਤੇ ਚੜਾਇਆ ਜਾ ਰਿਹਾ, ਭੀੜ ਅਧਾਰਮਿਕ ਲੋਕਾਂ ਦੀ। ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ। ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ 'ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜ੍ਹੇ ਆਉਂਦੇ ਨੇ, ਇਕੱਲਾ ਆਉਂਦਾ, ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ 'ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ 'ਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ 'ਚ ਬ੍ਰਹਮਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਕੋਈ ਰੱਬ ਨਾਲ ਜੁੜੀ ਹੋਈ ਆ

ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਛੋਟੀ ਦਾ ਗਿਆਨੀ, ਕੋਈ ਛੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਇਆ। ਅਤੇ ਘਰ ਦੇ 'ਚ ਜਾਣਾ ਹੈ, ਦਰ ਦੇ 'ਚੋਂ ਲੰਘਣਾ ਪਏਗਾ। ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ। ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ। ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ, ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ। ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ, ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ, ਉਹੀ ਗੁਰੂ ਦੇ ਰੂਪ ਦੇ 'ਚ ਦਰ ਹੈ। ਔਰ ਜੋ ਗੁਰੂ ਦੇ ਰੂਪ ਦੇ 'ਚ ਦਰ ਹੈ, ਉਹੀ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਭੇਦ ਨਹੀਂ ਹੈ। ਅਤੇ ਜੇ ਭੇਦ ਹੀ ਨਹੀਂ ਹੈ, ਤਾਂ ਫਿਰ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ। ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਝ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ। ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ, ਸਿੱਧੇ ਰੂਪ ਦੇ 'ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ 'ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ। ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ।

0: ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ। ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਏ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ। ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਦੇਹਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਵਿੱਚ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਵਿੱਚ ਕਿਧਰੇ ਵੀ ਹੋਣ, ਕਿ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਅਤੇ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ, ਨਾ ਢੇਰੀ ਆਉਂਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਕਦਮ ਅੱਗੇ ਚੱਲਦੇ ਰਹੇ, ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ। ਕਰਤਾ ਬਣਦਾ ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਨ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ। ਚੱਲਦੀ ਹੈ ਅਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਅਲੇ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ। ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ 'ਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ 'ਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਦੇ 'ਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ, ਮੁਰਾਦ ਨੂੰ ਮਾਰ ਦਿੱਤਾ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ। ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ 'ਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ, ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾਹ, ਖੁਦਾ ਤਰਸ ਬਿਰਾਹ, ਖੁਦਾ ਸ਼ਨਾਸ ਜੋ ਸੀ। ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਬੂਸਾ ਹੋਵੇ।
1: कुछ भी नहीं, कुछ भी नहीं।
0: ऐसे मनुखां दा जल्दी जन्म नहीं आउंदा, हिटलर जैसियां दा जल्दी जन्म नहीं आउंदा, हरनाकस जैसियां दा जल्दी जन्म नहीं आउंदा। कितना मूढ़, कितना अचेत, पशुआं नूं मात कर गया। 7 साल दे प्रहलाद नूं, मासूम बच्चा है, हरनाकस कहिंदा तू जपया कर, जल हरनाकस, थल हरनाकस, ताकि तैनू वेख के होर बच्चे भी जपन ते असी निरंकार करके दुनिया विच जाने जाइए। निरंकार होने की तौफीक मनुख नूं निरंकार ने दिती है। ध्यान नाल सुनना, निरंकार होने की उमंग ते तड़प भी मनुख नूं दिती है। मनुख ऐसा जीवन चाहता है जिहदे च मौत ना होवे। ऐसा जीवन केवल परमात्मा कोल है जिहदे कोल मौत नहीं। मनुख ऐसा रस चाहता है जो कदी बेरस ना होवे। तो ऐसा महारस ते परमात्मा ही है। मनुख ऐसा सुख चाहता है जो कदी दुख दे च ना बदले। ऐसा सुख ते केवल परमात्मा। मनुख ऐसी शक्ति चाहता है जो कदी कमजोरी दे च ना बदले। उस महाशक्ति का ना ही तो परमात्मा है, और की है। मनुख परमात्मा होना चाहता है, होना चाहता है। परमात्मा होने की सौगात परमात्मा ने हर मनुख नूं दित्ती है, हर एक नूं दित्ती है। किस तरह? परमात्मा वेखदा है, सब कुछ वेखदा है, मनुख भी वेखदा है। एक गल वखरी है, सब कुछ नूं वेखण की तौफीक नहीं, पर वेखदा है। परमात्मा सुनदा है, पेखत सुनत सदा है संगे, मैं मूर्ख जाणिया दूरी दे। सदा वेखदा पै, सबनों वेखदा पै, सबनों सुनदा पै, सदा सुनदा पै। ठाकर हमरा सद बोलनता, सदा बोलदा पै, और उदा बोल सारी दुनिया दे गूंजरे है। अनाहद ना मनुख भी सुनदा है, वेखदा है, मनुख भी समझदा है, पर सीमत है। मनुख भी जानदा है पर सीमत है। ये असीम होना चाहता है, असीम तो केवल परमात्मा ही है। मनुख परमात्मा होना चाहता है, परमात्मा होने की इसके अंदर भुख है, और इंज कह लो शायद परमात्मा नहीं पाई है। और ऐसा हो सके, परमात्मा हो सके, ऐसी तौफीक भी परमात्मा ने दिती है। शायद इसे वासे जफर कहिंदा है, बनाया ऐ जफर खालिक ने कब, इंसान से बढ़कर मलिक को, देव को, जिन को, परी को, ऊरे गिलमा को। मनुख तो वध परमात्मा ने किसे नो नहीं बनाया, क्योंकि मनुख दा ही भविष्य है परमात्मा होना। पशुआं दा भविष्य अजय मनुख होना है, बनस्पति दा भविष्य अजय पशु होना है, पत्थरां दा भविष्य ते अजय बनस्पति होना है। केवल मनुख दा भविष्य है परमात्मा होना। फरवरी का महीना पिछलिया, इस साल दे जो लंघे, मैं कानपुर दे सी, सज्जन मित्र नाल सन। अमृत वेले मैं नितनेम ब्याह करा ते फोन आई दिल्ली तो। मैं खैर होवे सही, ऐ अमृत वेले 4:30 बजे कि कौन फोन करता है। दिल्ली तो एक नौजवान पूछना चाहता है मैनू, कोई मस्कीन जी सुने है, तुसी भविष्य वक्ता हो, भविष्य जानते हो? मैं कहां जानना, भविष्य वक्ता, भविष्य जानना। कहन लगे की फिर तुसी आ रहे हो ना दिल्ली? की बाई, संत बाबा अतर सिंह जी की बरसी ते मैं पहुंचना सी, तुसी आ रहे हो? असी पोस्टर पढ़े ने, असी थोड़े कोल आवांगे अपना भविष्य जानने वास्ते। मैं कहो दो ते गल बहुत लंबी हो जाएगी, बहुत दिन पए ने, मैं थानू हुणे ही भविष्य दस देना, तुसी हुणे ही पुछ लो। कहिंदे हुणे ही दस दोगे, फोन ते दस दोगे? मैं कहा हुणे ही दस दें। तो मेरा भविष्य की है? मैं कहा केवल तेरा ही नहीं, तेरे सारे परिवार का, सारे संसार दे मनुखां दा इक्को ही भविष्य है परमात्मा होना, और कोई भविष्य नहीं। चंगा परिवार मिल गया तृप्ति नहीं मिलेगी, चंगा कारोबार मिल गया परेशानियां नहीं जानगी, बड़ी धन संपदा मिल गई रहन नु उच्चा महल मकान मिल गया बेचैनी नहीं जाएगी, बड़ा बैंक बैलेंस हो गया नोटा दे अंबार लग गए ने व्याकुलता नहीं जाएगी, दुख नहीं जाएगा, दुख नहीं जाएगा, बेचैनी नहीं जाएगी, परेशानी नहीं जाएगी, चिंता नहीं जाएगी। ये सब कुछ उदो मिटन गए जिस दिन परमात्मा मिलेगा, उस तो पहले नहीं। दुख भी बनिया रहेगा, संताप भी बनिया रहेगा कि होया तू चोटी का धनवान हो, दुख भी बनिया रहेगा, चिंता भी बनी रहेगी कि होया तू दार्शनिक ते फिलासफर हो, दुख भी बनिया रहेगा, कलेश भी बनिया रहेगा कि होया तू बहुत वड्डा शक्तिशाली राजनैतिक हो जाए, धनवान हो जाए, क्यों होया तेरा महल उच्चा हो गया, मकान बहुत वड्डा हो गया, दिल दी व्याकुलता नहीं जाएगी। ये सब कुछ उस दिन मिटेगा जिस दिन तू परमात्मा हो जाएगा। हर जन ऐसा चाहिए जैसा हरि ही होए, भगत कबीर ऐलानिया कहते ने, बिगड़ियो कबीरा राम धोआई, साच भयो अन कते न जाए। कहिंदा संतां दी संगत विच आपां ऐसे तब्दील होए कि हो गए सच हो गए, हुण सच ते परमात्मा, तो कबीर कहिंदे ने होवेगा परमात्मा सच, आपां भी सच हो गए। ध्यान नाल सुनना, बिगड़ियो कबीरा राम दोहाई, साच भयो अन कते न जाई, मैं सच हो गया। अब तो जाए चढ़े सिंहासन, मिले हैं सारंग पानी, राम कबीरा एक भय है कोई ना सके पछानी, मैं कर सारे मनुखा का एक कोई भविष्य है, राम हो जाना, भगवान हो जाना, परमात्मा हो जाना। ते परमात्मा होण दे वसीले परमात्मा ने बख्शे हुए ने सारियां नु दिते हुए ने, सीमत ने ये असीम हो सकते ने, उनु याद कर करके किवें उसनु याद करिए, पहले दर तक पहुंचिए, फिर दर ने ही घर दे प्रवेश करा देना है। इतनी सेवा इस वक्त कबूल करनी, प्रवान करनी सारियां दा और मुखी सजणा दा, बार बार धन्यवाद।
2: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.

ਗੁਰੂ ਸਵਾਰੀ ਸਾਧ ਸੰਗਤ ਜੀ, ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ, ਕੋਟਾਨ ਕੋਟ ਸ਼ੁਕਰ ਹੈ। ਅੱਜ ਦੇ ਮੁੱਖ ਵਾਕ ਵਿੱਚ ਸਤਿਗੁਰਾਂ ਨੇ ਮਨੁੱਖਾ ਸਰੀਰ ਦੀ ਮਹਾਨਤਾ ਦਾ ਵਰਣਨ ਕੀਤਾ ਹੈ ਕਿ ਜਿਹਦੇ ਸਦਕਾ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ। ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਸ ਦੇਹੀ ਦੀ ਮਹਾਨਤਾ ਦਾ ਸਤਿਗੁਰਾਂ ਨੇ ਜ਼ਿਕਰ ਕੀਤਾ। ਸੋ ਹੋਈਆਂ ਫੁੱਲਾਂ ਬਖਸ਼ ਲੈਣੀਆਂ ਉਹ ਸੰਗਤ

0: ਬਖਸ਼ ਲੈਣੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਮਨ ਬਿਰਤੀਆਂ ਜੋੜਦੇ ਹੋਏ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਬੁਲਾਈਏ ਅਤੇ ਆਪਣੇ ਮਨਾਂ ਦੀ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਨਿੱਘੀ ਗੋਦ ਦੇ ਵਿੱਚ ਲੈ ਕੇ ਆਉਂਦਾ ਹੈ ਅਤੇ ਆਪਣਾ ਅੰਮ੍ਰਿਤਮਈ ਨਾਮ ਗੁਰਮੰਤਰ ਦੇ ਦੁਆਰਾ, ਗੁਰਮੰਤਰ ਰਸਨਾ ਦੇ ਦੁਆਰਾ ਜਪਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਅਤੇ ਕੋਟਾਨ ਕੋਟ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਅਤੇ ਕਿਰਪਾ ਦਾ ਸਦਕਾ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਸਭ ਤੋਂ ਉੱਤਮ ਦੇਹੀ, ਇਹ ਮਨੁੱਖਾ ਜਨਮ ਇੱਕ ਤੋਹਫੇ ਦੇ ਰੂਪ ਵਿੱਚ, ਇੱਕ ਉਪਹਾਰ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਆਪਣੇ ਬਚਨਾਂ ਦੇ ਦੁਆਰਾ ਫਰਮਾਨ ਕਰਦੇ ਹਨ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਕਿ ਉਹ ਮਾਲਕ ਦਾ ਸਿਮਰਨ ਕਰਨ ਦੇ ਨਾਲ, ਗੁਰਮੰਤਰ ਦਾ ਅਭਿਆਸ ਕਰਨ ਦੇ ਨਾਲ, ਉਸ ਦੀ ਯਾਦ ਨੂੰ ਚਿੱਤ ਵਿੱਚ ਵਸਾਉਣ ਦੇ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ, ਮਨ ਨਿਰਮਲ ਹੁੰਦਾ ਹੈ, ਕਿਉਂਕਿ ਸਾਡੇ ਮਨ ਵੀ ਵਿਚਾਰਾਂ ਦੀ ਮੈਲ ਦੇ ਨਾਲ ਭਰੇ ਹਨ ਅਤੇ ਸਾਨੂੰ ਆਪਣੇ ਮਨ ਨੂੰ ਸਾਫ਼ ਕਰਨ ਦੀ ਲੋੜ ਹੈ। ਇਸ ਕਰਕੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਸਾਨੂੰ ਸੰਗਤ ਦੇ ਵਿੱਚ ਭੇਜਿਆ ਤਾਂ ਕਿ ਅਸੀਂ ਵੀ ਨਾਮ ਜਪ ਲਈਏ, ਆਓ ਇਸ ਮੌਕੇ ਦਾ ਲਾਹਾ ਲਈਏ। ਮੁੱਖ ਦੇ ਦੁਆਰਾ ਵਾਹਿਗੁਰੂ ਗੁਰਮੰਤਰ ਬੋਲਣਾ ਹੈ, ਜਪਣਾ ਹੈ, ਨੇਤਰ ਬੰਦ ਕਰਕੇ ਪੂਰਾ ਧਿਆਨ, ਪੂਰੀ ਇਕਾਗਰਤਾ ਜਪਣ ਅਤੇ ਸੁਣਨ ਦੇ ਵਿੱਚ ਰੱਖਦੇ ਹੋਏ ਆਓ ਜੀ, ਸਾਰੇ ਇੱਕੋ ਲੈਅ ਦੇ ਵਿੱਚ, ਇੱਕੋ ਚਾਲ ਦੇ ਵਿੱਚ ਗੁਰਮੰਤਰ ਦੇ ਅਭਿਆਸ ਦੇ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ।

ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ
Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai
guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਨ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਸਤਿਗੁਰੂ ਅਤੇ ਆਪ ਸੰਗਤ ਬਖਸ਼ਣ ਯੋਗ ਹਨ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਣੇ ਵਿਸਮਾਤ ਧਰਤੀ ਵਿਸਮਾਤ ਖਾਣੇ ਵਿਸਮਾਤ ਸਾਥ ਲੱਗੇ ਪ੍ਰਾਣੀ ਵਿਸਮਾਤ ਸੰਯੋਗ ਵਿਸਮਾਤ ਵਿਯੋਗ ਵਿਸਮਾਤ ਭੁੱਖ ਵਿਸਮਾਤ ਭੋਗ ਵਿਸਮਾਤ ਸਿਫਤ ਵਿਸਮਾਤ ਸਲਾ।

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹਾ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵਰਦਾਤਾ ਕੋਣੀ ਸਭ ਸੁਣਿਆ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ

ਮਲ ਖਾਈ ਸਿਰ ਸ਼ਾਈ ਪਾਏ ਮੂਰਖ ਅੰਧੇ ਪਤ ਗਵਾਏ ਵਿਣ ਨਾਵੇਂ ਪਛਤਾਏ ਨਾ ਪਾਏ ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ।

ਇਹਨਾਂ ਜਨਤਾ ਕੈ ਵਸ ਕਿਛ ਨਾਹੀ ਦੁਧ ਵੇਖੀ ਜਗਤੀ ਉਪਾਇਆ ਇੱਕ ਨਾ ਨੂੰ ਤੂੰ ਮੇਲਾ ਇੱਕ ਪੁੱਤ ਦਿਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਦੁਦਾ ਬੁਝਾਇਆ ਸਹਿਜੇ ਹੀ ਸੱਚ ਸਮਾਇਆ।

ਔੜੀ ਸਤਿਗੁਰ ਬਿਟਾ ਮਾਰਿਆ ਜਿਤ ਮਿਲਿਆ ਕਿਸਮ ਸੰਭਾਲਿਆ ਜਿਨ ਕਰ ਉਪਦੇਸ਼ ਕੇ ਅਨੰਜਨ ਦੀ ਆਇਨ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬਹੁਤ ਹੈ ਵਿਰਲਾ।

0: ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ ਨਾਨਕ ਤੱਕ ਨਾ ਟੁੱਟੇ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ
1: ਨਾਇ ਮੰਨਿਐ ਪਤ ਉਪਜੈ ਸਲਾਹੀ ਸਚ ਸੂਤ ਦਰਗਹਿ ਅੰਦਰ ਪਾਈਐ ਤੱਗ ਨ ਟੂਟ ਸਪੂਤ ਮਹੱਲਾ ਪਹਿਲਾ ਤੱਗ ਨ ਇੰਦਰੀ ਤੱਗ ਨ ਨਾਰੀ ਭਲਕੈ ਥੁੱਕ ਪਵੈ ਨਿਤ ਦਾੜੀ ਤੱਗ ਨ ਪੈਰੀ ਤੱਗ ਨ ਹੱਤੀ ਤੱਗ ਨ

ਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲੇ ਤਾਂ ਨਦਰੀਆਂ ਜਾਂ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤ ਖਾਤਰ ਵਿੱਚੋਂ ਮਾਰ

ਆਪਣਾ ਦਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਜਲਸੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀਵ ਪ੍ਰਾਣ ਹੈ ਕਿ ਸਾਈ ਮਨੋ ਵਿਸਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾ

ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰ

ਬਾਦਸ਼ਾਹ ਮਹਾਨ ਕਿਰਪਾ ਕਰਨੀ, ਖਾਲਸਾ ਪੰਥ ਅੰਦਰ ਏਕਤਾ ਚ ਪਾਕ ਦੀ ਦਾਤ ਬਖਸ਼ਣੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ ਵਿੱਚ ਬੰਦ ਕੌਮੀ ਯੋਧਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਦੇਹ ਆਰੋਗਤਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਹੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ। ਜਿਹੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜਿਹੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ। ਜਿਹੇ ਸਤਿਗੁਰ ਸਿਮਰੰਤ ਰਿਧ ਸਿੱਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰਹੋ। ਜਿਹੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੋ ਨਰੋ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ।

ਸੇਵੀਐ ਅਹਨਸ ਸਹਿਜ ਸੁਭਾਈ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛੱਟੀਐ। ਉਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ।

ਜੀ ਸਤਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਦੇ ਨਾਲ ਪੰਥ ਦੀ ਕੌਮ ਦੀ ਸੇਵਾ ਦੇ ਬਲ ਬਖਸ਼ਿਸ਼ ਕਰਨ ਸੰਗਤ ਜੀ ਗੁਰੂ ਘਰ ਵਿਖੇ ਬਰਸੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬਰਸੀ ਸੰਤ ਕਰਤਾਰ ਸਿੰਘ

30 ਅਗਸਤ ਤੱਕ ਉਲੀਕੇ ਗਏ ਹਨ, ਜਿਨ੍ਹਾਂ ਵਿੱਚ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਕੀਰਤਨ ਦੀ ਸੇਵਾ ਨਿਭਾਉਣਗੇ, ਗਿਆਨੀ ਦਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ ਕਥਾ ਦੀਆਂ ਸੇਵਾਵਾਂ ਨਿਭਾਉਣਗੇ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਗੁਰੂ ਘਰ ਵਿਖੇ ਹਰ ਰੋਜ਼ ਸ਼ਾਮ ਨੂੰ 7:30-9 ਵਜੇ ਤੱਕ ਗੁਰਬਾਣੀ ਪਾਠ ਬਹੁਤ

0: ਫਤਿਹ।
1: ਗੁਰੂ ਗਰੀਬ ਨਵਾਜ ਚਵਰ ਸ਼ਤਰ ਔਰ ਤਖਤ ਕੇ ਮਾਲਕ ਜਹਰਾ ਜਹੂਰ ਹਾਜਰਾ ਹਜੂਰ ਨਾਮ ਬਾਣੀ ਕੇ ਬੋਹਿਥ ਕਲ ਜੋ ਕੀ ਓਟ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨ ਕੋਏ। ਨਿਰੰਕਾਰ ਦੇ ਸਰਗੁਣ ਸਰੂਪ ਨਿਰੰਜਨੀ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪਾਰ ਕਿਰਪਾ ਕੀਤੀ ਹੈ। ਆਪ ਦਰ ਆਈਆਂ ਸੰਗਤਾਂ ਨੂੰ ਪਵਿੱਤਰ ਦਰਸ਼ਨ ਦੀਦਾਰੇ ਔਰ ਧੁਰ ਕੀ ਬਾਣੀ ਰਾਹੀਂ ਸੱਚੇ ਪਾਤਸ਼ਾਹ ਜੀ ਨਿਹਾਲ ਕਰ ਰਹੇ ਹਨ। ਆਪ ਜੀ ਦੇ ਹਜ਼ੂਰ ਦੀ ਸੇਵਾ ਸਤਿਗੁਰਾਂ ਨੇ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਬਖਸ਼ਿਸ਼ ਕੀਤੀ ਹੈ। ਸੋ ਗਿਆਨੀ ਗੁਰਪ੍ਰੀਤ ਸਿੰਘ ਜੀ

0: ਵਡਹੰਸ ਰਾਗ ਹੈ। ਕੁਛ ਗ੍ਰੰਥਕਾਰਾਂ ਨੇ ਇਸ ਨੂੰ ਮੇਘ ਰਾਗ ਦੀ ਇਸਤਰੀ ਮੰਨਿਆ ਹੈ। ਔਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਇਸ ਦਾ 8ਵਾਂ ਨੰਬਰ ਹੈ। ਜਦੋਂ ਕੋਈ ਜੀਵ ਸੰਸਾਰ ਦੀ ਯਾਤਰਾ ਪੂਰੀ ਕਰਦਾ ਹੈ, ਉਹਦੇ ਸੰਸਾਰ ਤੋਂ ਜਾਣ ਤੋਂ ਬਾਅਦ ਵਿੱਚ ਜਦੋਂ ਉਹਦੇ ਦੇਹੀ ਨੂੰ ਸਮੇਟ ਦਿੰਦੇ ਹਾਂ, ਗੁਰੂ ਘਰ ਦੀ ਮਰਿਆਦਾ ਮੁਤਾਬਕ ਗੁਰੂ ਘਰ ਆ ਕੇ ਪਵਿੱਤਰ ਬਾਣੀ ਅਲਾਹਣੀਆਂ ਦਾ ਜਾਪ ਕਰਦੇ ਹਾਂ। ਇਹ 5 ਸ਼ਬਦ ਹਨ। ਸੋ ਇਹ ਵੀ ਵਡਹੰਸ ਰਾਗ ਦੇ ਵਿੱਚ ਹੀ ਮਹਾਰਾਜ ਜੀ ਨੇ 3 ਅੰਗ ਇਸ ਤੋਂ ਅੱਗੇ ਭਾਵ ਕੇ 578 ਅੰਗ ਉੱਤੇ ਬਖਸ਼ਿਸ਼ ਕੀਤੇ ਨੇ। ਉਹ 5 ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵਿਰਾਗ ਦੇ ਉਚਾਰਨ ਕੀਤੇ ਨੇ। ਕਾਇਆ ਹੰਸ ਥੀਆ ਵਿਛੋੜਾ ਜਾ ਦਿਨ ਪੁੰਨੇ ਮੇਰੀ ਮਾਏ। ਕਾਇਆ ਕਹਿੰਦੇ ਸਰੀਰ ਨੂੰ, ਹੰਸ ਕਹਿੰਦੇ ਆਤਮਾ ਨੂੰ, ਥੀਆ ਵਿਛੋੜਾ ਇਹਨਾਂ ਦੋਵਾਂ ਦਾ ਵਿਛੋੜਾ ਪੈ ਗਿਆ। ਕਦੋਂ? ਜਾ ਦਿਨ ਪੁੰਨੇ ਮੇਰੀ ਮਾਏ, ਜਦੋਂ ਦਿਨ ਪੂਰੇ ਹੋ ਗਏ। ਜਿੰਨੇ ਪਰਮਾਤਮਾ ਨੇ ਦਿਨ ਦਿੱਤੇ ਸੀ ਉਹ ਪੁੱਗ ਗਏ। ਕਾਇਆ ਦਾ ਅਤੇ ਹੰਸ ਦਾ ਵਿਛੋੜਾ ਪੈ ਗਿਆ ਸਤਸੰਗੀਓ। ਇਹ ਪਵਿੱਤਰ ਬਾਣੀ ਅਲਾਹਣੀਆਂ, ਇਹ ਪ੍ਰਾਣੀ ਦੇ ਸੰਸਾਰ ਤੋਂ ਜਾਣ ਤੋਂ ਉਪਰੰਤ ਸੰਸਕਾਰ ਕਰਕੇ ਜਦੋਂ ਆਪਾਂ ਗੁਰੂ ਘਰ ਪਹੁੰਚਦੇ ਹਾਂ ਉਦੋਂ ਇਹ ਪੜ੍ਹੀਆਂ ਜਾਂਦੀਆਂ ਹਨ। ਇਹ ਵੀ ਵਡਹੰਸ ਰਾਗ ਵਿੱਚ ਹੀ ਹਨ। ਸੋ ਗੁਰੂ ਜੀ ਮਿਹਰ ਕਰਦੇ ਹਨ, ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਦੇਹ ਅਤੇ ਜੰਲੜੀ, ਦੇਹ ਦਾ ਅਰਥ ਹੈ ਦੇਹੀ। ਗੌਰ ਕਰਨਾ, ਖਿਆਲ ਕਰਨਾ, ਜਿੱਥੇ ਵੀ ਪਾਠ ਦੱਦੇ ਲਾਂ ਅਤੇ ਹਾਹਾ ਮੁਗਤਾ ਆ ਜਾਏ ਇਸੇ ਤਰ੍ਹਾਂ ਉਚਾਰਨਾ ਹੈ। ਜਿੱਥੇ ਆ ਜਾਏ ਦੱਦੇ ਲਾਂ ਹਾਹੇ ਸਿਆਰੀ ਉੱਥੇ ਦੇਹੇ, ਜਿਵੇਂ ਆਪਾਂ ਪੜ੍ਹਦੇ ਹਾਂ 4ੀ ਪੌੜੀ ਸ੍ਰੀ ਜਪਜੀ ਸਾਹਿਬ ਦੀ, ਅੱਖ ਹੈ ਮੰਗ ਹੈ ਦੇਹੇ ਦੇਹੇ। ਅਤੇ ਇਸੇ ਹੀ ਪਵਿੱਤਰ ਬਾਣੀ ਵਿੱਚ ਆਪਾਂ ਪੜ੍ਹਦੇ ਭਰੀਏ ਹੱਥ ਪੈਰ ਤਨ ਦੇਹ, ਉੱਥੇ ਹਾਹਾ ਮੁਗਤਾ ਹੈ ਦੇਹ ਦੇਹੀ। ਦੇਹ ਦਾ ਅਰਥ ਹੈ ਸਰੀਰ। ਤੇਜ ਨੜੀ ਦਾ ਅਰਥ ਹੈ ਸਤਸੰਗੀ, ਤੇਜ਼ ਕੌਣ ਚੱਲਦਾ? ਘੋੜੀ। ਸੋ ਇੱਥੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਸਾਡੀ ਦੇਹੀ ਹੈ ਨਾ, ਇਹ ਘੋੜੀ ਹੈ। ਅੱਗੇ ਜਾ ਕੇ ਇਸੇ ਸ਼ਬਦ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਨੇ, ਦੇਹ ਘੋੜੀ ਜੀ ਜਿੱਤ ਹਰ ਪਾਇਆ। ਤੇਜ ਨੜੀ ਦਾ ਅਰਥ ਹੈ ਤੇਜ਼ ਚੱਲਣ ਵਾਲੀ ਘੋੜੀ। ਜਿਵੇਂ ਘੋੜੀ 'ਤੇ ਚੜ੍ਹ ਕੇ ਅਸੀਂ ਸਫ਼ਰ ਕਰਦੇ ਹਾਂ, ਘੋੜੀ 'ਤੇ ਸਵਾਰ ਹੋ ਕੇ ਇਸੇ ਤਰ੍ਹਾਂ ਮਾਰਗ 'ਤੇ ਪਹੁੰਚ ਜਾਂਦੇ ਹਾਂ। ਅਤੇ ਸਤਸੰਗੀ ਇਹ ਸਰੀਰ ਰੂਪੀ ਘੋੜੀ ਪਰਮਾਤਮਾ ਨੇ ਬਖਸ਼ੀ ਹੈ। ਦੇਹ ਤੇਜ ਨੜੀ ਹਰ ਨਵ ਰੰਗੀਆ ਰਾਮ, ਉਹ ਦੇਹੀ ਉਹ ਸਰੀਰ ਜਿਹੜਾ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਹੈ, ਪਰਮਾਤਮਾ ਦੇ ਪਿਆਰ ਵਿੱਚ ਭਿੱਜਿਆ ਹੈ। ਤਾਂ ਸਤਸੰਗੀ ਸਮਝੋ ਇਹ ਜਿਹੜੀ ਦੇਹੀ ਹੈ ਇਹ ਘੋੜੀ ਵਾਂਗ ਸਾਨੂੰ ਮਿਲੀ ਹੈ ਪਰਮਾਤਮਾ ਤੱਕ ਜਾਣ ਲਈ।
1: ਗੁਰ ਗਿਆਨ ਗੁਰੂ ਹਰ ਮੰਗਿਆ ਰਾਮ।
0: ਅਤੇ ਇਸ ਦੇਹੀ ਵਿੱਚ ਬੈਠ ਕੇ ਗੁਰੂ ਦੇ ਪਾਸੋਂ ਗਿਆਨ ਦੀ ਮੰਗ ਕਰਨੀ ਸਤਸੰਗੀਓ, ਕਿ ਵਾਹਿਗੁਰੂ ਕਿਰਪਾ ਕਰ ਸਾਨੂੰ ਗਿਆਨ ਬਖਸ਼, ਸਾਨੂੰ ਨਾਮ ਦੀ ਦਾਤ ਬਖਸ਼, ਸਾਡੇ 'ਤੇ ਮਿਹਰ ਕਰਨਾ ਕਰੋ ਜੀ।
1: ਗਿਆਨ ਮੰਗੀ ਹਰ ਕਥਾ ਚੰਗੀ, ਹਰ ਨਾਮ ਗਤ ਮਿਤ ਜਾਣੀਆ।
0: ਮੰਗਣਾ ਕੀ ਹੈ? ਗੁਰੂ ਦੇ ਪਾਸੋਂ ਗਿਆਨ ਮੰਗੀ, ਗੁਰੂ ਪਾਸੋਂ ਗਿਆਨ ਮੰਗਣਾ ਹੈ। ਹਰ ਕਥਾ ਚੰਗੀ, ਫਿਰ ਇਹ ਮੰਗਣਾ ਵਾਹਿਗੁਰੂ ਜੋ ਆਪ ਜੀ ਦੀ ਚੰਗੀ ਸੋਹਣੀ ਪਵਿੱਤਰ ਕਥਾ ਹੈ ਇਹ ਸਾਨੂੰ ਕਰਨ ਅਤੇ ਸੁਣਨ ਦੀ ਦਾਤ ਬਖਸ਼ੋ। ਹਰ ਨਾਮ ਗਤ ਮਿਤ ਜਾਣੀ ਆ, ਗੁਰੂ ਕਿਰਪਾ ਕਰ ਦੇਵੇ, ਵਾਹਿਗੁਰੂ ਦੀ ਨਾਮ ਦਾਤ ਬਖਸ਼ ਦੇਵੇ, ਨਾਮ ਦੀ ਦਾਤ ਬਖਸ਼ ਦੇਵੇ। ਗਤ ਪਰਮਾਤਮਾ ਦੀ ਪ੍ਰਾਪਤੀ ਦੀ, ਮਿਤ ਮਰਿਆਦਾ ਜਾਣੀਆਂ ਜਾਣ ਲਈ ਦੀ ਹੈ ਕਿ ਵਾਹਿਗੁਰੂ ਕਿਵੇਂ ਪ੍ਰਾਪਤ ਹੁੰਦਾ ਹੈ। ਇਹ ਗਿਆਨ ਦੁਆਰਾ ਹੀ

ਇਸ ਦੇਹੀ ਵਿੱਚ ਬੈਠ ਕੇ ਹਰ ਰਾਮ ਨਾਮ ਵਖਾਣੀਆਂ, ਹਰੀ ਦੇ ਨਾਮ ਵਿੱਚ ਜੁੜ ਕੇ ਅਤੇ ਵਾਹਿਗੁਰੂ ਦੀ ਉਸਤਤ, ਪਰਮਾਤਮਾ ਦੀ ਸਿਫਤ, ਉਹਦੀਆਂ ਕਥਾ ਕਹਾਣੀਆਂ ਵਖਾਣੀਆਂ ਕਹਿੰਦੇ ਹਨ। ਸਭ ਜਨਮ ਸਫਲਿਓ ਕੀਆ ਕਰਤਾ, ਕਰਤੇ ਨੇ ਵਾਹਿਗੁਰੂ ਨੇ, ਪਰਮਾਤਮਾ ਨੇ ਉਹਨਾਂ ਗੁਰੂ ਦੇ ਪਿਆਰ ਵਾਲਿਆਂ ਦਾ ਸਾਰਾ ਜਨਮ ਹੀ ਸਫਲ ਕਰ ਦਿੱਤਾ, ਜਿਹੜੇ ਨਾਮ ਸਿਮਰਨ ਭਗਤੀ 'ਚ ਜੁੜਦੇ ਨੇ, ਜਿਹੜੇ ਵਾਹਿਗੁਰੂ ਦੇ ਨਾਮ ਵਿੱਚ ਜੁੜਦੇ ਹਨ, ਵਾਹਿਗੁਰੂ ਦੇ ਗੁਣ ਗਾਉਂਦੇ ਹਨ, ਉਹਨਾਂ ਗੁਰਮੁਖਾਂ ਦਾ ਜਨਮ ਸਫਲ ਕਰ ਦਿੱਤਾ।

ਹਰ ਭਗਤ ਜਿਹੜੇ ਵਾਹਿਗੁਰੂ ਦੇ ਭਗਤ ਹਨ, ਸੋ ਵਾਹਿਗੁਰੂ ਹਰ ਭਗਤ ਹਰ ਜਨ ਜਿਹੜੇ ਹਰੀ ਦੇ ਜਨ ਹਨ, ਹਰ ਭਗਤ ਹਰੀ ਦੀ ਭਗਤੀ, ਇੱਥੇ ਤੱਤੇ ਸਿਆਰੀ ਲੱਗੀ ਪਿਆਰਿਓ। ਹਰ ਭਗਤ ਦਾ ਇੱਥੇ ਭਾਵ ਹੈ ਹਰੀ ਦੀ ਭਗਤੀ। ਜੇ ਹਰ ਭਗਤ ਤੱਤਾ ਮੁਕਤਾਂ ਦਾ ਹਰੀ ਦੇ ਭਗਤ, ਜੇ ਤੱਤੇ ਨੂੰ ਔਂਕੜ ਲੱਗ ਜਾਂਦਾ ਤਾਂ ਵਾਹਿਗੁਰੂ ਦਾ ਭਗਤ ਇੱਕ। ਇਸ ਲਈ ਗੁਰਬਾਣੀ ਨੂੰ ਪੜ੍ਹਦਿਆਂ ਇਹਨਾਂ ਬਰੀਕੀਆਂ ਨੂੰ ਵੇਖਣਾ ਪੈਂਦਾ ਸਤਸੰਗੀਓ। ਆਸਾ ਜੀ ਕੀ ਵਾਰ ਰੋਜ਼ ਸੁਣਦੇ ਵਿੱਚ ਪਾਠ ਹੁੰਦਾ ਹੈ, ਸਿੱਖਾ ਕੰਨ ਚੜ੍ਹਾਈਆ ਗੁਰਬ੍ਰਹਮਣ ਥਿਆ। ਉੱਥੇ ਪਾਠ ਸਿੱਖਾ, ਸਿੱਖਾ ਦਾ ਅਰਥ ਸਿੱਖਿਆ। ਜਦੋਂ ਬ੍ਰਾਹਮਣ ਕਿਸੇ ਦੇ ਗਲ 'ਚ ਜਨੇਊ ਪਾਉਂਦਾ ਹੈ, ਉਹਦੇ ਕੰਨ 'ਚ ਸਿੱਖਿਆ ਦਿੰਦਾ ਹੈ ਕਿ ਅੱਜ ਤੋਂ ਤੂੰ ਬ੍ਰਾਹਮਣ ਬਣ ਗਿਆ, ਅੱਜ ਤੋਂ ਸ਼ੁੱਧ ਹਿੰਦੂ ਬਣ ਗਿਆ। ਉੱਥੇ ਪਾਠ ਸਿੱਖਾ, ਉਹ ਸਿੱਖਾਂ ਨੇ ਕਰਨਾ, ਗੁਰਸਿੱਖਾਂ ਮਨ ਵਧਾਈਆਂ। ਉੱਥੇ ਸਿੱਖਾਂ ਸਿਖਾ ਸੂਤ ਧੋਤੀ ਕੀਨੀ, ਖਲੜੀ ਖਪੜੀ ਲੱਕੜੀ ਚਮੜੀ, ਸਿਖਾ ਸੂਤ ਧੋਤੀ ਕੀਨੀ, ਦੇਵਤਿਆਂ ਦਰਸ਼ਨ ਕਹਿ ਤਾਂ ਹੀ, ਇਹ ਸ਼ਬਦ 'ਚ ਆਉਂਦਾ ਪਿਆਰਿਓ। ਉੱਥੇ ਪਾਠ ਸਿਖਾ, ਖਿਆਲ ਕਰਨਾ, ਆਸਾ ਜੀ ਕੀ ਵਾਰ ਦੇ 'ਚ ਪਾਠ ਸਿੱਖਾ। ਜਿੱਥੇ ਗੁਰਸਿੱਖਾਂ ਦਾ ਬਚਨ ਆ ਜਾਵੇ ਉੱਥੇ ਸਿੱਖਾਂ, ਅਤੇ ਇਹ ਜਿਹੜੀ ਬੇਨਤੀ ਕੀਤੀ ਆ ਸਿਖਾ ਸੂਦ ਧੋਤੀ ਕੀਨੀ, ਇਹ ਪਾਠ ਸਿਖਾ, ਇਹਦਾ ਅਰਥ ਹੈ ਪਿਆਰਿਓ ਝੋਟੀ ਬੋਧੀ, ਸਿਰ 'ਤੇ ਰੱਖਦੇ ਨਾ ਬੋਧੀ। ਸੋ ਇੱਥੇ ਇਹਦਾ ਅਰਥ ਸਿਖਾ, ਪਾਠ ਕਰਨਾ ਪੋਲਾ ਅਤੇ ਕਰਨਾ ਸਿਖਾ, ਮਤਲਬ ਬੋਧੀ। ਸਿਖਾ ਸੂਤ, ਸੂਤ ਭਾਵ ਜਨੇਊ, ਧੋਤੀ ਧੋਤੀ ਕੀਨੀ, ਸਿਰ ਦੇ 'ਤੇ ਚੋਟੀ ਰੱਖ ਲਈ, ਗਲ 'ਚ ਜਨੇਊ ਸੂਤ ਪਾ ਲਿਆ, ਅਤੇ ਤੇੜ ਧੋਤੀ ਬੰਨ੍ਹ ਲਈ, ਬ੍ਰਾਹਮਣ ਬਣ ਗਏ ਸਤਸੰਗੀਓ। ਇਸ ਲਈ ਗੁਰਬਾਣੀ ਦਾ ਅਧਿਐਨ ਕਰਨਾ ਬਹੁਤ ਲਾਜ਼ਮੀ ਹੈ। ਤਾਂ ਹੀ ਵਾਰ ਵਾਰ ਬੇਨਤੀ ਕਰਦੇ ਹਨ ਕਿ ਸਤਸੰਗ, ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਵਰੂਪ ਲੜੀਵਾਰ ਹੀ ਰਹਿੰਦੇ, ਅਤੇ ਕਿਸੇ ਨਾ ਕਿਸੇ ਸੰਸਥਾ ਤੋਂ ਸਿਆਣੇ ਸੰਪਰਦਾਈ ਪਾਠੀ ਤੋਂ ਪਾਠ ਸਿੱਖ ਕੇ ਦੇ ਪਾਠ ਕਰਦੇ, ਸਿੰਘ ਸਾਹਿਬ ਜੀ ਬੈਠੇ ਨੇ, ਪਤਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੇਖੇ, ਹੱਥ ਲਿਖਤ ਸਰੂਪ ਹੀ ਪ੍ਰਕਾਸ਼ ਹੋ ਸਕਦੇ ਨੇ, ਦੂਸਰਾ ਨਹੀਂ। ਲੜੀਵਾਰ ਔਰ ਹੱਥ ਲਿਖਤ ਸਰੂਪ ਹੀ ਉੱਥੇ ਪ੍ਰਕਾਸ਼ ਹੁੰਦੇ ਨੇ, ਉੱਥੇ ਪ੍ਰੈਸ 'ਚ ਛਪੇ ਭਾਵੇਂ ਲੜੀਵਾਰ ਸਰੂਪ ਹੁਣ ਨਹੀਂ ਪ੍ਰਕਾਸ਼ ਹੁੰਦੇ। ਅਤੇ ਪਿਆਰੇ, ਕੁਝ ਜਿਹੜੇ ਸਾਡੇ ਵਿਦਵਾਨ ਨੇ ਉਹ ਇਹ ਵੀ ਸਿਫਾਰਸ਼ ਕਰਦੇ ਨੇ ਸਟੇਜਾਂ ਤੋਂ ਕਿ ਉੱਥੇ ਵੀ ਜੀ ਪਦਛੇਦ ਹੀ ਪ੍ਰਕਾਸ਼ ਕਰ ਦੇਣਾ ਚਾਹੀਦਾ। ਨਹੀਂ ਪਿਆਰੇ, ਉੱਥੇ ਮਰਿਆਦਾ ਹੈ। ਸੱਚਖੰਡ ਹਰਿਮੰਦਰ ਸਾਹਿਬ ਜੀ ਵੇਖੇ ਲੜੀਵਾਰ, ਉਹ ਵੀ ਹੱਥ ਲਿਖਤ ਸਰੂਪ ਹੀ ਪ੍ਰਕਾਸ਼ ਹੁੰਦੇ ਨੇ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿੱਕੀ ਨਿੱਕੀ ਬਰੀਕੀ ਦਾ ਅਧਿਐਨ ਕਰਨਾ, ਸਤਸੰਗੀਓ ਗੁਰੂ ਮਹਾਰੇ ਕਿਰਪਾ ਕਰਨ, ਅਤੇ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ, ਹਰ ਰਾਮ ਨਾਮ ਸਲਾਹੇ ਹਰ ਪ੍ਰਭ, ਹਰ ਭਗਤ ਹਰ ਜਨ ਮੰਗੀਆ। ਵਾਹਿਗੁਰੂ ਦੇ ਪਿਆਰਿਆਂ ਨੇ ਪਰਮਾਤਮਾ ਦੀ ਸਿਫਤ ਕੀਤੀ, ਵਾਹਿਗੁਰੂ ਦੀ ਭਗਤੀ ਮੰਗਣ

0: ਇਹ ਨਾਨਕ ਦਾ ਅਰਥ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਮੈਂ ਸੇਵਕ ਦਾਸ ਕਹਿੰਦਾ ਹਾਂ। ਜਨ ਦਾ ਅਰਥ ਸੇਵਕ, ਕਹਿ ਨਾਨਕ ਕਹਿੰਦੇ ਨੇ ਨਾਨਕ ਦੀ ਚੌਥੀ ਜੋਤ ਹਨ ਗੁਰੂ ਰਾਮਦਾਸ ਜੀ ਮਹਾਰਾਜ। ਸੁਣੋ ਸੰਤੋ, ਗੁਰੂ ਦੇ ਸਿੱਖ ਸੰਤੋ ਸੁਣੋ, ਹਰ ਭਗਤ ਗੋਬਿੰਦ ਚੰਗੀ ਆ। ਹਰੀ ਦੀ ਭਗਤੀ, ਵਾਹਿਗੁਰੂ ਦੀ ਭਗਤੀ ਚੰਗੀ ਹੈ।
1: ਦੇਹ ਕੰਚਨ ਜੀਨ ਸੁਵਿੰਨਾ ਰਾਮ।
0: ਸਤਸੰਗਿਓ, ਦੇਹ ਸਰੀਰ ਕੰਚਨ ਸੋਨਾ, ਜੀਨ ਕਾਠੀ ਪਾਈ ਦੀ ਕੋਟੀ ਘੋੜੀ ਉੱਤੇ। ਸੁਵਿੰਨਾ ਪਾਠ ਹੈ, ਸੁਵਿੰਨਾ ਸੁਵਿੰਨਾ ਪਾਠ ਕਰਾਂਗੇ ਤੇ ਸੋ ਸ੍ਰੇਸ਼ਟ ਬਿਨਾਂ ਰੰਗ, ਬਿਨਾਂ ਕਰਾਂਗੇ ਤਾਂ ਉੱਤੇ ਟਿੱਪੀ ਬੋਲੀ ਜਾਏਗੀ, ਉੱਤੇ ਟਿੱਪੀ ਹੈ ਨਹੀਂ। ਸੁਵਿੰਨਾ ਪਾਠ ਹੈ ਸਤਸੰਗਿਓ। ਦੇਹ ਕੰਚਨ ਜੀਨ ਸੁਵਿੰਨਾ ਰਾਮ। ਦੇਹ ਸਰੀਰ ਕੰਚਨ ਸੋਨੇ ਵਰਗਾ ਬਣ ਗਿਆ। ਜੀਨ ਜਿਹੜੀ ਵਾਹਿਗੁਰੂ ਦੀ ਸਿਫਤ ਕਰਨੀ ਹੈ, ਇਹ ਜੀਨ ਉੱਤੇ ਪਾਈ ਕਾਠੀ ਸੋਨੇ ਦੀ, ਭਾਵ ਸਰੀਰ ਘੋੜੀ ਹੈ, ਸੋਨੇ ਵਰਗਾ ਸ਼ੁੱਧ ਹੈ, ਔਰ ਇਹਦੇ 'ਤੇ ਵਾਹਿਗੁਰੂ ਦੀ ਸਿਫਤ ਰੂਪੀ ਜੀਨ ਪਾਈ ਹੈ ਕਾਠੀ। ਸੁਵਿੰਨਾ ਜਿਹਦਾ ਜਿਹੜਾ ਸੋ ਸ੍ਰੇਸ਼ਟ ਬਿਨਾਂ ਰੰਗ ਹੈ, ਰਾਮ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ।
1: ਜੜ ਹਰ ਹਰ ਨਾਮ ਰਤਨਾ ਰਾਮ।
0: ਜੜ, ਇਹ ਪਾਠ ਸ਼ੁੱਧ ਕੀਤਾ ਹੈ ਭਚੰਗੀ ਸਿੰਘ ਜੀ ਨੇ। ਜੜ ਜੜ ਪਾਠ ਕਰਾਂਗੇ ਤੇ ਜੜ ਸਤਸੰਗਿਓ ਹੋਰ ਅਰਥ ਬਣ ਗਿਆ। ਜੜ ਦਾ ਅਰਥ ਜੜਨਾ, ਜਿਵੇਂ ਗਹਿਣਿਆਂ ਦੇ ਵਿੱਚ ਨਾਗ ਜੜੀ ਦੇ ਨਾਗ, ਇੱਦਾਂ ਜੜ ਰਾੜੇ ਸਹੀ ਲੱਗੀ ਹੈ, ਜੜ ਕੇ ਹਰ। ਸੋ ਜਿਹੜੀ ਵਾਹਿਗੁਰੂ ਦੀ ਸਤਸੰਗੀ, ਹਰ ਹਰ ਨਾਮ ਰਤਨਾ ਰਾਮ, ਜੜ ਜੜ ਕੇ ਹਰ ਹਰ ਨਾਮ, ਵਾਹਿਗੁਰੂ ਦੇ ਨਾਮ ਦਾ ਰਤਨ ਇਸ ਸਰੀਰ ਰੂਪੀ ਸੋਨੇ ਦੀ ਕਾਠੀ ਵਿੱਚ ਜੜ ਕੇ ਪਰਮਾਤਮਾ ਦੀ ਭਗਤੀ ਕਰਨਾ ਕਰੀਏ ਜੀ।
1: ਜੜ ਨਾਮ ਰਤਨ ਗੋਬਿੰਦ ਪਾਇਆ, ਹਰ ਮਿਲੇ ਹਰ ਗੁਣ ਸੁਖ ਘਣੇ।
0: ਜੜ ਕੇ ਜਿਜਾ ਡਾੜੇ ਸਿਹਾਰੀ ਹੈ, ਜੜ ਕੇ ਇਹ ਬੇਨਤੀ ਕਰਦੇ ਆ। ਜਿਹੜੇ ਸਿਹਾਰੀਆਂ ਔਂਕੜ ਲੱਗੇ ਦੇ ਤਾਂ ਇਹਦਾ ਅਰਥਾਂ ਦੇ ਉੱਤੇ ਅਸਰ ਪੈਂਦਾ ਪਿਆ ਰਿਹਾ। ਜੇ ਇੱਥੇ ਜੱਜਾ ਡਾੜੇ ਸਿਹਾਰੀ ਨਾ ਲੱਗੀ ਹੁੰਦੀ, ਇਕੱਲਾ ਜੱਜਾ ਡਾੜਾ ਹੁੰਦਾ, ਉਹਦਾ ਇਕੱਲਾ ਜੜਨਾ ਹੀ ਹੈ ਅਰਥ। ਸਿਹਾਰੀ ਲੱਗ ਗਈ, ਉਹਦਾ ਅਰਥ ਬਣ ਗਿਆ ਜੜ ਕੇ, ਵਿੱਚੋਂ ਜ ਸਿਹਾਰੀ ਲੱਗਣ ਕਰਕੇ ਅਰਥ ਨਿਕਲਿਆ ਕੇ ਜੜ। ਗੁਰੂ ਸਾਹਿਬ ਗੁਰੂ ਰਾਮਦਾਸ ਜੀ ਕਹਿੰਦੇ ਜੜ ਨਾਮ ਰਤਨ, ਪਰਮੇਸ਼ੁਰ ਦੇ ਨਾਮ ਦਾ ਰਤਨ, ਜਿਹੜੀ ਸਿਫਤ ਸਲਾਹ ਰੂਪੀ ਕਾਠੀ ਸੋਨੇ ਦੀ, ਦੇਹੀ ਰੂਪੀ ਜਿਹੜੀ ਸੋਨੇ ਦੀ ਦੇਹੀ ਹੈ, ਇਹਦੇ 'ਚ ਜੜ ਕੇ ਨਾਮ ਦਾ ਰਤਨ ਗੋਬਿੰਦ ਪਾਇਆ, ਪਰਮਾਤਮਾ ਨੂੰ ਪਾ ਲਿਆ। ਹਰ ਮਿਲੇ ਹਰ ਗੁਣ ਸੁੱਖ ਘਣੇ, ਵਾਹਿਗੁਰੂ ਜੀ ਮਿਲ ਗਏ। ਜਦੋਂ ਵਾਹਿਗੁਰੂ ਜੀ ਮਿਲ ਗਏ ਤਾਂ ਬਹੁਤੇ ਸੁੱਖ ਘਣੇ ਘਣੇ, ਭਾਵ ਬਹੁਤੇ ਹੀ

0: ਸੱਚੇ ਪਾਤਸ਼ਾਹ ਜੀ ਮਿਲ ਮਿਹਰ ਕਰਦੇ ਹਰ ਨਾਮ ਤੇ ਆਇਆ। ਜਦੋਂ ਵਾਹਿਗੁਰੂ ਦਾ ਨਾਮ ਧਿਆਉਣਾ ਕੀਤਾ, ਵਡਭਾਗ ਵਡਭਾਗੀ ਹਰ ਰੰਗ ਹਰ ਬਣੇ, ਗੁਰ ਸ਼ਬਦ ਪਾਇਆ, ਗੁਰੂ ਦੇ ਸ਼ਬਦ ਨੂੰ ਪਾ ਲਿਆ, ਹਰ ਨਾਮ ਤੇ ਆਇਆ, ਵਾਹਿਗੁਰੂ ਦਾ ਨਾਮ ਧਿਆਉਣਾ ਕੀਤਾ, ਵਡਭਾਗੀ ਹਰ ਰੰਗ ਹਰ ਬਣੇ। ਵੱਡਿਆਂ ਭਾਗਾਂ ਵਾਲੇ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਗਏ ਅਤੇ ਕੀ ਬਣ ਗਏ? ਹਰ ਬਣੇ, ਹਰੀ ਦਾ ਰੂਪ ਹੀ ਬਣ ਗਏ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇਹ ਆ, ਭੇਦ ਨਾ ਜਾਣੋ ਮੂਲ ਸਾਈਂ ਜੇਹ ਆ, ਉਹ ਪਰਮਾਤਮਾ ਵਰਗੇ ਹੀ ਬਣ ਗਏ ਸਤਸੰਗੀਓ, ਉਹ ਵਾਹਿਗੁਰੂ ਦਾ ਰੂਪ ਹੀ ਬਣ ਗਏ। ਜਿਹੜਾ ਲੋਹੇ ਦੀ ਕੋਈ ਪੱਤਰੀ, ਲੋਹੇ ਦਾ ਕੋਈ ਸਤਸੰਗੀਓ ਪੀਸ ਅੱਗ ਵਿੱਚ ਸੁੱਟ ਦਿਓ, ਅੱਗ ਬਲਦੀ ਰਹਿੰਦੀ ਅਤੇ ਲੋਹਾ ਜਿਹੜਾ ਹੈ ਅੱਗ ਵਰਗਾ ਹੀ ਬਣ ਗਿਆ, ਲੋਹਾ ਅੱਗ ਵਰਗਾ ਹੀ ਬਣ ਗਿਆ। ਇੱਦਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਅੱਠੇ ਪੈਰ ਭਗਤੀ ਸਿਮਰਨ ਬੰਦਗੀ ਵਿੱਚ ਜੁੜੇ ਰਹਿੰਦੇ ਨੇ ਸਤਸੰਗੀਓ, ਉਹ ਪਰਮਾਤਮਾ ਦਾ ਰੂਪ ਹੀ ਬਣ ਜਾਂਦੇ ਉਹਨਾਂ ਵਿੱਚ, ਅਤੇ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਜਿਨ੍ਹਾਂ ਨੇ ਵਿਸਰੇ ਨਾਮ ਸੇ ਕਿਨੇਹ ਆ, ਭੇਦ ਨਾ ਜਾਣੋ ਮੂਲ ਸਾਈਂ ਜੇਹ ਆ, ਉਹ ਮਾਲਕ ਵਰਗੇ ਹੀ ਬਣ ਗਏ, ਵਾਹਿਗੁਰੂ ਵਰਗੇ ਬਣ ਗਏ ਸਤਸੰਗੀਓ। ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਸ਼ ਪਿੰਡਰ ਵਾਲੇ, ਇਹਨਾਂ ਦਾ ਪਿੰਡ ਅਖਾੜਾ ਹੈ ਸਤਸੰਗੀਓ। ਹੁਣ ਖਿਆਲ ਆਏਗਾ ਮਨ 'ਚ ਕਿ ਪਿੰਡਰਾਂ ਵਾਲੇ ਸਾਰਿਆਂ ਦੇ ਨਾਮ ਨਾਲ ਲੱਗਦਾ ਕਿਉਂ? ਧਿਆਨ ਦਿਓ ਥੋੜ੍ਹਾ ਜਿਹਾ। ਜਨਕ ਜਨਕ ਬੈਠੇ ਸਿੰਘਾਸਨ, ਗੁਰੂ ਗ੍ਰੰਥ ਸਾਹਿਬ 'ਚ ਬਚਨ ਆਉਂਦੇ ਨੇ। ਜਨਕ ਇੱਕ ਗੱਦੀ ਦਾ ਨਾਮ, ਪਦਵੀ ਦਾ ਨਾਮ ਪਿਆਰਿਓ। ਜਿਹੜਾ ਵੀ ਉਸ ਪਦਵੀ 'ਤੇ ਬੈਠਦਾ, ਨਾਮ ਕੋਈ ਵੀ ਹੋਵੇ, ਉਹਨੂੰ ਜਨਕ ਹੀ ਕਹਿੰਦੇ ਨੇ। ਇਸੇ ਤਰ੍ਹਾਂ ਦਸਤਗੀਰ ਇੱਕ ਗੱਦੀ ਦਾ ਨਾਮ, ਦਸਤਗੀਰ ਪੀਰ। ਸੋ ਸਤਸੰਗੀ, ਜਿਹੜਾ ਵੀ ਉਸ ਤਖਤ 'ਤੇ ਗੱਦੀ 'ਤੇ ਬਹਿੰਦਾ ਉਹਨੂੰ ਦਸਤਗੀਰ ਪੀਰ ਹੀ ਕਹਿੰਦੇ ਨੇ, ਨਾਮ ਉਹਦਾ ਕੁਛ ਵੀ ਹੋਵੇ। ਇਸੇ ਤਰ੍ਹਾਂ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਸ਼ ਪਿੰਡਰ ਵਾਲੇ, ਉਹਨਾਂ ਦਾ ਪਿੰਡ ਸੀ ਪਿੰਡਰ ਕਲਾਂ। ਉਹਨਾਂ ਨੇ ਬਹੁਤ ਭਾਰੀ ਪੰਥ ਦੀ ਸੇਵਾ ਕੀਤੀ ਸਤਸੰਗੀਓ। ਜਦੋਂ ਮੋਰਚੇ ਚੱਲ ਰਹੇ ਸੀ ਗੁਰੂ ਘਰਾਂ ਨੂੰ ਆਜ਼ਾਦ ਕਰਵਾਉਣ ਲਈ, ਗੁਰੂ ਕੇ ਬਾਗ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਜੈਤੋ ਕਾ ਮੋਰਚਾ, ਤਰਨ ਤਾਰਨ ਸਾਹਿਬ ਦਾ ਮੋਰਚਾ, ਮਹੰਤਾਂ ਨੂੰ ਕੱਢਣ ਲਈ ਮੋਰਚੇ ਚੱਲ ਰਹੇ ਸੀ, ਅਤੇ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਪ੍ਰੇਰ ਕੇ, ਦੀਵਾਨ ਸਜਾ ਸਜਾ ਕੇ ਹਜ਼ਾਰਾਂ ਸੰਗਤਾਂ ਨੂੰ ਪ੍ਰੇਰਨਾ, ਗ੍ਰਿਫਤਾਰੀਆਂ ਦਿਓ ਔਰ ਅੰਮ੍ਰਿਤ ਛਕਾ ਛਕਾ ਕੇ ਭੇਜਣਾ ਕਿ ਭਾਈ ਮੋਰਚੇ ਦੇ ਵਿੱਚ ਜੇ ਸ਼ਹੀਦੀ ਹੋ ਗਈ, ਜੇ ਨਗੁਰੇ ਚਲੇ ਗਏ ਨਗੁਰੇ ਦੁਨੀਆ ਤੋਂ, ਤਾਂ ਮੁਕਤੀ ਨਹੀਂ ਮਿਲੇਗੀ। ਧਿਆਨ ਦਿਓ ਸਤਸੰਗੀਓ, ਜਦੋਂ ਦਰਬਾਰ ਸਾਹਿਬ ਸੱਚਖੰਡ ਹਰਿਮੰਦਰ ਸਾਹਿਬ ਜੀ 'ਤੇ ਹਮਲਾ ਕੀਤਾ, 300 ਤੋਂ ਵੱਧ ਗੋਲੀਆਂ ਲੱਗੀਆਂ। ਸਾਹਿਬ ਗੁਰੂ ਗ੍ਰੰਥ ਸਾਹਿਬ 'ਤੇ ਗੋਲੀ ਲੱਗੀ, ਅਕਾਲ ਤਖਤ ਸਾਹਿਬ ਜੀ ਦੀ ਸ਼ਹਾਦਤ ਹੋ ਗਈ, ਹਜ਼ਾਰਾਂ ਹੀ ਸਾਡੇ ਸੂਰਬੀਰ ਯੋਧੇ ਸੰਗਤਾਂ ਬੱਚੇ ਸ਼ਹੀਦ ਹੋ ਗਏ। ਅਤੇ ਉਸ ਸਮੇਂ ਮਾਹੌਲ ਐਸਾ ਬਣ ਗਿਆ ਸੀ ਕਿ ਸਿੱਖ ਬਿਲਕੁਲ ਦੱਬੇ ਗਏ। ਪਿੰਡਾਂ ਥਾਵਾਂ 'ਤੇ, ਕਈ ਥਾਵਾਂ 'ਤੇ ਸ਼ਾਇਦ ਤੁਹਾਡੇ ਧਿਆਨ 'ਚ ਵੀ ਆਇਆ ਹੋਵੇ, ਅਤੇ ਸਾਨੂੰ ਪਿਆਰੇ ਕੋਈ ਜੀਣ ਨਹੀਂ ਸੀ ਦਿੰਦਾ। ਕੋਈ ਸਾਡੇ ਪਿੰਡ ਦੀ ਗੱਲ ਹੈ, ਮਹਾਸ਼ਿਆਂ ਦੀ ਉੱਥੇ ਬਾਣੀਆਂ ਦੀ ਦੁਕਾਨ ਹੁੰਦੀ ਸੀ, ਅਤੇ ਇਸ ਘਟਨਾ ਤੋਂ ਬਾਅਦ ਉਹਨਾਂ ਦਾ ਦਿਲ ਬੜਾ ਵੱਧ ਗਿਆ। ਦੋ ਹੀ ਪਿੰਡ ਸਾਡੇ ਪਿੰਡ 'ਚ ਘਰ ਸੀ ਬਾਣੀਆਂ ਦੇ। ਕੋਈ ਸੌਦਾ ਲੈਣ ਵਾਸਤੇ ਗਿਆ ਅਤੇ ਉਹਨੇ ਸੌਦਾ ਤੋਲਿਆ ਅਤੇ ਸਿੱਖ ਸਰਦਾਰ ਦੇ ਹੱਥ 'ਚ ਫੜਾ ਤਾ। ਉਹ ਬੱਚੇ ਨੂੰ ਭੇਜਿਆ ਸੀ ਲੈਣ ਸੌਦਾ। ਉਹ ਕਹਿੰਦਾ ਕਿ ਅੰਕਲ ਜੀ, ਇਹਨੂੰ ਨਾ ਲਿਫਾਫੇ 'ਚ ਪਾ ਦਿਓ। ਕਹਿੰਦਾ ਲਿਫਾਫੇ ਤੁਹਾਡੇ ਪਿੰਡਰਾਂ ਵਾਲੇ ਲੈ ਗਏ ਨਾਲੇ। ਉਹ ਸਾਡੇ ਸਤਰਾਣਾ ਸਤਸੰਗ ਵੀ, ਸਤਰਾਣਾ ਹਰਿਆਣੇ ਦੇ ਬਾਰਡਰ ਦੇ ਉੱਤੇ ਪਿੰਡ ਸਤਰਾਣਾ, ਉੱਥੇ ਅਸੀਂ ਅੰਮ੍ਰਿਤ ਛਕਾਉਣ ਵਾਸਤੇ ਜਾਂਦੇ ਰਹੇ 1985-86 ਵਿੱਚ। ਪੰਜ ਪਿਆਰੇ ਸਾਹਿਬਾਨ, ਪਿੰਡ ਦੇ ਗੁਰਸਿੱਖਾਂ ਨੇ ਦੱਸਿਆ, ਪਿੰਡ ਦੀ ਸਾਥ ਵਿੱਚ ਅਸੀਂ ਜਦੋਂ ਕੁਰਤੀ ਲੰਘ ਰਹੇ ਸੀ ਨਾ, ਕਹਿੰਦੇ ਇੱਥੋਂ ਦੀ ਘਟਨਾ ਹੈ। ਘਟਨਾ ਗੌਰ ਨਾਲ ਸੁਣਿਓ, ਸਾਡਾ ਕੀ ਹਾਲ ਸੀ। ਕਹਿੰਦੇ ਇੱਥੇ ਨਾ ਬੈਠੇ ਸੀ 5-7-10 ਬੰਦੇ, ਤਾਸ਼ ਖੇਡ ਰਹੇ, ਸਾਰੇ ਕੁਝ ਨਹੀਂ ਹੁੰਦੇ, 5 ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕੋਈ ਗੁਰੂ ਦਾ ਸਿੱਖ ਅਮਰਧਾਰੀ ਸਿੰਘ, ਉਹਨੇ ਮੱਝ ਲਿਆਂਦੀ ਸਤਸੰਗ ਦੁੱਧ ਪੀਣ ਲਈ, ਸੱਜਰ ਮੱਝ। ਸੋ ਲੈ ਕੇ ਤੁਰਿਆ ਜਾਵੇ ਅਤੇ ਇੱਕ ਬੰਦੇ ਨੇ ਸਰਸਰੀ ਪੁੱਛ ਲਿਆ ਕਿ ਮੱਝ ਦੇ ਪਿੱਛੇ ਕੀ ਹੈ, ਪਾਵੇ ਦੇ ਫਲ ਪਿੱਛੇ ਕੀ, ਕੱਟੀ ਅਤੇ ਕੱਟਾ। ਇੱਕ ਮੂਰਖ ਬੰਦਾ, ਤੁਸਵੀ ਬੰਦਾ, ਈਰਖਾ ਦਾ ਸੜਿਆ ਬੰਦਾ ਕਹਿੰਦਾ ਇਹਦੇ ਪਿੱਛੇ ਪਿੰਡਰਾਂ ਵਾਲਾ। ਇਹ ਹਾਲ ਸੀ ਸਾਡੇ ਉਦੋਂ। ਉਹ ਫਿਰ ਦੱਸਦੇ ਨੇ ਕਿ ਗੁਰੂ ਦਾ ਸਿੰਘ ਅੰਮ੍ਰਿਤਧਾਰੀ ਚੁੱਪ ਚਿੱਪੀ 'ਤੇ ਘਰ ਗਿਆ, ਘਰ ਉਹਨੇ ਬੰਨ੍ਹ ਬੱਧੀ ਮੱਝ, ਦੋ ਨਾਲੀ ਬੰਦੂਕ ਚੁੱਕੀ ਅਤੇ ਸਾਸੀ ਭਜਾ ਭਜਾ ਕੇ ਗਲੀਆਂ 'ਚ ਮਾਰੇ ਬੰਦੇ ਉਹ। ਇਹੋ ਜਿਹੀ ਹਾਲਤ ਸੀ। ਜਦੋਂ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਜੀ ਨੇ ਇੰਦਰਾ ਨੂੰ ਸੋਧ ਦਿੱਤਾ ਨਾ, ਸਤਸੰਗੀਓ ਸਾਡੀ ਜਿਹੜੀ ਪੱਗ ਲੱਥੀ ਸਿਰ 'ਤੇ ਵੱਜ ਗਈ, ਅਸੀਂ ਅਣਖ ਨਾਲ ਜਿਉਣ ਲੱਗੇ। ਜੇ ਕੋਈ ਪੁੱਛਦਾ ਪਿੰਡਰਾਲਾ ਕਿੱਥੇ, ਤੁਹਾਡੀ ਮਾਸੀ ਕਿੱਥੇ ਗਈ ਹੈ, ਤੁਹਾਡੀ ਮਾਂ ਕਿੱਥੇ ਗਈ ਹੈ, ਫਿਰ ਉਹਨਾਂ ਦੇ ਸਿਰ ਝੁਕ ਜਾਂਦੇ। ਪਿਆਰੇ, ਪੱਗ ਲੱਥੀ ਪੱਗ ਗੁਰੂ ਦੀ ਸਿਰ 'ਤੇ ਰੱਖੀ। ਅਤੇ ਮੈਂ ਬੇਨਤੀ ਕਰ ਰਿਹਾ ਸੀ, ਜਦੋਂ ਦੋਨਾਂ ਗੁਰੂ ਦੇ ਲਾਲਾਂ ਨੇ ਫੈਸਲਾ ਕਰ ਲਿਆ, ਬੜੀ ਲੰਮੀ ਕਹਾਣੀ ਪਿਆਰੇ, ਕਿਤੇ ਜਦੋਂ ਉਹਨੂੰ ਬਰੀਕੀ ਨਾਲ ਦੇਖਦੇ ਆ ਨਾ, ਉਹਨਾਂ ਸੂਰਬੀਰ ਯੋਧਿਆਂ ਦੇ ਮਨ 'ਚ ਅਣਖ ਜਾ ਗਈ, ਇਕੱਲੇ ਭਾਈ ਬੇਅੰਤ ਸਿੰਘ ਦੇ। ਬੇਅੰਤ ਸਿੰਘ ਨੇ ਫਿਰ ਦੋ ਚਾਰ ਬੰਦਿਆਂ ਨੂੰ ਪ੍ਰੇਰਿਤ ਕੀਤਾ ਕਿ ਭਾਈ ਆਪਾਂ ਕੰਮ ਕਰੀਏ, ਹੁਣ ਤਿਆਰ ਕੌਣ ਹੋਵੇ, ਏਡੀ ਵੱਡੀ ਜੋਬ ਅਤੇ ਇੰਨਾ ਵੱਡਾ ਕੰਮ ਕੌਣ ਤਿਆਰ ਹੋਵੇ। ਇੱਕ ਇੰਦਰਪਾਲ ਸਿੰਘ ਜੀ ਪਿਆਰੇ, ਉਹ ਬ੍ਰਹਮਟਨ ਗੁਰਦੁਆਰਾ ਜੋਤ ਪ੍ਰਕਾਸ਼ ਸੇਵਾ ਕਰਦੇ ਨੇ, ਉਹ ਦੱਸਦੇ ਨੇ ਕਿ ਭਾਈ ਬੇਅੰਤ ਸਿੰਘ ਜੀ ਮੇਰੇ ਕੋਲ ਵੀ ਆਏ ਸੀ। ਮੈਂ ਉਦੋਂ ਪੁਲਿਸ, ਦਿੱਲੀ ਪੁਲਿਸ ਦੇ ਵਿੱਚ ਸੀ ਅਤੇ ਸੁਰੱਖਿਆ ਦੇ ਵਿੱਚ ਸੀ। ਕਹਿੰਦੇ ਮੈਨੂੰ ਵੀ ਭਾਈ ਬੇਅੰਤ ਸਿੰਘ ਜੀ ਨੇ ਕਿਹਾ ਕਿ ਉਹ ਮੂਰਖਾ, ਨਿੱਕੇ ਨਿੱਕੇ ਮਰੇ ਬੱਚੇ, ਜੇ ਇਹ ਕੰਮ ਕਰਾਂਗੇ ਤਾਂ ਸਾਡੇ ਬੱਚੇ ਕਿੱਥੇ ਜਾਣਗੇ। ਕਹਿੰਦਾ ਮੇਰੀ ਭਾਗ ਮਾੜੇ, ਮੈਂ ਸੇਵਾ ਨਾ ਕਰ ਸਕਿਆ। ਅੱਜ ਵੀ ਹੈਗਾ ਬੰਦਾ, ਕਹਿੰਦਾ ਮੇਰੇ ਕੋਲ ਹੀ ਆਏ ਸੀ ਭਾਈ ਬੇਅੰਤ ਸਿੰਘ ਜੀ। ਅਤੇ ਬੇਨਤੀ ਕਰਦੇ ਹਾਂ, ਜਦੋਂ ਉਹਨਾਂ ਨੇ ਫੈਸਲਾ ਕਰ ਲਿਆ, ਅਕਾਲ ਤਖ਼ਤ ਸਾਹਿਬ ਨੂੰ ਵੇਖਿਆ, ਅਤੇ 24 ਘੰਟੇ ਇੰਦਰਾ ਦੇ ਨਾਲ ਰਹਿੰਦੇ ਸੀ ਉਹ, ਮਹਿਤੇ ਆਏ ਬਾਬਾ ਠਾਕੁਰ ਸਿੰਘ ਜੀ ਨੂੰ ਮਿਲਣ ਵਾਸਤੇ। ਉਹਨਾਂ ਨੇ ਮਨ ਬਣਾਇਆ ਕਿ ਹੁਣ ਇੰਦਰਾ ਨੂੰ ਛੱਡਣਾ ਨਹੀਂ, ਅਤੇ ਪਰ ਮੇਰਾ ਪਿੱਛੇ ਪਰਿਵਾਰ, ਛੋਟੇ ਛੋਟੇ ਬੱਚੇ ਨੇ, ਕੀ ਬਣੇਗਾ ਇਹਨਾਂ ਦਾ, ਮਾਰਨਾ ਜ਼ਰੂਰ, ਇੰਦਰਾ ਨੂੰ ਛੱਡਣਾ ਨਹੀਂ ਆ। ਉਹ ਫਿਰ ਮਹਿਤੇ ਆਇਆ ਅਤੇ ਮਹਿਤੇ ਕੁਝ ਸਿੰਘਾਂ ਨੂੰ ਮਿਲਿਆ, ਸਾਸੀ ਮੇਰੇ ਉਸਤਾਦ ਜੀ ਸੀ ਗਿਆਨੀ ਪ੍ਰੇਮ ਸਿੰਘ ਜੀ, ਉਹਨਾਂ ਦੇ ਨਾਲ ਉਹਨਾਂ ਸੰਪਰਕ ਕੀਤਾ ਕਿ ਇਹ ਸੰਸਥਾ ਜਿਨ੍ਹਾਂ ਨੇ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਮੈਂ ਚਾਹੁੰਦਾ ਹਾਂ ਕਿ ਇਹਨਾਂ ਤੋਂ ਮੈਂ ਮਦਦ ਮੰਗਾਂ। ਉਹਨਾਂ ਨੇ ਬਾਬਾ ਠਾਕੁਰ ਸਿੰਘ ਜੀ ਨੂੰ ਮਿਲਾਇਆ। ਬਾਬਾ ਠਾਕੁਰ ਸਿੰਘ ਜੀ ਨੂੰ ਜਾ ਕੇ ਨਾ ਫਤਿਹ ਬੁਲਾਈ, ਕਹਿਣ ਲੱਗੇ ਬਾਬਾ ਜੀ ਮੈਂ ਬੇਅੰਤ ਸਿੰਘ ਮਲੋਆ, ਮੇਰਾ ਪਿੰਡ ਹੈ ਚੰਡੀਗੜ੍ਹ ਦੇ ਲਾਗੇ, ਅਤੇ ਮਹਾਰਾਜ ਮੈਂ ਇੰਦਰਾ ਗਾਂਧੀ ਦਾ ਸੁਰੱਖਿਆ ਗਾਰਡ ਹਾਂ, ਅੰਗ ਰੱਖਿਅਕ, ਬੋਡੀ ਗਾਰਡ, ਅਤੇ ਮਹਾਰਾਜ ਮੈਂ ਸੇਵਾ ਕਰਨਾ ਚਾਹੁੰਦਾ ਅਤੇ ਮੇਰੇ ਮਨ 'ਚ ਕੁਝ ਤੌਖਲਾ ਹੈ, ਮੇਰੇ ਨਿੱਕੇ ਨਿੱਕੇ ਬੱਚੇ ਨੇ, ਦੋ ਦੋ ਚਾਰ ਚਾਰ ਸਾਲ ਦੇ, ਕੰਮ ਕਰਨਾ ਜ਼ਰੂਰ, ਅਤੇ ਮਹਾਰਾਜ ਮੇਰੀ ਕੋਈ ਇਸ ਤਰ੍ਹਾਂ ਬੱਚਿਆਂ ਦੀ ਪਰਿਵਾਰ ਦੀ ਪਰਵਰਿਸ਼ ਹੋ ਜਾਵੇ। ਮਹਾਂਪੁਰਸ਼ ਕਹਿਣ ਲੱਗੇ, ਸਿੰਘਾਂ ਨੂੰ ਸੱਦਿਆ ਮੇਨ ਮੇਨ ਨੂੰ, ਕਹਿਣ ਲੱਗੇ ਕਿ ਇਹਨਾਂ ਦੀ ਹਰੇਕ ਤਰ੍ਹਾਂ ਨਾਲ ਆਪਾਂ ਹਿਫਾਜ਼ਤ ਕਰਨੀ। 3 ਲੱਖ ਰੁਪਈਆ ਬਾਬਾ ਜੀ ਨੇ ਉਹਨਾਂ ਸਮਿਆਂ ਦੇ ਵਿੱਚ ਉਹਦੇ ਅਕਾਊਂਟ ਦੇ ਵਿੱਚ ਪਵਾਇਆ ਪਿਆਰੇ ਉਹ। ਅਤੇ ਮਹਾਂਪੁਰਸ਼ਾਂ ਨੇ ਵਚਨ ਕੀਤਾ, ਜਿੰਨਾ ਤੇਰਾ ਪਰਿਵਾਰ ਸਾਰੀ ਪਰਵਰਿਸ਼ ਅਸੀਂ ਕਰਾਂਗੇ। ਸਤਸੰਗੀਓ, ਫਿਰ ਉਹਨਾਂ ਨੇ ਮਨ ਬਣਾਇਆ ਕਿ ਸ਼ਹੀਦ ਹੋ ਜਾਣਾ। ਅੰਤਰੂ ਭਾਈ ਸਤਵੰਤ ਸਿੰਘ ਨੂੰ ਨਾ ਮਨਾ ਲਿਆ, ਨੌਜਵਾਨ ਸੀ ਸਤਸੰਗੀਓ, ਬੜਾ ਭਾਰੀ ਕਮਾਂਡੋ ਸੀ ਅਤੇ ਬਾਡੀ ਬਿਲਡਰ ਸੀ ਪਿਆਰੇ, ਗੁਰੂ ਦਾ ਲਾਲ, ਅਗਮਾਨ ਪਿੰਡ ਹੈ, ਉਹ ਮੰਨ ਗਿਆ, ਕਹਿੰਦਾ ਮੈਂ ਤਿਆਰ ਹੈ। ਉਹਦਾ ਕਾਰਨ ਪਿਆਰੇ ਇਹ ਸੀ, ਇੱਕ ਤਾਂ ਭਾਈ ਬੇਅੰਤ ਸਿੰਘ ਦੇ ਕੋਲ ਸੀ ਰਿਵਾਲਵਰ, ਉਹਨਾਂ ਨੂੰ ਇਹ ਸੀ ਕਿ 6 ਗੋਲੀਆਂ ਦੇ ਵਿੱਚ ਜੇ ਕਿਤੇ ਮਿਸ ਹੋ ਗਈਆਂ ਤਾਂ ਕੰਮ ਖਰਾਬ ਹੋ ਜੂ ਸਾਰਾ ਹੀ। ਕੋਈ ਐਟੋਮੈਟਿਕ ਹਥਿਆਰ ਵਾਲਾ ਮੇਰੇ ਨਾਲ ਬੰਦਾ ਚਾਹੀਦਾ। ਫਿਰ ਭਾਈ ਸਤਵੰਤ ਸਿੰਘ ਦੀ ਡਿਊਟੀ ਜਿਹੜੀ ਸੀ ਉਹ ਵੀ ਹੋਰ ਪਿਕਟ 'ਤੇ ਸੀ। ਉਹਨਾਂ ਫਿਰ ਮਨ ਬਣਾਇਆ, ਦੋਨਾਂ ਨੇ ਪੱਕਾ ਫੈਸਲਾ ਕਰ ਲਿਆ ਸਤਸੰਗੀਓ, ਅਤੇ ਉਹ ਕਹਿੰਦੇ ਸ਼ਹੀਦ ਹੋਣ ਤੋਂ ਪਹਿਲਾਂ ਅੰਮ੍ਰਿਤ ਛਕ ਲਈਏ। ਮੈਂ ਬੇਨਤੀ ਕਰ ਰਿਹਾ ਸੀ, ਜਿਹੜਾ ਨਗੋਰਾ ਬੰਦਾ ਮਰਦਾ ਨਾ, ਨਗੋਰੇ ਆਵਣੇ ਜਾਵਣੇ ਆ, ਮੇਰੀ ਬੇਨਤੀ ਸੁਣਿਓ ਧਿਆਨ ਨਾਲ, ਨਗੋਰਾ ਬੰਦਾ ਨਗੋਰੇ ਕੋ ਗਤਕਾਈ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਗੋਰੇ ਬੰਦੇ ਦੀ ਮੁਕਤੀ ਨਹੀਂ ਜੀ ਹੁੰਦੀ। ਉਹਨਾਂ ਨੂੰ ਗੁਰੂ ਦੇ ਲਾਲਾ ਨੇ ਸੋਚ ਲਿਆ ਕਿ ਅਸੀਂ ਸ਼ਹੀਦ ਤਾਂ ਹੋ ਜਾਣਾ, ਅਤੇ ਜਦੋਂ ਸ਼ਹੀਦ ਹੋ ਗਏ ਤਾਂ ਹੋ ਸਕਦਾ ਮੌਕੇ 'ਤੇ ਹੀ ਸ਼ਹੀਦ ਹੋ ਜਾਈਏ, ਜਦੋਂ ਦਰਗਾਹ 'ਚ ਗਏ ਜੇ ਨਗੋਰੇ ਗਏ ਤਾਂ ਮੁਕਤੀ ਨਹੀਂ ਮਿਲਣੀ। ਉਹਨਾਂ ਨੇ ਪਿਆਰੇ ਉੱਥੇ ਹੀ ਦਿੱਲੀ ਦੇ ਇੱਕ ਕਲੋਨੀ ਉਹਦੇ ਵਿੱਚ ਜਾ ਕੇ ਪੰਜਾਂ ਪਿਆਰਿਆਂ ਕੋਲ ਅੰਮ੍ਰਿਤ ਛਕ ਲਿਆ। 4 ਵਰਤਾਰੇ ਹੋ ਗਏ 1-2 ਦਿਨ ਪਹਿਲਾਂ, ਪਰਿਵਾਰ ਨੂੰ ਨਾਲ ਲਿਆ, ਅੰਮ੍ਰਿਤ ਛਕ ਆਏ ਤਾਂ ਕਿ ਸ਼ਹੀਦ ਹੋਈਏ ਅਤੇ ਅੰਮ੍ਰਿਤਧਾਰੀ ਹੋ ਕੇ ਸ਼ਹੀਦ ਹੋਈਏ ਸਤਸੰਗੀਓ, ਤਾਂ ਜਾ ਕੇ ਮੁਕਤੀ ਮਿਲਦੀ ਜੇ ਗੁਰੂ ਵਾਲੇ ਬਣੀਏ। ਨਗੋਰੇ ਕੋ ਗਤਕਾਈ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਨਿਕੁਰੇ ਬੰਦੇ ਦੀ ਕਦੇ ਵੀ ਮੁਕਤੀ ਨਹੀਂ ਦੀ ਸਤਸੰਗੀਓ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸੇ ਕੋਏ। ਇਸ ਲਈ ਨਗੋਰੇ ਬੰਦੇ ਦਾ ਸਤਸੰਗੀ ਭਲਾ ਨਹੀਂ। ਅਤੇ ਮੈਂ ਬੇਨਤੀ ਕਰ ਰਿਹਾ ਸੀ, ਉਹ ਸਮਾਂ ਇਹੋ ਜਿਹਾ ਸੀ, ਬੜਾ ਭਿਆਨਕ ਸਤਸੰਗੀਓ, ਸੋ ਇਹ ਜਿਹੜਾ ਬਚਨ ਸੀ ਇਹ ਗੁਪਤ ਹੀ ਰਿਹਾ। ਬਾਅਦ ਵਿੱਚ ਬਾਬਾ ਠਾਕੁਰ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਵਿੱਚ ਇਹ ਗੱਲ ਕੁਝ ਸਿੰਘਾਂ ਨੇ ਫਿਰ ਕੀਤੀ ਕਿ ਇਹ ਸਾਰਾ ਕੁਛ ਬਾਬਾ ਠਾਕੁਰ ਸਿੰਘ ਜੀ ਦੁਆਰਾ ਹੋਇਆ ਸੀ। ਹੋਰ ਬੇਨਤੀ ਕਰਦੇ ਹਾਂ, ਮੇਰੇ ਉਸਤਾਦ ਜੀ ਸੀ ਗਿਆਨੀ ਪ੍ਰੇਮ ਸਿੰਘ ਜੀ, ਅਤੇ ਇੱਕ ਦਿਨ ਮੈਨੂੰ ਕਹਿਣ ਲੱਗੇ ਕੁਲਦੀਪ ਸਿੰਘ ਰੇਡੀਓ ਲੈ ਲਈ, ਰੇਡੀਓ 'ਤੇ ਖਬਰ ਆਉਣੀ ਕੋਈ। ਅਸੀਂ ਘੁੰਮਣ ਵਾਸਤੇ ਗਏ ਅਤੇ ਸਾਉਣ ਭਾਦਰੋਂ ਦੇ ਦਿਨ ਸੀ, ਅਗਸਤ ਦਾ ਮਹੀਨਾ ਸੀ ਪਿਆਰਿਓ। ਮੇਰੇ ਨਾਲ ਉਸ ਵੇਲੇ ਦੋ ਹੋਰ ਭਚੰਗੀ ਸੀ, ਉਹਨਾਂ ਨੂੰ ਨਾਲ ਲੈ ਲਿਆ। ਇੱਕ ਉਹਦੇ ਵਿੱਚੋਂ ਫਰੀ ਮਾਊਂਟ ਗੁਰਦੁਆਰੇ ਸਾਹਿਬ ਗ੍ਰੰਥੀ ਹੈ ਭਾਈ ਦਿਲਬਾਗ ਸਿੰਘ, ਇੱਕ ਭੇਵੇ ਅੱਜ ਕੱਲ੍ਹ ਰਹਿ ਰਹੇ ਨੇ ਸਤਸੰਗੀ ਭਾਈ ਵਰਿਆਮ ਸਿੰਘ। ਅਸੀਂ ਚਾਰ ਜਾਣੇ ਘੁੰਮਣ ਲਈ ਤੁਰ ਪਏ, ਮਹਿਤਿਓਂ ਨਿਕਲੇ ਅਤੇ ਸੜਕੇ ਸੜਕ ਅਸੀਂ ਜਿਹੜੀ ਅੰਮ੍ਰਿਤਸਰ ਰੋਡ ਨੂੰ ਜਾਂਦੀ ਉੱਥੇ ਜਾ ਰਹੇ ਸੀ। ਕਣੀ ਕੋਈ ਕੋਈ ਵਿਰਲੀ ਪੈ ਰਹੀ ਸੀ, ਮੀਂਹ ਪੈ ਰਹੇ ਸੀ, ਅਤੇ ਮੇਰੇ ਉਸਤਾਦ ਜੀ ਕਹਿੰਦੇ ਕਿ ਰੇਡੀਓ ਲੈ ਲਈ ਕੋਈ ਖਬਰ ਆਉਣੀ ਹੈ। ਮੈਂ ਹੈਰਾਨ ਜਿਹਾ ਵੀ ਖਬਰ ਕਾਹਦੀ ਆਉਣੀ। ਜਦੋਂ ਅਸੀਂ ਸਤਸੰਗ ਗਏ ਨਾ, ਤਿੰਨ ਚਾਰ ਕਿੱਲੇ ਮਹਿਤੇ ਤੋਂ ਹਟਵੇਂ, ਅਤੇ ਖਬਰ ਆਈ ਕਿ ਚੰਡੀਗੜ੍ਹ ਸਕੱਤਰੇਤ ਵਿੱਚ ਬੰਬ ਧਮਾਕਾ ਆਇਆ ਅਤੇ ਮੁੱਖ ਮੰਤਰੀ ਦਾ ਪਤਾ ਨਹੀਂ ਲੱਗਣ ਡਿਆ। ਮੈਂ ਹੈਰਾਨ ਹੋ ਗਿਆ, ਮੈਂ ਉਸਤਾਦ ਜੀ ਤੁਹਾਨੂੰ ਕਿਹਦਾ ਪਤਾ ਲੱਗਿਆ? ਕਹਿੰਦੇ ਪਤਾ ਸੀ, ਸਮਝੇ, ਇਹ ਸਾਰਾ ਕੁਛ ਮਹਿਤੇ ਹੋਇਆ। ਇੰਦਰਾ ਗਾਂਧੀ ਅਤੇ ਇਹ ਜਿਹੜਾ ਸਾਰਾ ਸਿਲਸਿਲਾ ਸੀ, ਇਹ ਸਤਸੰਗੀਓ ਹੈੱਡਕੁਆਟਰ ਔਰ ਇਸ ਮੂਵਮੈਂਟ ਦਾ ਜਿਹੜਾ ਮੁੱਖ ਕੇਂਦਰ ਸੀ ਉਹ ਟਕਸਾਲ ਹੀ ਸੀ। ਸਤਸੰਗੀਓ ਉਹ ਕੁਦਰਤੀ ਅਸੀਂ ਜਦੋਂ ਜਾਂਦਿਆਂ ਜਾਂਦਿਆਂ ਉੱਥੇ ਪਹੁੰਚੇ ਅਤੇ ਕਹਿੰਦੇ ਧਮਾਕਾ ਆਇਆ ਸਕੱਤਰੇ ਦੇ ਵਿੱਚ। ਪਹਿਲਾਂ ਤਾਂ 15-20 ਅੱਧਾ ਘੰਟਾ ਕੁਛ ਪਤਾ ਹੀ ਨਹੀਂ ਲੱਗਿਆ, ਫਿਰ ਦੁਬਾਰਾ ਖਬਰ ਆਈ ਵੀ ਨਹੀਂ ਉਹ ਮੁੱਖ ਮੰਤਰੀ ਜਾਂਦੇ ਰਹੇ। ਮਤਲਬ ਹੈ ਕਿ ਟਕਸਾਲ ਐਵੇਂ ਨਹੀਂ ਪਿਆ ਰਿਹਾ। ਜੇ ਕੋਈ ਕਹੇ ਨਾ ਕੀ ਕੀਤਾ ਪਿੱਛੋਂ ਟਕਸਾਲ ਨੇ, ਬਹੁਤ ਕੁਛ ਕੀਤਾ। ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਸੁਖਦੇਵ ਸਿੰਘ ਜੀ ਸੁੱਖਾ, ਇਹ ਸਾਰੇ ਗੁਰੂ ਕੇ ਲਾਲ ਸਾਡੇ ਉੱਥੇ ਮਹਿਤੇ ਆਉਣੇ ਸੀ, ਜਲ ਪਾਣੀ ਛਕਾਉਣਾ ਉਹਨਾਂ ਨੂੰ। ਛੋਟੇ ਛੋਟੇ ਸੀ, ਅਸੀਂ ਕਹਿਣਾ ਤੁਹਾਡੇ ਨਾਲ ਹੀ ਆਉਣਾ ਸੀ, ਵੀ ਚਾਹ ਸੀ। ਉਹਨਾਂ ਕਹਿਣਾ ਨਹੀਂ, ਬਾ ਭਾਈ ਤਾਰੂ ਸਿੰਘ ਦੀ ਕੁਰਬਾਨੀ ਯਾਦੀ ਆ, ਉਹ ਸਿੰਘਾਂ ਨੂੰ ਜਲ ਪਾਣੀ ਛਕਾਉਂਦੇ ਹੁੰਦੇ ਸੀ ਅਤੇ ਤੁਸੀਂ ਜਲ ਪਾਣੀ ਸਾਨੂੰ ਛਕਾਇਆ ਕਰੋ, ਅਸੀਂ ਉਹਨਾਂ ਨੂੰ ਲਿਆ ਕੇ ਦੁੱਧ ਗਰਮ ਕਰਕੇ ਛਕਾਉਣਾ। ਮਤਲਬ ਹੈ ਕਿ ਕੇਂਦਰ ਸੀ ਮਹਿਤਾ ਚੌਂਕ ਮੂਵਮੈਂਟ ਦਾ। ਸੋ ਸਤਸੰਗੀ ਗੁਰੂ ਵਾਲੇ ਬਣਨਾ ਚਾਹੀਦਾ, ਗੁਰੂ ਵਾਲੇ ਬਣ ਕੇ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਲਓ ਸਤਸੰਗੀਓ। ਤਾਂ ਵਾਰ ਵਾਰ ਅਸੀਂ ਬੇਨਤੀ ਕਰਦੇ ਹਾਂ ਕਿ ਨਗੁਰੇ ਬੰਦੇ ਦੀ ਸਤਸੰਗੀ ਕਦੇ ਮੁਕਤੀ ਨਹੀਂ ਹੁੰਦੀ। ਸੋ ਗੁਰ ਸ਼ਬਦ ਪਾਇਆ ਹਰ ਧਿਆਇਆ, ਵਡਭਾਗੀ ਹਰ ਰੰਗ ਹਰ ਬਣੇ, ਵੱਡਿਆਂ ਭਾਗਾਂ ਵਾਲੇ ਹਰੀ ਦਾ ਰੰਗ ਹੀ ਬਣ ਕੇ। ਅਤੇ ਬੇਨਤੀ ਕਰ ਰਹੇ ਸੰਤ ਬਾਬਾ ਗੁਰਬਚਨ ਸਿੰਘ ਜੀ, ਇਹਨਾਂ ਦੇ ਨਾਮ ਨਾਲ ਪਿੰਡਰਾਂ ਵਾਲਾ ਅੱਖਰ ਲੱਗ ਗਿਆ। ਜਦੋਂ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਪੰਥ ਦੀ ਮਹਾਨ ਸੇਵਾ ਕੀਤੀ ਅਤੇ ਪੰਥ ਨੇ ਉਹਨਾਂ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਅਕਾਲ ਤਖਤ ਸਾਹਿਬ ਤੋਂ, ਉਹਨਾਂ ਤੋਂ ਬਾਅਦ ਸੰਤ ਬਾਬਾ ਗੁਰਭਜਨ ਸਿੰਘ ਜੀ ਪਿੰਡ ਅਖਾੜਾ ਜਗਰਾਉਂ ਦੇ ਨੇੜੇ ਉਹ ਮੁਖੀ ਬਣੇ। ਉਹਨਾਂ ਦੇ ਨਾਮ ਨਾਲ ਹੀ ਫਿਰ ਪਿੰਡਰਾਂ ਵਾਲਾ ਸ਼ਬਦ ਪੈ ਗਿਆ। ਉਹਨਾਂ ਤੋਂ ਪਿੱਛੋਂ ਸਤਸੰਗੀ ਸੰਤ ਕਰਤਾਰ ਸਿੰਘ ਜੀ ਮਹਾਂਪੁਰਸ਼ ਬਣੇ। ਉਹਨਾਂ ਦਾ ਪਿੰਡ ਪੂਰੇ ਕੋਨੇ ਮਾਝੇ ਵਿੱਚ ਖੇਮ ਕਰਨ ਦੇ ਨੇੜੇ, ਉਹਨਾਂ ਦੇ ਨਾਮ ਨਾਲ ਭਿੰਡਰਾਂ ਵਾਲਾ ਸ਼ਬਦ। ਉਹਨਾਂ ਤੋਂ ਪਿੱਛੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, 20ਵੀਂ ਸਦੀ ਦੇ ਮਹਾਨ ਜਰਨੈਲ, ਉਹਨਾਂ ਦਾ ਪਿੰਡ ਰੋਡੇ ਬਾਘਾ ਪੁਰਾਣਾ ਦੇ ਨੇੜੇ ਪਿਆ ਰਿਹਾ। ਅਤੇ ਬਾਬਾ ਠਾਕੁਰ ਸਿੰਘ ਜੀ ਉਹ ਮੁਖੀ ਨਹੀਂ, ਉਹ ਸਤਸੰਗੀਓ ਜਿੰਨਾ ਚਿਰ ਰਹੇ ਕਹਿੰਦੇ ਕਾਰਜਕਾਰੀ ਮੈਂ ਮੁਖੀ ਹਾਂ, ਸੇਵਾ ਨਿਭਾ ਰਿਹਾ। ਉਹਨਾਂ ਦਾ ਪਿੰਡ ਸਤਸੰਗ ਈਚੋ ਗਿੱਲ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਹੁਣ ਉਹਨਾਂ ਦੀ ਰਿਹਾਇਸ਼ ਜਿਹੜੀ ਹੈ ਨਾ, ਇਹ ਸਦਰ ਵਾਲਾ ਪਿੰਡ ਹੈ ਮਖੂ ਦੇ ਨੇੜੇ। ਮਤਲਬ ਹੈ ਕਿ ਇਸ ਸੰਪਰਦਾ ਨਾਮ ਦੇ ਪਿੱਛੇ ਭਿੰਡਰਾਂ ਵਾਲਾ ਜਿਹੜਾ ਸ਼ਬਦ ਪੈਂਦਾ ਨਾ, ਇਹ ਸੰਤ ਬਾਬਾ ਸੁੰਦਰ ਸਿੰਘ ਜੀ ਤੋਂ ਗਾਂ ਪਿਆ ਅਤੇ ਇਹ ਜਥੇ ਦਾ ਅਤੇ ਭਿੰਡਰਾਂ ਵਾਲੀ ਟਕਸਾਲ ਦਾ ਨਾਂ ਜਿਹੜਾ ਹੈ ਇਹ ਪਿਆ। ਇਸ ਲਈ ਬੇਨਤੀ ਕਰ ਰਿਹਾ ਕਿ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਬਹੁਤ ਗੁਰਮਤ ਦਾ ਪ੍ਰਚਾਰ ਕੀਤਾ ਪਿੰਡਾਂ ਥਾਵਾਂ 'ਤੇ, ਸ਼ਹਿਰਾਂ 'ਚ ਜਾ ਕੇ, ਤੇ ਸਤਸੰਗੀਓ ਬਹੁਤ ਪ੍ਰਚਾਰ। 27 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ ਕੀਤੀ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
3: ਜਿਹੜਾ ਕਰਮ ਦੂਸਰੇ ਨੂੰ ਚੋਟ ਪਹੁੰਚਾਉਂਦਾ ਹੈ ਉਸ ਤੋਂ ਦੁੱਖ ਹੀ ਨਿਕਲੇਗਾ, ਸੁੱਖ ਨਹੀਂ ਨਿਕਲ ਸਕਦਾ। ਕਿਸੇ ਦੇ ਮਨ ਨੂੰ ਤੂੰ ਚੋਟ ਪਹੁੰਚਾਈਏ ਤੋ ਤੈਨੂੰ ਮਾਨਸਿਕ ਪੀੜਾ ਮਿਲੇਗੀ, ਕਿਸੇ ਦੇ ਸਰੀਰ ਨੂੰ ਤੂੰ ਚੋਟ ਪਹੁੰਚਾਈਏ ਤੋ ਸਰੀਰ ਤੇਰਾ ਬਚ ਨਹੀਂ ਸਕਦਾ। ਕਿਉਂਕਿ ਪਰਮਾਤਮਾ ਦੇ ਦਰਬਾਰ ਦੇ ਚ ਰੰਗ ਰੂਪ ਨਜ਼ਲ ਭਾਸ਼ਾ ਮਜ਼ਹਬ ਦੀ ਵਿਚਾਰ ਨਹੀਂ ਆਉਂਦੀ, ਤੇਰਾ ਰੰਗ ਕੈਸਾ, ਤੇਰਾ ਰੂਪ ਕੈਸਾ, तेरा मजहब की है, तेरा मुल्क कैसा है, तेरी भाषा की है, तेरा वर्ण की है, तेरी जात पात की है। परमात्मा इस दी विचार नहीं करता, फिर किस दी करता है? कर्मे कर्मे होए विचार, सच्चा आप सच्चा दरबार। उस सच्चे दे दरबार दे केवल कर्मा दे विचार और कुछ भी नहीं। तेरा मजहब की है, तेरा मुल्क की है, तेरा रंग रूप कैसा है, तेरी भाषा की है, जात पात की है, गोत की है, घराना की है, कुछ भी नहीं, कर्म की है। कर्मे कर्मे होए विचार। दुख है तो समझ लेना कोई ऐसे बीज बोए गए ने। अक्सर मनुख कह देंदा है पता नहीं ये दुख क्यों है, दरअसल बीज आज बोया है तो फल आज ते है नहीं। बीज फल तक अपड़े विचकार काफी समय दा गैप है, अंतराल है। आज बीज बोया है, 2 साल 4 साल 10 साल बाद किधरे फल है, तो कई दफा पता ही नहीं चलता ये दुख पता नहीं किड़े बीज दा फल है, मैं कदों बोया सी। श्री कबीर कहंदे ने अपने कर्म की गत मैं क्या जानो, मैं क्या जानो बाबा रे, हे प्रभु मैनू कुछ नहीं पता, मैं नहीं जानदा। क्यों? तू ऐसा नियम बनाया, तू ऐसी मर्यादा बनाई है, बीज हुण बोइए ते हुणे फल नहीं है, उड़ीक करनी पड़ेगी, उड़ीक करनी पड़ेगी। मैं कणक अज बोइए अज कणक नहीं है, मैं अज अंब दा बूटा लाया है अज मैनू अंब नहीं मिलने, मैं अज अंगूर दी बेल लाई है अज अंगूर कोई नहीं। आदमी फल लई फुलां लई अन्न लई 6 महीने साल 2 साल 5 साल 10 साल इंतजार कर सकदा, करता है, सारी दुनिया चाहती है। पाठ कीता है, जप कीता है, अमृत वेले उठा है, कहिंदे आज पाठ ते बड़ा कीता है, जप तक ते बड़ा कीता है, होया ते कुछ भी नहीं। ऐसे मिलते ने मैनू, होया ते कुछ भी नहीं, हद हो गई। अंब दा बूटा तू लाया है और तेरा विश्वास कायम है कोई नहीं 2-4 सालां बाद फल आएगा, आएगा। कई दफा मासूम बच्चे होंदे ने, क्योंकि मैं पिछे किसान दा ही बच्चा रहा, घराना किसाना दा सी, बचपना ऐसा होंदा है बीज हुण बोया है सवेरे ते शाम नू फरोल के वेखदा पे पुंगरदा पे कि ने, बेसबरी बेसबरी। फिर सवेरे मिट्टी हटा रहे है। ये मैं इस वास्ते कह रहा, बहुत पुरानी गल, देश दी वण तो पहली दी गल, फुल्लां दे बीज मैं बोए छोटे होंदे आ ते मैं शाम नू फरोल के वेखा पिया, मां कहन लगी की कर रहे सवेरे ते बोए ने, ते मैं कह देखदा पिया पुंगर दे पैने कि नहीं, सबर कर भई 5-10 दिन सबर कर, मैं सवेरे देखा शामे मिट्टी हटावा सवेरे मिट्टी हटावा। एक दिन पिता जी ने कहे नहीं पुंगरन के तू बीज खराब कर देता है, इन्नी बेसबरी, बोए ने तो जरा सबर रख, सवेरे मिट्टी हटा के देखदा शामे मिट्टी हटा के देखदा, इतनी बेसबरी। किते थोड़ा जिया पाठ सवेरे कीता है, गुरुद्वारे आके मत्था टेकया, किधरे कड़ा प्रसाद दी देग भी कराई होवेगी, चलो लंगर भी कराया होवेगा, गुस्ताखी माफ, पर देखदा फल ते कोई नहीं आया, फल ते कोई नहीं मिलिया। 4 दिन हो गए, हफ्ता हो गया, फल ते कोई नहीं मिलिया। मैं अर्ज करा हो सकदा जमीन ते बोया होया बीज व्यर्थ भी चला जाए, कई बीज नहीं पुंगरदे, पर शुभ कर्मां दा बोया होया बीज जो अंतशकरण दी धरती दे च बोया है, एक तिल नहीं भन्ने गाले, महाराज दी बाणी कहिंदी एक तिल जिन्नी गालना भी व्यर्थ नहीं जाएगी, फलीभूत होवेगी, लाजमी होवेगी। पतत पावन हर बिरद सदाए, एक तिल नहीं बनने गाले। तिल जितनी भी व्यर्थ नहीं जा, पर सबर ते रख। सबर ए स्वाओ, जे तू बंदा दृढ़ करें, वध थी वे दरियाओ, टूट न थी वे वाहड़ा। बाबा फरीद, सागर दी तरह हो जाएगा अगर तू सबर रखिया। ते बेसबरी नाल तू मिट्टी हटांदा रहा तो शायद बीज पनपन तो रह जाए। इधर तू शुभ कर्म कीता, इधर तू गुरु ते गिले भी करदा रहा, तू गिले करना एक होर कर्म हो गया, इसका भी अपना फल है। फिर तो मैं अर्ज करा, हुक्म लिख दुख सुख पाई है। लिखे हुए हुक्म दे मुताबिक दुख चलता है, सुख चलता है। लिखे हुए हुक्म दे मुताबिक कोई उत्तम है, नीच है। बो दिता है बीज तो फल ते झोली दे आवेगा। हाफिज होए ने ईरान दे एक सूफी संत, मैं इन्हां दा मकबरा देखिया सी शिराज दे। ईरानी कारीगरां ने ते ईरानी श्रद्धालुआं ने कच नूं ढाल के मकबरा बनाया है। ये नहीं कच लिया के उत्थे फिट कीता, नहीं, कच नूं पिघला के दीवारां गुंबद सारा ही कच। और ईरानी कारीगरी दा एक नमूना है दुनिया तो, लोकी आउंदे ने देखदे ने। कबर ते सोना चाड़िया, सारा दिन उस दे कलाम दी टेप चलदी रहिंदी है, उर्दू परशियन ते इंग्लिश दे नाल नाल उसका अनुवाद भी चलता रहिंदा है, ताकि लोकां नूं पता चले फकीर की कहिंदा है। जो आए ने देखण उन्हां नूं पता ते चले फकीर की कहिंदा है। हाफिज दा एक मित्र सी, बड़ी दुखी हालत दे चो हाफिज दे कोल गया। अपने दुखां दा रोना उसने रोया, तो हाफिज दा एक कलाम मैं थोड़े सामने रखा। वह कहिंदा है, यार रा खुद करदा ला इलाज नेस्त। ध्यान नाल सुनना, यार रा खुद करदा रा इलाज नेस्त, करदनी ख्वाहिश ओ आमदनी पेश। ए मेरे मित्र, जो तू कर चुके हैं इहदा इलाज मेरे कोल नहीं है, जो तू बो चुके हैं इहदा इलाज मेरे कोल नहीं है, जो तू बो चुके हैं ए फल झोली दे च पाण नूं राजी हो जा, मैं कुछ भी नहीं कर सकता। क्यों? ए विधान खुदा दा है, मेरा नहीं, ए नियम उस दा है, मैं उस दे नियम दे च मुदाखलत नहीं कर सकता, मेरी पहुंच ही नहीं है। संत दा कम है, फकीर दा कम है, उसके नियम दी जानकारी करा दे, बस इतना। उदा धर्म, धर्म तो मुराद मर्यादा दी जानकारी करा दे। संत उसके नियम नु बदल नहीं सकता, संत उसके नियम दी जानकारी करा सकता है। इस वास्ते वो कह रहे है, यार रा खुद करदा रा इलाज नेस्त, करदनी ख्वाहिश ओ आमदनी पेश। जो तू कर चुके हैं भोगण लई तैयार हो जा, मेरे कोल इसका कोई इलाज नहीं। धन गुरु नानक देव जी का बोल थोड़े सामने रखा, इंज कह लो, इस युग दे अवतारी पुरुष का फैसला, भाई रे मत कोई जानो अवर किसी के किच हाथ है, सब करे कराया जरा मरा ताप सिरत साप, सब हर के वस है लाग सके ना बिन हर के लाया। कोई नहीं देता किसी को सजाएं, सजा बन के आती हैं अपनी खताएं। गुरु नानक देव जी महाराज कहिंदे ने, मत कोई जानो अवर किसी के किच हाथ है, किसी दे हाथ च कुछ भी नहीं है। जो तू कर्म कीते ने उन्हां दा ही रब्बी फैसला तेरी चोली च पिया है, और कुछ भी नहीं। कोई किसी नूं सजा भी नहीं दे सकदा, हां दिखाई देंदा है उन्हें चोट पहुंचाई है, उन्हें चोट पहुंचाई है। कोई नहीं देता किसी को सजाएं, सजा बन के आती हैं अपनी खताएं। अक्सर ही ऐसा होता है, एक संत नो समझ आ जाती है। मैं पढ़ रहा सी एक दिन इतिहास, महात्मा बुद्ध चल रहे सन ते पत्थर नाल ठोकर खा के गिर गए। उठदे सार फिर पत्थर नो नमस्कार पे कर देन। नाल उन्हां दा चचेरा बिरा आनंद सी, कह लगे इस पत्थर नो चुक के परे सुटिए। उन्होंने वाकई चुक के एक पासे भी कर दिता। ये कोई मत्था टेकण दे लायक है, थोड़ा पैर जख्मी कर दिता है। महात्मा बुद्ध कहिंदे आनंद एक कर्जा से निबड़ गया, निबड़ गया, तू हुण होर कर्जा ना चढ़ा मेरे ते। एक कर्जा से मेरा निबड़ गया, एक जख्म लगे निबड़ गया, नहीं तो छोटी जी चोट भी शायद किधर अगले जन्म का कारण ना बनती, निबड़ गया। मैं इस वास्ते धन्यवाद कीता है, ए पत्थर इस जिंदगी च मिल गया चंगा है, एक बाहर ले गया। इस तरह के सोचण वाले भी हैं। इस वास्ते गुरु नानक देव जी महाराज कहिंदे ने, हुक्म लिख दुख सुख पाईए। तू लिखिया होया की है, करमी करमी होए विचार, सच्चा आव सच्चा दरबार। चूंकि कर्मानुसार दुख ते सुख है ते बनाया परमात्मा दा नियम है, इस वास्ते भगत कहिंदे ने सब कुछ तेरे हाथ च, नियम ते तेरा बनाया, कोई साडा थोड़ी बनाया। भगतां दी गल समझ दे च नहीं आई, जद भगत कहिंदे ने सब कुछ तेरे हाथ च है, तो तेरे हाथ तो मुराद ये नियम तू बनाया, असी नहीं बनाया, साडा कुछ भी नहीं है, ये नियम तेरा बनाया। इस वास्ते सब कुछ तो है, सब कुछ तो है। नानक हुक्मे जे बुझे ता हां मैं कहे न कोई। जिसनु इस हुक्म दी समझ आ जाए कि संसार एक मर्यादा है और एक लीला है, एक तमाशा है, लेकिन लीला ते मर्यादा दे कर्म दी जिम्मेवारी सिर्फ मनुख दी है, ये भी उसकी लीला, ये भी उसकी मर्यादा, पशु दी जिम्मेवारी नहीं है। अगर पंछी दरख्तां तो फल खा जांदे ने ते दरख्त किसी बागबान दे ने, चोरी दा इल्जाम उन्हां ते नहीं आए दो सकदा, प्रकृति वल्लों इस तरह दी उन्हां नूं खुल है। ये नहीं कह सकते ये चोरी की थी। दरख्त किसने लाया ते खांदे तुसी, इत्थे घोंसला बना ले दरख्त किसे दा ते तुसी अपना आलना बना ले। ये अचेत दुनिया है, ये ओ ने जो मां दी गोद दा बच्चा, इसते कोई जिम्मेवारी नहीं, ये ते मां दे पालन नाल पल रहा है, ये ते विचारा खुद पल भी नहीं सकता, प्रकृति पालना पई करती। जिम्मेवारी मनुख दी है, मनुख परोड़ होया है, सियाणा होया है, और ये परमात्मा दा बनाया होया नियम, तू दुखी है तेरे कर्म, तू सुखी है तेरे कर्म, क्योंकि दुख सुख फल है, कर्म बीज है। और किसी का बोया या बीज कोई दूसरा नहीं खा सकता, ऐसा होंदा है प्यो ने बीजिया है जमीन देच पुत्र फसल वड़ रहे है। अंब का बूटा प्यो ने लाया सी, अंब खा रहे ने पोतरे। पर कर्मां दा बीज जो असी बोंदे हैं अपने अंतिशकरण की धरती देचे ते आप बीज आपे ही खाए, दूसरा नहीं, खुद बीजदे हैं खुद खांदे हैं। मेरे दुख नूं देख के मेरी मां अफसोस ते कर सकती, मेरा दुख वंड नहीं सकती। मेरे दुख नूं देख के मेरा भरा अफसोस ते कर सकता है, वंड नहीं सकता। मेरे दुख नूं देख के हो सकता है कोई मित्र माड़ा जिहा दुखी हो जाए, पर मेरे दुख नूं वंड नहीं सकता। आप बीज आपे ही खाए, मैं खुद बीज है मैं खुद खावांगा। रब्बी नियम, ईश्वरी नियम, परमात्मा दा नियम। इस दूसरी पौड़ी विच सतगुरु कहिंदे ने सब कुछ हुक्म देच है। हुक्मे अंदर सब को, बाहर हुक्म ना कोय। हुक्म विच की कुछ हो रहा है, सारा ब्रह्मंड हुक्म विच चल रहा है। ए मनुख तू भी उसके हुक्म के मुताबिक होया। तेरे दुख सुख का फैसला कर्मा अनुसार है, यह भी उसका हुक्म, यह भी उसकी बनाई मर्यादा, इस दे तेरा कुछ भी नहीं है। कर्मा की सही तू चोण कर सके, उसने तेनों एक चिराग दे दिता है, दीवा दे दिता है अकल का, बुद्धि का। ते फिर भी अपनी अकल नाल समझ नहीं आई तो फिर उसने अवतार भी भेज देते ने, बड़े बड़े ग्रंथकार भी भेज देते ने, बड़े बड़े व्याख्याकार भी भेज देते ने, लेखक दार्शनिक फिलोसफर चिंतक भी भेज देते ने, ऋषि मुनि भी भेज देते ने, पैगंबर भी भेज देते ने, और वो ऐलानिया कह रहे ने जिस कर्म तो तू किसे नू चोट पहुंचा रहे हैं तेनू चोट पहुंचेगी, जिस कर्म तो तू किसे नू हानि पहुंचा रहे हैं तेनू हानि पहुंचेगी, जिस कर्म तो तू किसे दी बेइज्जती कर रहे हैं तेरी बेइज्जती होगी, जिस कर्म तो तू किसे दी पग ला छड़ी है तेरी ले जाएगी। नियम, ईश्वरी नियम, इस समझाने वाले भी गाहे बगाहे ओ अकाल पुरख परमात्मा भेजदा रहा है। एक अकल दा दीवा दिता, एक अवतार दिते, एक इतने ग्रंथ दिते, ग्रंथकार दिते, चारों पासे मनुख नूं समझाण ते समझण दे वसीले जो है मुहैया कराए, फिर भी जद कोई मनुख नहीं समझदा तो गुरबाणी कह देंदी है मनुख हो के भी पशुआं दी तरह जी रहा है। करतूत पशु की मानस जात लोक पचारा करे दिन रात। तीसरी पौड़ी रिच मैं कल आरंभ ते कीती सी पर अज दूसरी दे आले दुआले मेरा दिमाग घूमदा रहा। तीसरी पौड़ी मैं पढ़ के थोड़े सामने रखदे हां ते कल अर्थ ते विचार रखांगे। गावे को तान होवे किसे तान, गावे को दात जाने नहीं सान। जे किसे कुल समझ दा तान है नानक हुक्मे जे बुझे, जे कोई बुझ गया समझ गया जान गया, ते जानना एक शक्ति है, बुझना एक शक्ति है, एक कला है। किसे वस्तु नूं गहराई विच देखना ते जानना ए भी एक शक्ति है। महाराज कहिंदे ने होवे किसे तान, अगर किसे कुल समझण दा तान है ते समझण दे नाल नाल कथन करन दा भी ध्यान है, बयान भी कर सकदा है, गल उसनू समझ भी आ गई है ते गल समझा भी सकदा है। मैं कल भी अर्ज कीती सी बहुत सारे ने ऐसे दुनिया च समझ जांदे ने, रब्बी नियम नू समझ जांदे ने, समझा नहीं सकदे, और बहुत सारे ऐसे भी ने जो समझांदे ते पए हुंदे ने लेकिन खुद नहीं समझे उन्होंने। भी मैं अर्ज करा खुद नहीं जाने।
1: You're listening to KRPI 1550 Radio, Ferndale, Washington. 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 Radio de utte Gurbani de kise vi program nu sponsor karna chahunde ho ta call karo 604-900-7790.
4: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ ਲਾਲ ਗੰਡੇ 25 ਪਾਉਣ ਦਾ ਬੈਗ 1898 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 2099 ਦਾ, ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਟਸ ਨੂੰ ਪਾਉਂਡ, ਅਤੇ 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ।
5: फैमिली केयर फार्मेसी
6: पूरे बीसी विच होम्योपैथिक दवाइयां च नंबर वन।
5: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
6: हर तरह दे नेचुरल हेल्थ प्रोडक्ट्स, कंप्रेशन स्टॉकिंग्स, ऑर्थोपेडिक प्रोडक्ट्स भी ले सकदे हो।
5: हुन मोबिलिटी एड रेंट जा बाय भी कर सकदे हो।
6: फ्री प्लेस्टर पैकिंग ते डिलीवरी दे नाल नाल हर तरह दे गवर्नमेंट ते प्राइवेट क्लेम्स भी लैंदे हन।
7: 3 लोकेशंस टू सर्व यू, सरी डेल्टा एंड वाइट रॉक।
5: जा कॉल किरण एट 604-581-1900।
8: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: Radio Station 1550 AM Gurwani segment tuhade tak. Swargwasi Sardar Ajit Singh di baad Swargwasi Mata Surinder Kaur baad di yaad de vich 1550 AM to Gurwani prachar kita janda hai. 1550 radio de utte Gurwani de kise bhi program nu sponsor karan vaste 604-961-7790 604-961-7790 1550 AM. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੁਣਦੇ ਹੋ ਜੀ?
3: ਹਾਂਜੀ,
2: ਦੱਸੋ ਜੀ ਕੀ ਪਕਾਈਏ?
3: ਆਪਣੇ ਗਵਾਂਢ ਵਾਲੇ ਫੁੱਟੀ

0: ਫਾਰਮ ਦੇ ਆਪਣੇ ਸਬਜ਼ੀ ਫਲ ਇੰਨੇ ਤਾਜ਼ੇ ਜਿੰਨੇ ਸਾਡੇ ਸੁਪਨੇ
1: ਘੱਟ ਪ੍ਰਾਈਸ ਤੇ ਜੇ ਸਬਜ਼ੀ ਫਲ ਖਾਣਾ ਏ
2: ਫਰੂਟੀ ਕਹਿਣਾ ਜਾਣਾ ਏ
3: ਫਰੂਟੀ ਕਹਿਣਾ ਜਾਣਾ ਏ
4: ਫਰੂਟੀ ਕਹਿਣਾ ਹੀ ਜਾਣਾ
5: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
6: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
5: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
6: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
5: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 18.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 20.99 ਦਾ, ਰੋ ਆਲਮੰਡਸ 5.99 ਨੂੰ ਪਾਉਂਡ ਅਤੇ 216 ਇੰਡੀਕਨ ਟੀ ਵਾਲਾ ਪੈਕ 5.99 ਦਾ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
0: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313, ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਬੀਸੀ ਚੈਰੀਜ 2.98 ਨੂੰ ਪਾਉਂਡ, ਰੋਮਾ ਟੋਮੇਟੋਜ਼ 98 ਸੈਂਟਸ ਨੂੰ ਪਾਉਂਡ, ਧਨੀਆ ਲਵੋ 69 ਸੈਂਟਸ ਦੀ ਗੁੱਛੀ ਅਤੇ 800 ml ਪਾਕਿਸਤਾਨੀ ਰੂਹ ਅਫਜ਼ਾ 3.98 ਦੀ ਬੋਟਲ।

ਜ਼ਰਰੇ ਤੋਂ ਲੈ ਕੇ ਸੂਰਜ ਤੱਕ, ਕੀੜੀ ਤੋਂ ਲੈ ਕੇ ਹਾਥੀ ਤੱਕ ਉਹੀ ਬਿਰਾਜਮਾਨ। ਉਹ ਕੀੜੀ ਦੇ 'ਚ ਵੀ ਹੈ, ਹਾਥੀ ਦੇ 'ਚ ਵੀ ਹੈ, ਉਹ ਜ਼ਰਰੇ ਦੇ 'ਚ ਵੀ ਹੈ, ਉਹ ਸੂਰਜ ਦੇ 'ਚ ਵੀ ਹੈ। ਅਸਥੀ ਕੀਟੀ ਦ੍ਰਿਲੋ ਆਦੰ, ਏਕ ਅਖੰਡਤ ਬਸੇ ਅਨਾਦੰ। ਉਹ ਐਸਾ ਹੈ, ਪੂਰੇ ਆਇਆ ਆਪਣੇ ਕ੍ਰਿਤ ਦੇ 'ਚ, ਪੂਰੇ ਆਇਆ। ਉਹਦੇ ਸੁਭਾਅ ਦੇ 'ਚ ਭੈ ਨਹੀਂ ਹੈ, ਵੈਰ ਨਹੀਂ ਹੈ। ਮਨੁੱਖ ਦੀ ਪਹਿਚਾਣ ਇੱਕ ਤੇ ਰੂਪ ਤੋਂ ਆਉਂਦੀ ਹੈ, ਇੱਕ ਉਸਦੇ ਸੁਭਾਅ ਤੋਂ ਆਉਂਦੀ ਹੈ। ਹੋ ਸਕਦਾ ਰੂਪ ਬੜਾ ਸੁੰਦਰ ਹੋਵੇ, ਸੁਭਾਅ ਬੜਾ ਭੈੜਾ ਹੋਵੇ। ਹੋ ਸਕਦਾ ਸੁਭਾਅ ਬੜਾ ਚੰਗਾ ਹੋਵੇ, ਰੂਪ ਬੜਾ ਭੈੜਾ ਹੋਵੇ, ਕਰੂਪ ਹੋਵੇ, ਚੰਗਾ ਨਾ ਲੱਗੇ। ਅਸ਼ਟਾਵਕਰ, ਲੱਤਾਂ ਵੀ ਟੇੜੀਆਂ, ਬਾਹਾਂ ਵੀ ਟੇੜੀਆਂ, ਕਮਰ ਵੀ ਟੇੜੀ, ਗਰਦਨ ਵੀ, ਅੱਠ ਥਾਂ ਤੋਂ ਸਰੀਰ ਦੇ 'ਚ ਬਲ ਕਰੋ। ਉਸ ਜ਼ਮਾਨੇ ਵਿੱਚ ਦੁਨੀਆਂ ਦਾ ਸਭ ਤੋਂ ਕਰੂਪ ਮਨੁੱਖ ਅਸ਼ਟਾਵਕਰ, ਪਰ ਉਸ ਜ਼ਮਾਨੇ ਦਾ ਮਨ ਕਰਕੇ, ਸੁਭਾਅ ਕਰਕੇ ਸਭ ਤੋਂ ਸੁੰਦਰ ਮਨੁੱਖ ਅਸ਼ਟਾਵਕਰ। ਤਨ ਕਰਕੇ ਤਾਂ ਬਦਸੂਰਤ ਹੈ, ਮਨ ਕਰਕੇ ਖੂਬਸੂਰਤ ਹੈ, ਸੁਭਾਅ ਚੰਗਾ ਹੈ। ਤੋ ਇੱਕ ਬੰਦੇ ਦੀ ਪਹਿਚਾਣ ਆਉਂਦੀ ਹੈ ਉਸਦੇ ਰੂਪ ਤੋਂ, ਦੂਜੀ ਪਹਿਚਾਣ ਆਉਂਦੀ ਹੈ ਉਹਦੇ ਸੁਭਾਅ ਤੋਂ। ਪਰਮਾਤਮਾ ਦਾ ਸਰੂਪ ਉਹ ਇੱਕ ਹੈ, ਉਸ ਤੋਂ ਉਤਪਤੀ ਪਾਲਣਾ ਨਾਸ ਹੋ ਰਹੀ ਹੈ, ਜੋ ਕੁਛ ਹੋ ਰਿਹਾ ਉਸੇ ਤੋਂ ਹੋ ਰਿਹਾ। ਉਹ ਸਦੀਵੀ ਹੈ, ਕਾਇਮ ਦਾਇਮ ਹੈ, ਕਰਤਾ ਆਪਣੇ ਕ੍ਰਿਤ ਦੇ 'ਚ ਪੂਰਿਆ ਹੋਇਆ। ਉਹਦੇ ਸੁਭਾਅ ਦੇ 'ਚ ਭੈ ਨਹੀਂ ਹੈ, ਵੈਰ ਨਹੀਂ ਹੈ, ਨਿਰਵੈਰ ਹੈ, ਨਿਰਭੈ। ਉਹਦੇ ਅੰਦਰ ਭੈ ਨਹੀਂ ਹੈ, ਵੈਰ ਨਹੀਂ ਹੈ। ਜਿੱਥੇ ਉਹਦੇ ਸੁਭਾਅ ਦੇ 'ਚ ਭੈ ਨਹੀਂ ਹੈ, ਵੈਰ ਨਹੀਂ ਹੈ, ਉੱਥੇ ਉਸਦੇ ਸੁਭਾਅ ਦੇ 'ਚ, ਉਹਦੀ ਹੋਂਦ ਦੇ 'ਚ ਸਮਾਂ ਵੀ ਨਹੀਂ ਹੈ, ਵਕਤ ਵੀ ਨਹੀਂ ਹੈ। ਇਸਨੂੰ ਮੈਂ ਖੋਲਾਂ ਤੇ ਮੰਗਲਾਚਰਨ ਮੂਲ ਮੰਤਰ ਦੇ 'ਚ ਹੀ ਸਮਾਂ ਲੱਗ ਜਾਏਗਾ, ਉਹਦੇ 'ਚ ਸਮਾਂ ਵੀ ਨਹੀਂ ਹੈ, ਪਰਮਾਤਮਾ 'ਚ ਸਮਾਂ ਨਹੀਂ ਹੈ। ਅਕਾਲ, ਕਾਲ ਸਮੇਂ ਨੂੰ ਕਹਿੰਦੇ ਨੇ, ਵਕਤ ਨੂੰ ਕਹਿੰਦੇ ਨੇ। ਇੱਕ ਨਿੱਕਾ ਜਿਹਾ ਨੁਕਤਾ, ਤਨ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ, ਜਗ੍ਹਾ ਚਾਹੀਦੀ ਹੈ। ਜਗ੍ਹਾ ਹੀ ਨਹੀਂ ਹੈ, ਮਨੁੱਖ ਕਿੱਥੇ ਬੈਠੇਗਾ, ਜਗ੍ਹਾ ਹੀ ਨਹੀਂ, ਕਿੱਥੇ ਕੰਮ ਕਰੇਗਾ, ਜਗ੍ਹਾ ਹੀ ਨਹੀਂ, ਕਿਵੇਂ ਭੱਜੇਗਾ ਦੌੜੇਗਾ। ਤਨ ਭੱਜਦਾ, ਦੌੜਦਾ, ਉੱਠਦਾ, ਬੈਠਦਾ, ਕੰਮ ਕਰਦਾ ਸਥਾਨ ਦੇ 'ਚ, ਮਨ ਭੱਜਦਾ ਸਮੇਂ ਦੇ 'ਚ। ਇਹਨੂੰ ਅਸਥਾਨ ਦੀ ਲੋੜ ਨਹੀਂ ਹੈ, ਇੱਥੇ ਬੈਠਿਆ ਬੈਠਿਆ ਵੀ ਮਨ ਦੌੜ ਰਿਹਾ। ਮਨ ਸਮੇਂ ਵਿੱਚ ਦੌੜਦਾ, ਕਿਹੜੇ ਸਮੇਂ 'ਚ ਦੌੜਦਾ? ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਚਲਾ ਜਾਂਦਾ, ਆਉਣ ਵਾਲੇ ਸਮੇਂ ਦੀ ਚਿੰਤਾ 'ਚ ਚਲਾ ਜਾਂਦਾ। ਮਨੁੱਖ ਕਦੀ ਚਿੰਤਾ 'ਚ ਬੈਠਾ ਹੁੰਦਾ, ਕਦੀ ਯਾਦਾਂ ਵਿੱਚ ਡੁੱਬਿਆ ਬੈਠਾ। ਗੁਜ਼ਰੇ ਸਮੇਂ ਦੀਆਂ ਯਾਦਾਂ ਦਾ ਸਿਰ 'ਤੇ ਬੋਝ, ਆਉਣ ਵਾਲੇ ਸਮੇਂ ਦੀ ਚਿੰਤਾ ਦਾ ਬੋਝ, ਕਿਸੇ ਵਕਤ ਫਿਰ ਖੁਲਾਸਾ। ਪਰਮਾਤਮਾ ਉਹ ਸਮੇਂ ਵਿੱਚ, ਉੱਥੇ ਸਮਾਂ ਹੀ ਨਹੀਂ ਹੈ, ਸਮਾਂ ਪਰਮਾਤਮਾ ਕਰਕੇ ਹੈ, ਸਮੇਂ ਕਰਕੇ ਪਰਮਾਤਮਾ ਨਹੀਂ, ਅਸੀਂ ਸਮੇਂ ਕਰਕੇ ਹਾਂ। ਸਾਨੂੰ ਸਮੇਂ ਨੇ ਬਣਾਇਆ, ਸਿਰਫ ਸਮੇਂ ਨੇ ਬਣਾਇਆ ਹੀ ਨਹੀਂ, ਕਾਲ ਨੇ ਬਣਾਇਆ ਨਹੀਂ, ਸਾਨੂੰ ਕਾਲ ਖਾ ਵੀ ਜਾਏਗਾ, ਸਮਾਂ ਖਾ ਵੀ ਜਾਏਗਾ। ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸ਼ੂਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤੁਮਾ ਸਾਰਾ ਆਕਾਰ ਤੇ ਸੰਸਾਰ। ਕਾਲ ਦਾ ਤਮਾਸ਼ਾ, ਸਮੇਂ ਦਾ ਤਮਾਸ਼ਾ, ਜੋ ਸਮੇਂ 'ਚ ਬਣਿਆ ਸਮਾਂ ਮਿਟਾ ਦੇਗਾ, ਜੋ ਸਮੇਂ ਵਿੱਚ ਆਇਆ ਹੈ ਸਮਾਂ ਉਸਨੂੰ ਰੁਖਸਤ ਕਰ ਦੇਗਾ, ਜੋ ਸਮੇਂ ਵਿੱਚ ਬਣਿਆ ਸਮਾਂ ਉਸਨੂੰ ਮਿਟਾ ਦੇਗਾ। ਉਹ ਸਮੇਂ ਕਰਕੇ ਨਹੀਂ ਹੈ ਪਰਮਾਤਮਾ, ਪਰਮਾਤਮਾ ਕਰਕੇ ਸਮਾਂ। ਇਸ ਵਾਸਤੇ ਅਕਾਲ, ਕੋਈ ਇਹ ਨਾ ਸਮਝੇ ਕਲਪਨਾ ਮਾਤਰ ਹੈ, ਮੂਰਤੀਮਾਨ ਹੈ, ਮੂਰਤ ਹੈ। ਅਤੇ ਮੂਰਤ ਤੋਂ ਮੁਰਾਦ ਫਿਰ ਇਕਦਮ ਬਣ ਜਾਈ, ਕਿਸੇ ਨੇ ਘੜਿਆ ਹੋਵੇਗਾ, ਕਿਸੇ ਤੋਂ ਜਮਿਆ ਹੋਵੇਗਾ, ਇਕਦਮ। ਸਤਿਗੁਰੂ ਕਹਿੰਦੇ ਨੇ ਅਜੋ ਨਹੀਂ, ਜਮਿਆ ਨਹੀਂ, ਅਜਨਮ ਹੈ, ਅਮਰਨ ਹੈ, ਜਮਿਆ ਨਹੀਂ ਹੈ। ਤੋ ਫਿਰ ਕੈਸੇ ਹੈ ਸੈਭੰ? ਸੰਸਕ੍ਰਿਤ ਦਾ ਸ਼ਬਦ ਹੈ ਸਵੈਮ ਭੂ, ਆਪਣੇ ਆਪ ਤੋਂ ਭੂ ਹੋਇਆ, ਆਪਣੇ ਆਪ ਤੋਂ ਪ੍ਰਗਟ ਹੋਇਆ। ਆਪ ਹੀ ਨੇ ਆਪ ਸਾਜੇ ਹੋ, ਆਪ ਹੀ ਨੇ ਰਚੇ ਹੋ ਨਾ ਸੈਭੰ।
ਸ਼ੰਭੂ ਸਵੈਂਭੂ ਪੰਜਾਬੀ ਰੂਪ ਸੈਭੰ ਆਪਣੇ ਆਪ ਤੋਂ ਆਪ ਹੀ ਹੋਇਆ। ਫਿਰ ਸਾਰਾ ਗਿਆਨ ਉਸੇ ਤੋਂ ਆ ਰਿਹਾ, ਉਹ ਜਿਹੜਾ ਇੱਕ ਹੈ ਉਹ ਗੁਰੂ ਹੈ। ਗਿਆਨ ਗੁਰੂ ਹੈ, ਗਿਆਨ ਸਾਰਾ ਪਰਮਾਤਮਾ ਤੋਂ ਆ ਰਿਹਾ। ਗਿਆਨ ਹੀ ਤੇ ਗੁਰੂ ਹੈ। ਗਿਆਨ ਗੁਰੂ ਆਤਮ ਉਪਦੇਸੋ ਨਾਮ ਵੇ ਬਹੁਤ ਲਗਾਓ। ਸਭ ਕੁਛ ਜਿੱਥੇ ਪਰਮਾਤਮਾ ਤੋਂ ਆਇਆ, ਗਿਆਨ ਵੀ ਉਸੇ ਤੋਂ ਆਇਆ। ਕੋਈ ਗੈਰ ਗੰਭੀਰ ਕਵਿਤਾ ਕਿਸੇ ਕਵੀ ਦੀ ਨਹੀਂ ਆਉਂਦੀ, ਪਰਮਾਤਮਾ ਦੀ ਆਉਂਦੀ ਹੈ। ਕਵੀ ਦੀ ਪਕੜ ਵਿੱਚ ਆ ਗਈ, ਉਹਦੇ ਭਾਂਡੇ ਸਮਾ ਗਈ। ਕੋਈ ਗਿਆਨ ਮਨੁੱਖ ਦਾ ਨਹੀਂ ਆਉਂਦਾ, ਸਭ ਪਰਮਾਤਮਾ ਦਾ। ਜਦ ਕੋਈ ਕਹਿ ਦਿੰਦਾ ਹੈ ਗਿਆਨ ਮੇਰਾ ਹੈ, ਉਸੇ ਗਿਆਨ ਦੀ ਸੀਮਾ ਬਣ ਜਾਂਦੀ ਹੈ। ਜਦ ਕੋਈ ਕਹਿੰਦਾ ਹੈ ਗਿਆਨ ਪਰਮਾਤਮਾ ਤੋਂ ਆਇਆ, ਉਹੀ ਅਸੀਮ ਹੋ ਜਾਂਦਾ। ਗੁਰੂ ਹੈ, ਪ੍ਰਸਾਦ ਦਿਆਲੂ ਹੈ, ਬਖਸ਼ਿੰਦ ਹੈ, ਰਹੀਮ ਹੈ, ਰਹਿਮਾਨ ਹੈ, ਬਖਸ਼ਿੰਦ ਹੈ, ਕਰੁਣਾਕਰ ਹੈ, ਦਿਆਲੂ ਹੈ। ਇੱਥੇ ਤੱਕ ਮੂਲ ਮੰਤਰ ਮੁਕਤਸਰ, ਅਤੇ ਹੁਣ ਆਪ ਸ਼ਬਦ ਸਰਵਨ ਕਰੋ। ਹਾਂਜੀ।

ਪਰਸ਼ੀਅਨ ਵਿੱਚ ਅਰਬੀ ਵਿੱਚ ਸੱਚ ਨੂੰ ਹੱਕ ਕਹਿੰਦੇ ਨੇ ਹੱਕ ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐ ਕਲਗੀਧਰ ਤੁਸੀਂ ਤੇ ਹੱਕ ਹੋ ਭਾਵ ਸੱਚ ਹੋ ਹਕੀਕਤ ਸਚਾਈ ਹੱਕ ਸੱਚ ਪਰਸ਼ੀਅਨ ਵਿੱਚ ਅਰਬੀ ਵਿੱਚ ਸੱਚ ਲਈ ਜਿਹੜਾ ਸ਼ਬਦ ਹੈ ਉਹ ਹੈ ਹੱਕ ਸਤਿਗੁਰੂ ਕਹਿੰਦੇ ਨੇ ਹੱਕਾ ਐ ਸੱਚੇ ਹੱਕਾ ਐ ਸੱਚੇ ਹੱਕਾ ਕਬੀਰ ਕਬੀਰ ਕਹਿੰਦੇ ਨੇ ਬਜ਼ੁਰਗ ਨੂੰ ਵੱਡੇ ਨੂੰ ਪੁਰਾਣੇ ਨੂੰ ਪੁਰਾਣੀ ਚੀਜ਼ ਨੂੰ ਕਬੀਰ ਕਹਿ ਦਿੰਦੇ ਨੇ ਬਜ਼ੁਰਗ ਬੁੱਢੇ ਮਨੁੱਖ ਨੂੰ ਵੀ ਕਬੀਰ ਕਹਿ ਦਿੰਦੇ ਨੇ ਸੰਤ ਫਕੀਰ ਨੂੰ ਵੀ ਕਬੀਰ ਕਹਿ ਦਿੰਦੇ ਨੇ ਔਰ ਪਰਮਾਤਮਾ ਨੂੰ ਵੀ ਕਬੀਰ ਕਹਿੰਦੇ ਨੇ ਵੱਡਾ ਬਜ਼ੁਰਗ ਹੈ ਕਦੀਮੀ ਹੈ ਇਹ ਕਬੀਰ ਲਫ਼ਜ਼ ਫਾਰਸੀ ਦਾ ਵੀ ਹੈ ਔਰ ਅਰਬੀ ਦਾ ਵੀ ਹੈ ਅਰਬੀ 'ਚ ਵੀ ਕਬੀਰ ਕਹਿੰਦੇ ਨੇ ਪਰਸ਼ੀਅਨ ਦੇ 'ਚ ਵੀ ਕਬੀਰ ਕਹਿੰਦੇ ਨੇ ਵੱਡੇ ਨੂੰ ਹੇ ਹੱਕਾ ਹੇ ਸੱਚ ਦੇ ਸਰੂਪ ਹੇ ਸੱਚੇ ਹੇ ਸਭ ਤੋਂ ਵੱਡੇ ਹੱਕਾ ਕਬੀਰ ਕਰੀਮ ਤੋਂ ਬਖਸ਼ਿੰਦੇ ਤੋਂ ਤੇਰੇ ਸੁਭਾਅ ਵਿੱਚ ਦਇਆ ਹੀ ਦਇਆ ਹੈ ਤੇਰੇ ਸੁਭਾਅ ਵਿੱਚ ਰਹਿਮਤ ਹੀ ਰਹਿਮਤ ਹੈ ਬਖਸ਼ਿਸ਼ ਹੀ ਬਖਸ਼ਿਸ਼ ਹੈ ਹੱਕਾ ਕਬੀਰ ਕਰੀਮ ਤੋਂ ਬੇਐਦ ਪਰਵਰਦਿਗਾਰ ਐ ਪਾਲਨ ਹਾਰੇ ਤੂੰ ਨਿਰਵਿਕਾਰ ਹੈ ਤੇਰੇ 'ਚ ਕੋਈ ਐਬ ਨਹੀਂ ਤੂੰ ਨਿਰਵਿਕਾਰ ਹੈ ਨਿਰਮਲ ਹੈ ਅਤਿ ਨਿਰਮਲ ਹੈ ਅਤਿ ਨਿਰਮਲ ਹੈ ਨਿਰਵਿਕਾਰ ਹੈ ਔਰ ਸ੍ਰਿਸ਼ਟੀ ਦਾ ਕਰਨ ਹਾਰ ਹੈ ਤੂੰ ਹੱਕ ਹੈ ਤੂੰ ਕਬੀਰ ਹੈ ਇਸ ਤਰ੍ਹਾਂ ਮੇਰੇ ਪਾਤਸ਼ਾਹ ਉਸ ਪ੍ਰਭੂ ਦੀ ਅਰਦਾਸ ਵਿੱਚ ਜੋ ਹੈ ਮਹਿਮਾ ਗਾਇਨ ਕਰ ਰਹੇ ਹਨ ਹਾਂਜੀ ਹੇ ਪ੍ਰਭੂ ਮੈਂ ਤੇ ਆਪਣੇ ਦਿਲ ਨੂੰ ਸਮਝਾਉਂਦਾ ਇਹ ਜਗਤ ਫਾਨੀ ਹੈ ਨਾਸਵੰਤ ਹੈ ਤੂੰ ਹੱਕਾ ਹੈ ਜਗਤ ਤੇ ਝੂਠ ਹੈ ਛਾਇਆ ਹੈ ਤੂੰ ਕਬੀਰ ਹੈ ਇਹ ਸਭ ਕੁਝ ਤੇ ਤੁੱਛ ਹੈ ਬੇਮੈਨੀ ਹੈ ਦੁਨੀਆ ਮੁਕਾਮੇ ਫਾਨੀ ਇਹ ਜੋ ਟਿਕਿਆ ਹੋਇਆ ਜਗਤ ਦਿਸਦਾ ਪਿਆ ਇੱਥੇ ਮਿਟ ਜਾਏਗਾ ਇੱਥੇ ਫਾਨੀ ਹੈ ਨਾ ਸੁਣਦ ਹੈ ਐ ਮੇਰੇ ਦਿਲ ਤੂੰ ਐਸਾ ਜਾਣ ਹੇ ਪ੍ਰਭੂ ਹੇ ਕਰੀਮ ਹੇ ਹੱਕਾ ਮੈਂ ਆਪਣੇ ਦਿਲ ਨੂੰ ਐਸਾ ਸਮਝਾ ਰਿਹਾ ਐਸਾ ਕਹਿ ਰਿਹਾ ਸਭ ਕੁਛ ਨਾਸਮੰਤ ਹੈ ਕਿਸੇ ਵਕਤ ਖੁਲਾਸਾ ਕਰਾਂਗਾ ਧਰਮ ਦਾ ਪ੍ਰਭੂ ਦਾ ਸਾਰਾ ਗਿਆਨ ਮੌਤ ਦੇ ਗਿਆਨ ਤੋਂ ਆਰੰਭ ਆਉਂਦਾ ਹੈ ਲੋਭ ਵਾਸ਼ਨਾ ਹੰਕਾਰ ਸਾਰਾ ਜੀਵਨ ਦੀ ਲਾਲਸਾ ਤੋਂ ਸ਼ੁਰੂ ਹੁੰਦਾ ਹੈ ਜਿਤਨੀ ਜੀਵਨ ਦੀ ਲਾਲਸਾ ਉਤਨਾ ਹੰਕਾਰੀ ਜਿਤਨੀ ਜੀਵਨ ਦੀ ਲਾਲਸਾ ਉਤਨਾ ਲੋਭੀ ਜਿਤਨੀ ਜੀਵਨ ਦੀ ਲਾਲਸਾ ਉਤਨਾ ਵਾਸ਼ਨਾ ਦੇ 'ਚ ਗਰਸਿਆ ਹੋਇਆ ਜਿਤਨਾ ਮੌਤ ਦਾ ਗਿਆਨ ਉਤਨਾ ਬੈਰਾਗੀ ਜਿਤਨਾ ਮੌਤ ਦਾ ਗਿਆਨ ਉਤਨਾ ਸਤਵਾਦੀ ਜਿਤਨਾ ਮੌਤ ਦਾ ਗਿਆਨ ਉਤਨਾ ਆਤਮਦਰਸੀ ਧਰਮ ਦਾ ਗਿਆਨ ਸ਼ੁਰੂ ਹੁੰਦਾ ਹੈ ਮੌਤ ਦੇ ਗਿਆਨ ਤੋਂ ਸਤਿਗੁਰੂ ਕਹਿੰਦੇ ਨੇ ਮੈਂ ਦਿਲ ਨੂੰ ਸਮਝਾ ਰਿਹਾ ਸਭ ਨਾਲ ਸੰਬੰਧ ਹੈ ਸਭ ਕੁਛ ਮਿਟ ਜਾਂਦਾ ਹੈ ਸਭ ਕੁਛ ਖਤਮ ਹੋ ਜਾਂਦਾ ਹੈ ਐ ਮੇਰੇ ਦਿਲ ਇਹ ਸੱਚ ਕਰਕੇ ਜਾਣ ਇਹ ਮੈਂ ਚੰਗੀ ਤਰ੍ਹਾਂ ਤਹਿਕੀਕਾਤ ਕਰਕੇ ਵੇਖ ਲਿਆ ਛਾਣ ਬੀਨ ਕਰਕੇ ਵੇਖ ਲਿਆ ਸਭ ਕੁਛ ਨਾ ਸੰਬੰਧ ਹੈ ਸਭ ਕੁਛ ਨਾ ਸੰਬੰਧ ਹੈ ਐ ਮੇਰੇ ਦਿਲ ਸੱਚਾ ਜਾਣ ਕੇਵਲ ਉਸ ਨੂੰ ਵੱਡਾ ਜਾਣ ਕੇਵਲ ਉਸ ਪਰਿਪੂਰਨ ਪਰਮਾਤਮਾ ਨੂੰ ਹਾਂਜੀ

ਸਾਡੇ ਦੇਸ਼ ਦੇ ਵਿੱਚ ਕਹਿੰਦੇ ਨੇ ਧਰਮ ਰਾਜ, ਮੌਤ ਦਾ ਦੇਵਤਾ ਧਰਮ ਰਾਜ, ਇਸਲਾਮ ਦੇ ਵਿੱਚ ਮੌਤ ਦਾ ਦੇਵਤਾ ਹੈ ਅਜਰਾਇਲ, ਉਹਨੂੰ ਫਰਿਸ਼ਤਾ ਕਹਿੰਦੇ ਨੇ ਅਜਰਾਇਲ, ਮੂਹੇ ਕਹਿੰਦੇ ਨੇ ਕੇਸਾਂ ਨੂੰ ਵਾਲਾਂ ਨੂੰ। ਉਸ ਧਰਮ ਰਾਜ ਨੇ, ਉਸ ਮੌਤ ਦੇ ਦੇਵਤੇ ਨੇ ਹਰ ਇੱਕ ਦੇ ਕੇਸਾਂ ਨੂੰ ਪਕੜਿਆ, ਹਰ ਇੱਕ ਦੇ ਕੇਸ ਸਿਰ ਦੇ ਉਹਦੇ ਹੱਥ ਦੇ ਚ ਨੇ। ਸਾਹਿਬ ਕਹਿੰਦੇ ਨੇ ਮੇਰੇ ਕੇਸ ਵੀ, ਮੇਰੇ ਵਾਲ ਵੀ ਉਸਦੇ ਹੱਥ, ਮਮ ਮਮ ਮੈਂ ਮੇਰੇ ਸ਼ਬਦ ਆਪਣੇ 'ਤੇ ਲੈਂਦੇ ਨੇ। ਇਹ ਗੁਰੂ ਨਾਨਕ ਵਿੱਚ ਖੂਬੀ ਹੈ, ਬਹੁਤ ਵੱਡੀ ਖੂਬੀ ਹੈ। ਬਹੁਤ ਵੱਡੇ ਗੁਣਾਂ ਦਾ ਜ਼ਿਕਰ ਕਰਨਾ ਦੂਜਿਆਂ ਨੂੰ ਅੱਗੇ ਕਰ ਦਿੰਦੇ ਨੇ, ਕਮਜ਼ੋਰੀ ਦਾ ਜ਼ਿਕਰ ਕਰਨਾ ਹੈ, ਕਿਧਰੇ ਔਗੁਣਾਂ ਦਾ ਜ਼ਿਕਰ ਕਰਨਾ ਫਿਰ ਆਪਣੇ ਨੂੰ ਅੱਗੇ ਕਰ ਦਿੰਦੇ ਨੇ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਭਰੇ ਕਿ ਰਾਖੋ ਸ਼ਰਮਾ। ਦੂਜੇ ਨੂੰ ਨੀਚ ਕਹਿ ਕੇ ਉਸ ਵੱਡੇ ਦਾ ਉਪਦੇਸ਼ ਦੇਣਾ, ਇਹ ਤਾਂ ਸਾਰੀ ਜਗ ਦੁਨੀਆ ਕਰਦੀ ਹੈ। ਆਪਣੇ ਆਪ ਨੂੰ ਨੀਚ ਕਹਿ ਕੇ ਉਸ ਵੱਡੇ ਦੀ ਗੱਲ ਜਗਤ ਦੀ ਝੋਲੀ ਦੇ 'ਚ ਪਾਣੀ ਅਤੇ ਆਪਣੇ ਆਪ ਨੂੰ ਕੁਛ ਨਾ ਜਣਾਉਣਾ, ਇਹ ਸਿਰਫ ਗੁਰੂ ਨਾਨਕ ਦੇ ਘਰ ਦੀ ਮਹਿਮਾ, ਇਹ ਸਿਰਫ ਇਸੇ ਦਰ ਦੀ ਜੋ ਹੈ ਮਹਿਮਾ। ਮੇਰੇ ਕੇਸਾਂ ਨੂੰ ਉਸ ਅਜਰਾਇਲ ਫਰਿਸ਼ਤੇ ਨੇ ਜੋ ਹੈ ਪਕੜਿਆ ਹੋਇਆ ਹੈ। ਹੇ ਮੇਰੇ ਦਿਲ ਇਹ ਸੱਚ ਕਰਕੇ ਜਾ, ਪਰ ਕੀਤਾ ਕੀ ਜਾਏ, ਦਿਲ ਨਾਦਾਨ ਹੈ, ਨਹੀਂ ਸਮਝਦਾ, ਨਹੀਂ ਮੰਨਦਾ। ਰੋਜ਼ ਸਾਲ ਦੇ ਸਾਲ ਜਨਮ ਦਿਨ ਮਨਾਈ ਜਾਂਦਾ, ਮਰਨ ਦਿਨ ਨੂੰ ਤਾਂ ਮੰਨਦਾ ਹੀ ਨਹੀਂ, ਨਾਦਾਨ ਹੈ, ਨਹੀਂ ਮੰਨਦਾ। ਜਨਮ ਤੇ ਹੋ ਗਿਆ ਛੱਡ, ਮਰਨ ਨੂੰ ਮੰਨ, ਜਨਮ ਤੇ ਹੋ ਗਿਆ ਭੁੱਲ, ਮੌਤ ਨੂੰ ਚੇਤੇ ਕਰ, ਇਹ ਨਹੀਂ ਕਰਦਾ, ਇਹ ਤਾਂ ਜਨਮ ਨੂੰ ਚੇਤੇ ਕਰਦਾ। ਤੂੰ ਕਿਤਨਾ ਨਾਦਾਨ, ਕਿਤਨਾ ਨਾਦਾਨ, ਜਨਮ ਤੇ ਹੋ ਗਿਆ ਗੱਲ ਖਤਮ, ਉਹਨੂੰ ਚੇਤੇ ਕਰਦਾ ਪਿਆ ਕਿਧਰੇ ਭੁੱਲ ਜਾਏ, ਤੇ ਸਾਲ ਦੇ ਸਾਲ ਜਨਮ ਦਿਨ ਮਨਾਉਂਦਾ, ਤੇ ਜੋ ਹੋਣ ਵਾਲਾ ਹੈ ਤੇ ਹੈ ਉਸ ਮੌਤ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ। ਸਾਹਿਬ ਕਹਿੰਦੇ ਐਸਾ ਇਹ ਨਾਦਾਨ ਦਿਲ ਹੈ, ਇਹ ਮੰਨਦਾ ਨਹੀਂ, ਇਹ ਜਾਣਦਾ ਨਹੀਂ। ਹਾਂਜੀ।

ਹਿੰਦੀ ਸੰਸਕ੍ਰਿਤ ਦਾ ਜਨ ਸ਼ਬਦ ਹੋਵੇ ਤੇ ਇਹਦੇ ਅਰਥ ਬਣਦੇ ਨੇ ਆਦਮੀ। ਫਾਰਸੀ ਦਾ ਜਨ ਸ਼ਬਦ ਹੈ, ਇਹਦੇ ਅਰਥ ਬਣਦੇ ਨੇ ਇਸਤਰੀ। ਇਸ ਜਨ ਨੂੰ ਅਰਥਾਂ ਦੇ ਰੂਪ ਚ ਲੈਣਾ ਹੈ, ਜਨ ਇਸਤਰੀ। ਪਦਰ ਲਿਖਤ ਵਿੱਚ ਪਦਰ ਹੈ, ਉਚਾਰਨ ਈਰਾਨ ਅਫਗਾਨਿਸਤਾਨ ਤੁਰਕਮਿਨਿਸਤਾਨ ਵਿੱਚ ਬਲੋਚਿਸਤਾਨ ਵਿੱਚ ਪੇਦਰ ਹੈ, ਪਿਤਾ ਪੀਟਰ ਪੇਦਰ ਪਿਓ ਨੂੰ ਕਹਿੰਦੇ ਨੇ, ਪੀਟਰ ਪਿਤਾ ਔਰ ਪੇਦਰ, ਇਹ ਤਿੰਨੇ ਸ਼ਬਦ ਬੜੇ ਨੇੜੇ ਨੇ, ਇੰਗਲਿਸ਼ ਦਾ, ਫਾਰਸੀ ਦਾ, ਹਿੰਦੀ ਦਾ, ਬਹੁਤ ਨੇੜੇ ਨੇ, ਬੜੇ ਨਿਕਟਵਰਤੀ ਸ਼ਬਦ। ਇੱਥੇ ਲਿਖਤ ਵਿੱਚ ਹੈ ਪਦਰ, ਕਿਧਰੇ ਕਿਧਰੇ ਇਲਾਕੇ, ਖਾਸ ਕਰਕੇ ਜਿਵੇਂ ਸ਼ਹਿਰ ਦੀ ਇੱਕ ਪੰਜਾਬੀ ਆਉਂਦੀ ਹੈ, ਪਿੰਡਾਂ 'ਚ ਵੀ ਬੋਲੀ ਜਾਂਦੀ ਹੈ ਪੰਜਾਬੀ, ਸ਼ਹਿਰੀ ਹਿੰਦੀ ਆਉਂਦੀ ਹੈ, ਪਿੰਡਾਂ ਦੇ 'ਚ ਵੀ ਬੋਲੀ ਜਾਂਦੀ ਹੈ ਹਿੰਦੀ, ਸ਼ਹਿਰ ਦੀ ਬੰਗਾਲੀ ਆਉਂਦੀ ਹੈ, ਪਿੰਡਾਂ ਦੇ 'ਚ ਬੋਲੀ ਜਾਂਦੀ ਹੈ ਬੰਗਾਲੀ, ਸ਼ਹਿਰ ਦੀ ਬੰਗਾਲੀ ਪਿੰਡਾਂ ਦੀ ਬੰਗਾਲੀ ਨਾਲ ਮੇਲ ਨਹੀਂ ਖਾਂਦੀ। ਇਸ ਤਰ੍ਹਾਂ ਪਰਸ਼ੀਅਨ ਬਾਰੇ ਵੀ ਹੈ। ਸਾਹਿਬ ਇੱਥੇ ਕਹਿੰਦੇ ਨੇ ਇਸਤਰੀ, ਪਿਤਾ, ਪੁੱਤਰ, ਇਹ ਜੋ ਸੰਬੰਧੀ ਨੇ ਔਰ ਇਹ ਜਿਹੜੇ ਭਰਾ ਨੇ, ਇਹ ਜਿਹੜੇ ਮਿੱਤਰ ਨੇ, ਜਿੰਨੇ ਸਮਾਜਿਕ ਸੰਬੰਧ ਨੇ, ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ, ਦਸਤ ਹੱਥ, ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ। ਇੱਕ ਇੱਕ ਕਰਕੇ ਤੂੰ ਦੇਖ ਲਏਗਾ, ਮੈਂ ਬੇਸਹਾਰਾ ਹੋ ਗਿਆ ਮਾਂ ਤੋਂ, ਮੈਂ ਬੇਸਹਾਰਾ ਹੋ ਗਿਆ ਪਿਤਾ ਤੋਂ, ਮੈਂ ਬੇਸਹਾਰਾ ਹੋ ਗਿਆ ਪੁੱਤਰਾਂ ਤੋਂ, ਮੈਂ ਬੇਸਹਾਰਾ ਹੋ ਗਿਆ ਭਰਾਵਾਂ ਤੋਂ, ਮੈਂ ਬੇਸਹਾਰਾ ਹੋ ਗਿਆ ਮਿੱਤਰਾਂ ਤੋਂ, ਸਾਰਿਆਂ ਤੋਂ ਬੇਸਹਾਰਾ ਹੋ ਕੇ ਜੇ ਤੂੰ ਉਸ ਇੱਕ ਦਾ ਸਹਾਰਾ ਪਕੜਨਾ ਹੈ, ਤਾਂ ਸ਼ੁਰੂ ਤੋਂ ਪਹਿਲੇ ਉਸ ਦਾ ਸਹਾਰਾ ਪਕੜ ਲਏ, ਕਦੀ ਬੇਆਸਰਾ ਹੋਵੇਂਗਾ ਹੀ ਨਹੀਂ, ਬੇਸਹਾਰਾ ਹੋਵੇਂਗਾ ਹੀ ਨਹੀਂ, ਬੇਸਹਾਰਾ ਹੋ ਕੇ ਉਸਦਾ ਕੀ ਆਸਰਾ ਪਕੜਨਾ, ਪਹਿਲੇ ਹੀ ਉਸਦਾ ਸਹਾਰਾ ਪਕੜ। ਨਹੀਂ ਰਹੀ ਮਾਂ ਤੇ ਕੋਈ ਗੱਲ ਨਹੀਂ ਤੇਰਾ ਸਹਾਰਾ ਬਣਿਆ ਹੋਇਆ, ਨਹੀਂ ਰਿਹਾ ਪਿਤਾ ਤੇ ਨਾ ਸਹੀ ਸਹਾਰਾ ਤੇਰਾ ਬਣਿਆ ਹੈ, ਕਿਉਂਕਿ ਪਿਤਾ ਅੱਜ ਹੈ, ਕੱਲ ਨਹੀਂ ਹੋ ਸਕਦਾ, ਉਹ ਸਦੀਵੀ ਹੈ, ਉਹ ਹੱਕਾ ਹੈ, ਉਹ ਤੇ ਸੱਚ ਹੈ, ਉਹ ਤੇ ਸਦੀਵੀ ਹੈ, ਜੋ ਸਦੀਵੀ ਹੈ ਔਰ ਸਦਾ ਸੰਗ ਹੈ, ਉਹਨੂੰ ਮਨੁੱਖ ਸਹਾਰਾ ਨਹੀਂ ਬਣਾਉਂਦਾ, ਤੇ ਜੋ ਸਦਾ ਸੰਗ ਵੀ ਨਹੀਂ ਤੇ ਸਦੀਵੀ ਨਹੀਂ, ਉਹਨਾਂ ਦੇ ਸਹਾਰੇ ਬਣਾਉਂਦਾ। ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੌਨਕ ਕੀ ਟੇਕ ਬਿਰਥੀ ਸਬਜਾ, ਉਹ ਮਨੁੱਖ ਚਾਹੇ ਕੋਈ ਵੀ ਹੈ, ਦੇਵਨ ਕੋ ਏਕ ਏ ਭਗਵਾਨ। ਮਹਾਰਾਜ ਕਹਿੰਦੇ ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ, ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ। ਹਾਂਜੀ, ਪਰ ਜਦ ਇਸਤੋਂ ਗਫਨ ਰੁਖਸਤ ਹੋਵੇਗਾ ਤੇ ਤਕਬੀਰ ਜਨਾਜ਼ੇ ਦੀ ਨਮਾਜ਼ ਜੋ ਕਬਰਿਸਤਾਨ ਤੇ ਪੜ੍ਹਦੇ ਨੇ, ਫਾਤੀਆ ਪੜ੍ਹ ਕੇ ਨਮਾਜ਼ ਪੜ੍ਹਦੇ ਨੇ, ਉਹਨੂੰ ਜਿਵੇਂ ਸਾਡੇ ਵਾਪਸ ਆ ਕੇ ਜਾਂ ਸ਼ਮਸ਼ਾਨ ਘਾਟ ਤੇ ਕੀਰਤਨ ਸੋਹਿਲਾ ਪੜ੍ਹਦੇ ਨੇ, ਇਹ ਤਕਬੀਰ ਜਨਾਜ਼ੇ ਦੀ ਨਮਾਜ਼ ਪੜ੍ਹਦੇ ਨੇ। ਆਖਿਰ ਸਾਰੇ ਇਹ ਜੋ ਤੇਰੀ ਇਸਤਰੀ, ਇਹ ਪੁੱਤਰ, ਇਹ ਭਰਾ, ਇਹ ਦੋਸਤ, ਇਹ ਜਨਾਜ਼ੇ ਦੀ ਜਮਾ ਵੱਧ ਤੋਂ ਵੱਧ ਜਨਾਜ਼ੇ ਦੀ ਜੋ ਹੈ ਨਮਾਜ਼ ਪੜ੍ਹ ਕੇ ਆ ਜਾਣਗੇ, ਬਸ ਇੰਨਾ ਹੀ ਕਰਨਗੇ, ਕੀਰਤਨ ਸੋਹਿਲਾ ਹੀ ਪੜ੍ਹ ਕੇ ਆਣਗੇ, ਹੋਰ ਕੁਛ ਨਹੀਂ ਕਰ ਸਕਦੇ, ਕੁਛ ਵੀ ਨਹੀਂ ਕਰ ਸਕਦੇ। ਤੇਰਾ ਸਹਾਰਾ ਤੇਰੇ ਆਮਾਲ ਬਣਨਗੇ, ਤੇਰਾ ਸਹਾਰਾ ਤੇਰਾ ਜਪਿਆ ਹੋਇਆ ਨਾਮ ਬਣੇਗਾ, ਤੇਰਾ ਸਹਾਰਾ ਉਹੀ ਬਣੇਗਾ ਜੋ ਸਾਰਿਆਂ ਦਾ ਸਹਾਰਾ ਬਸ਼ਰ ਤੇ ਤੂੰ ਪਕੜਿਆ ਹੋਵੇ, ਉਹਦਾ ਦਾਮਨ ਪਕੜਿਆ ਹੋਵੇ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਦਸਤਗਰਦਾਰੀ ਬਿਰੋ ਦਾਮਾ ਨੇ ਜਾਮਾ ਰਾ ਬਗੀਰ, ਹੈਨ ਤੇਰੇ ਕੋਲ ਹੱਥ, ਉਹਦਾ ਦਾਮਨ ਪਕੜ ਲੈ ਜਿਹਦਾ ਦਾਮਨ ਕਦੀ ਹੱਥੋਂ ਛੁੱਟਦਾ ਹੀ ਨਹੀਂ, ਛੁੱਟਦਾ ਹੀ ਨਹੀਂ, ਸਦੀਵੀ ਸਹਾਰਾ। ਦਸਤਗਰਦਾਰੀ ਬਰੋ ਦਾਮਾ ਨੇ ਜਾਮਾ ਰਾ ਬਗੀਰ, ਤੋ ਸਾਹਿਬ ਕਹਿੰਦੇ ਨੇ ਆਖਰੇ ਜਨਾਜ਼ੇ ਦੀ ਨਮਾਜ਼ ਪੜ੍ਹ ਕੇ ਸਾਰੇ ਵਾਪਸ ਆ ਜਾਣਗੇ, ਅੱਗੇ ਆ ਗਏ ਹੰਸ ਅਕੇਲਾ ਅੱਗੇ ਤੇ ਤੂੰ ਇਕੱਲਾ ਹੀ ਜਾਣਾ। ਹਾਂਜੀ,
ਅਰਜ਼ੋਈ ਹੇ ਪ੍ਰਭੂ ਦਿਨ ਤੇ ਰਾਤ ਮਾੜੇ ਖਿਆਲਾਂ ਚ ਮੇਰਾ ਮਨ ਰਹਿੰਦਾ ਤੇ ਸਿਰਫ ਖਿਆਲਾਂ ਚ ਨਹੀਂ ਵਿਚਾਰਾਂ ਚ ਨਹੀਂ ਕਦੀ ਕਦੀ ਉਹਨਾਂ ਨੂੰ ਕ੍ਰਿਤ ਵੀ ਦੇ ਦਿੰਦੇ ਹਾਂ ਬਦੀਆਂ ਵੀ ਕਰਦੇ ਹਾਂ ਕਦੀ ਕਦੀ ਬਦੀਆਂ ਬਾਰੇ ਮਨ ਸੋਚਦਾ ਰਹਿੰਦਾ ਹੇ ਪ੍ਰਭੂ ਕਦੀਆਂ ਕਦੀ ਇਹ ਤਨ ਬਦੀਆਂ ਕਰ ਬੈਠਦਾ ਇੱਕ ਨੁਕਤਾ ਚੇਤੇ ਰੱਖਣਾ ਚੋਰ ਦੇ ਵਿਚਾਰਾਂ ਵਿੱਚ ਚੋਰੀ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਉਸਨੂੰ ਮੌਕਾ ਮਿਲ ਜਾਏ ਕਠੋਰਤਾ ਕਠੋਰ ਮਨੁੱਖ ਦੇ ਵਿਚਾਰਾਂ ਚ ਹਰ ਵਕਤ ਆਉਂਦੀ ਹੈ ਪ੍ਰਗਟ ਉਦੋਂ ਆਉਂਦੀ ਹੈ ਜਦ ਮੌਕਾ ਮਿਲ ਜਾਏ ਦੁਰਾਚਾਰ ਦੁਰਾਚਾਰੀ ਦੇ ਵਿਚਾਰਾਂ ਚ ਹਰ ਵਕਤ ਆਉਂਦਾ ਹੈ ਪਰ ਦੁਰਾਚਾਰ ਕਰਨ ਦੇ ਸਫਲ ਉੱਥੇ ਆਉਂਦਾ ਹੈ ਜਿੱਥੇ ਉਸਨੂੰ ਮੌਕਾ ਮਿਲ ਜਾਏ ਵਕਤ ਮਿਲ ਜਾਏ ਇਸੇ ਤਰੀਕੇ ਨਾਲ ਸਦਾਚਾਰ ਰਹਿਮ ਦੇ ਲਈ ਭਾਈਚਾਰਾ ਮਿਠਾਸ ਤੇ ਦਇਆ ਸੰਤ ਦੇ ਅੰਦਰ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਵੀ ਇੱਥੇ ਹੁਣ ਦਇਆ ਨੂੰ ਕ੍ਰਿਤ ਦੇਣੀ ਹੈ ਲੋੜ ਪੈ ਗਈ ਉਹ ਜੋ ਵਿਚਾਰਾਂ ਚ ਦਇਆ ਚੱਲ ਰਹੀ ਸੀ ਹੁਣ ਸਿਰਫ ਵਿਚਾਰਾਂ ਚ ਨਾ ਚੱਲੇ ਉਹਨੂੰ ਕ੍ਰਿਤ ਦੇਣੀ ਹੈ ਕੁਝ ਕਰਨਾ ਹੈ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਦੂਸਰਾ ਨੁਕਤਾ ਧਿਆਨ ਨਾਲ ਸੁਣਨਾ ਚੋਰ ਦੇ ਵਿਚਾਰਾਂ ਚ ਚੋਰੀ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਕਠੋਰ ਦੇ ਵਿਚਾਰਾਂ ਚ ਕਠੋਰਤਾ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ ਰਹਿਮ ਦਿਲੀ ਤੇ ਹਰ ਵਕਤ ਚੱਲਦੀ ਹੈ ਵਿਸ਼ਾਲਤਾ ਤੇ ਹਰ ਵਕਤ ਚੱਲਦੀ ਹੈ ਪੁੰਨ ਤੇ ਹਰ ਵਕਤ ਚੱਲਦਾ ਹੈ ਸਦਾਚਾਰ ਤੇ ਹਰ ਵਕਤ ਚੱਲਦਾ ਹੈ ਪਰ ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦਾ ਹੈ ਤਨ ਦੇ ਤਲ ਤੇ ਉਦੋਂ ਪ੍ਰਗਟ ਹੁੰਦਾ ਹੈ ਜਿੱਥੇ ਲੋੜ ਪੈ ਜਾਏ ਜਿਹਦੇ ਦੇਖਦਾ ਹਾਂ ਇੱਥੇ ਲੋੜ ਹੈ ਸਾਹਿਬ ਕਹਿੰਦੇ ਦਿਨ ਰਾਤ ਵਿਚਾਰਾਂ ਦੇ ਚ ਖਿਆਲਾਂ ਦੇ ਚ ਬਦੀ ਬਦੀ ਕਦੀ ਕਦੀ ਕ੍ਰਿਤ ਦੇ ਚ ਵੀ ਪ੍ਰਗਟ ਹੋ ਜਾਂਦੀ ਹੈ ਹੇ ਪ੍ਰਭੂ ਮੈਂ ਐਸਾ ਹਾਂ ਮੇਰਾ ਮਨ ਐਸਾ ਹੈ ਮੇਰਾ ਤਨ ਐਸਾ ਹੈ ਪਰਮਾਤਮਾ ਦੇ ਅੱਗੋਂ ਆਪਣੇ ਗੁਣ ਨਹੀਂ ਰੱਖੇ ਜਾ ਰਹੇ ਅਰਦਾਸ ਦੇ ਚ ਜੋਦੜੀ ਚ ਔਗੁਣ ਰੱਖੇ ਜਾ ਰਹੇ ਹਾਂਜੀ

0: You're listening to KRPI 1550 Radio, Ferndale, Washington.
1: ਸੁਣਦੇ ਹੋ ਜੀ?
2: ਹਾਂਜੀ,
1: ਦੱਸੋ ਜੀ ਕੀ ਪਕਾਈਏ?
2: ਆਪਣੇ ਗਵਾਂਢ ਵਾਲੇ ਛੁੱਟੀ ਕੇ ਨਾ ਜਾਈਏ, ਆਲੂ ਜੀ ਦੇ ਵਧੀਆ, ਬੈਂਗਣ ਅਨਮੋਲ ਨੇ, ਗੋਭੀ ਉੱਥੇ ਤਾਜ਼ੀ, ਕਰੇਲੇ ਦੇ ਮਾਹੌਲ ਨੇ, ਮੈਂਗੋ ਉੱਥੇ ਪਿਆਰੇ ਨੇ, ਔਰੰਜ ਨਿਆਰੇ ਨੇ, ਛੁੱਟੀ ਕੇ ਨਾ ਥਾਂ ਥਾਂ ਫਾਰਮ ਉਹਦੇ ਆਪਣੇ, ਸਬਜ਼ੀ ਫਲ ਇੰਨੇ ਤਾਜ਼ੇ ਜਿੰਨੇ ਸਾਡੇ ਸੁਪਨੇ,
1: ਘੱਟ ਪ੍ਰਾਈਸ ਤੇ ਜੀ ਸਬਜ਼ੀ ਫਲ ਖਾਣਾ ਏ, ਛੁੱਟੀ ਕੇ ਨਾ ਜਾਣਾ ਏ, ਛੁੱਟੀ ਕੇ ਨਾ ਜਾਣਾ ਏ, ਛੁੱਟੀ ਕੇ ਨਾ ਹੀ ਜਾਣਾ।
3: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
4: ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ

0: You're listening to KRPI 1550 Radio, Ferndale, Washington.
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
3: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
1: ਜਾਂ ਕਾਲ ਕਿਰਨ ਐਟ 604-581-1900
4: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.
5: ओए जो दिस है अंबर तारे किन ओए चीते चीतन

0: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-7790.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 1898 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 2099 ਦਾ, ਰੋ ਆਲਮੰਡਸ 5.99 ਨੂੰ ਪਾਉਂਡ ਅਤੇ 216 ਇੰਡੀਕੈਂਟ ਟੀ ਵਾਲਾ ਪੈਕ 5.99 ਦਾ।
2: Family Care Pharmacy
3: पूरे BC ਵਿੱਚ homeopathic ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।

0: ਰਿਪੀਟ ਹੋਵੇ, ਸੰਸਕਾਰ ਬਣਦੇ ਜਾਣ, ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਉਹਨੂੰ ਕਹਿੰਦੇ ਨੇ ਸੁਭਾਅ। ਉਹ ਫਲ ਹੈ। ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ, ਬੂਟੇ ਨੂੰ ਵੀ ਪੁੱਟਿਆ ਜਾ ਸਕਦਾ, ਪਰ ਹੁਣ ਫਲ ਬਣ ਗਿਆ। ਫਲ ਦਾ ਰੂਪ ਬਦਲਣਾ ਔਖਾ, ਫਲ ਬਣ ਗਿਆ। ਚਲੋ ਜ਼ਮੀਨ 'ਤੇ ਬੂਟਾ ਲਾਇਆ, ਫਲੀ ਬਹੁਤ ਹੋਇਆ, ਫਲ ਕੋਈ ਖਾਵੇਗਾ, ਪਰ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਬਹੁਤ ਹੋਇਆ, ਬਣਦੇ ਜਾਣ, ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਉਹਨੂੰ ਕਹਿੰਦੇ ਨੇ ਸੁਭਾਅ। ਉਹ ਫਲ ਹੈ। ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ, ਬੂਟੇ ਨੂੰ ਵੀ ਪੁੱਟਿਆ ਜਾ ਸਕਦਾ, ਪਰ ਹੁਣ ਫਲ ਬਣ ਗਿਆ। ਫਲ ਦਾ ਰੂਪ ਬਦਲਣਾ ਔਖਾ, ਫਲ ਬਣ ਗਿਆ। ਚਲੋ ਜ਼ਮੀਨ 'ਤੇ ਬੂਟਾ ਲਾਇਆ, ਫਲੀ ਬਹੁਤ ਹੋਇਆ, ਫਲ ਕੋਈ ਖਾਵੇਗਾ, ਪਰ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਬਹੁਤ ਹੋਇਆ, ਆਪ ਬੀਜ ਆਪੇ ਹੀ ਖਾਇਆ, ਆਪ ਹੀ ਖਾਣਾ ਪਿਆ, ਕੋਈ ਦੂਜਾ ਨਹੀਂ ਖਾਂਦਾ। ਮੇਰਾ ਬੋਇਆ ਮੈਂ ਖਾਂਦਾ, ਮੇਰੀ ਔਲਾਦ ਨਹੀਂ ਖਾਂਦੀ। ਪਤੀ ਦਾ ਬੋਇਆ ਪਤੀ ਖਾਂਦਾ, ਪਤਨੀ ਦਾ ਬੋਇਆ ਪਤਨੀ ਖਾਂਦੀ। ਆਪ ਬੀਜ ਆਪੇ ਹੀ ਖਾ। ਜ਼ਮੀਨ 'ਤੇ ਬੂਟਾ ਕਿਸੇ ਨੇ ਲਾਇਆ, ਫਲ ਕੋਈ ਖਾਂਦਾ ਪਿਆ। ਜੀਵਨ ਦੇ ਉੱਤੇ ਜਿਸਨੇ ਬੀਜਿਆ, ਆਪ ਬੀਜ ਆਪੇ ਹੀ ਖਾ। ਨਿਯਮ ਪ੍ਰਭੂ ਨੇ ਐਸਾ ਬਣਾਇਆ। ਕਰਮ ਬੀਜ ਦੀ ਤਰ੍ਹਾਂ, ਸੰਸਕਾਰ ਬੂਟੇ ਦੀ ਤਰ੍ਹਾਂ, ਸੁਭਾਅ ਫਲ ਦੀ ਤਰ੍ਹਾਂ। ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ, ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ, ਕੋਈ ਵੀ। ਚਲੋ ਬੋ ਦਿੱਤਾ, ਬੂਟਾ ਬਣ ਗਿਆ, ਪੁੱਟਿਆ ਜਾ ਸਕਦਾ, ਕੱਟਿਆ ਜਾ ਸਕਦਾ, ਫਲ ਬਣ ਗਿਆ। ਹੁਣ ਇਹਦਾ ਕੋਈ ਰੂਪ ਰੰਗ ਮਿਟਾਉਣਾ ਔਖਾ ਹੈ ਅਤੇ ਖਾਣਾ ਪਏਗਾ। ਫਲ ਹੋ ਗਿਆ। ਫਲ ਨੂੰ ਸੁਭਾਅ ਕਹਿੰਦੇ ਨੇ। ਮੈਂ ਅਰਜ਼ ਕਰਾਂ, ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ, ਸ਼ੁਭ ਚਾਹੇ ਅਸ਼ੁਭ, ਮਨੁੱਖ ਦੇ ਕਰਮ ਬਦਲੇ ਜਾ ਸਕਦੇ ਨੇ। ਅਗਰ ਸ਼ੁਭ ਕਰਮ ਕਰਦਾ ਪਿਆ, ਦੋ ਚਾਰ ਦਿਨ ਦੀ ਕਿਸੇ ਦੀ ਕੁਸੰਗਤ ਹੋਈ, ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏਗਾ, ਕਰਮ ਬਦਲੇ ਜਾ ਸਕਦੇ। ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹੁੰਦਾ, ਮੈਂ ਉਹ ਨਹੀਂ ਬੋਂਦਾ, ਮੈਂ ਹੋਰ ਬੋਣਾ ਚਾਹੁੰਦਾ, ਕਰਮ ਬਦਲੇ ਜਾ ਸਕਦੇ ਨੇ, ਸੰਸਕਾਰ ਵੀ ਬਦਲੇ ਜਾ ਸਕਦੇ ਨੇ। ਕੀਤਾ ਹੋਇਆ ਕਰਮ ਸੰਸਕਾਰ ਬਣਦਾ, ਜੋ ਮੈਂ ਮਨ ਕਰਕੇ ਬੋਲਿਆ ਅੰਦਰ ਲਿਖਿਆ ਗਿਆ, ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ, ਉਹ ਲਿਖਿਆ ਗਿਆ ਸੰਸਕਾਰ ਹੈ। ਜੋ ਕੀਤਾ ਹੈ ਇਹ ਕਰਮ ਹੈ, ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ। ਅਵਧੀ ਗਿਆਤ ਲਈ ਅਰਜ਼ ਕਰਾਂ, ਸੰਸਕਾਰ ਕਿਸ ਦਾ ਬਣਦਾ, ਅੰਦਰ ਕਿਹੜਾ ਕਰਮ ਲਿਖਿਆ ਜਾਂਦਾ, ਜਿਸ ਕਰਮ ਨੂੰ ਮਨ ਨਾਲ ਕਰੀਏ ਤਾਂ ਐਸਾ ਹੁੰਦਾ, ਤਨ ਕੋਈ ਕ੍ਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣੇਗਾ। ਪਰ ਮਨ ਵਿਚਾਰ ਕਰ ਰਿਹਾ, ਸੋਚ ਰਿਹਾ, ਮਾਨਸਿਕ ਕਰਮ ਚੱਲ ਰਿਹਾ, ਭਾਵੇਂ ਤਨ ਕ੍ਰਿਤ ਨਹੀਂ ਵੀ ਕਰ ਰਿਹਾ, ਤਾਂ ਵੀ ਸੰਸਕਾਰ ਬਣੇਗਾ। ਥੋੜ੍ਹਾ ਜਿਹਾ ਧਿਆਨਪੂਰਵਕ ਸੁਣਨਾ, ਸੰਸਕਾਰ ਮਾਨਸਿਕ ਕਰਮ ਨਾਲ ਬਣਦਾ। ਤਨ ਕੋਈ ਕ੍ਰਿਤ ਕਰ ਰਿਹਾ ਉਸ ਵਿੱਚ ਮਨ ਸ਼ਾਮਲ ਹੈ, ਸੰਸਕਾਰ ਬਣੇਗਾ। ਤਨ ਨਹੀਂ ਸ਼ਾਮਲ, ਮਨ ਕਰ ਰਿਹਾ, ਸੋਚ ਰਿਹਾ, ਚਿੰਤਨ ਕਰ ਰਿਹਾ, ਵਿਚਾਰ ਕਰ ਰਿਹਾ, ਸੰਸਕਾਰ ਬਣਨਗੇ। ਸੰਸਕਾਰ ਮਾਨਸਿਕ ਕਰਮ ਦੇ ਬਣਦੇ ਨੇ। उस मानसिक कर्म दे भावें तन शामिल होवे भावें ना शामिल हो। जब तन नाल शामिल होता है तो कर्म कृत बन जाता है। लेकिन तन शामिल नहीं होया तो कर्म कर्म है, कृत नहीं बनया, कृत नहीं बनया। समाज कानून मनुख की कृत नू वेखदी है, मानसिक कर्म नू नहीं, देख भी नहीं सकती। तुसी इत्थे सोचदे की पए हो मैनू की पता है? मैं इत्थे स्टेज ते बैठा या गुरुद्वारे बैठे होया की सोच रहा सी तुहानू की पता? मानसिक कर्म तक समाज की कानून की पहुंच नहीं है, कृत तक पहुंच है। जब वह मानसिक कर्म जो विचार के रूप में आता है, जब तन ते कृत के रूप में प्रगट आता है, वह समाज को दिखाई देता है करदा की पे है, इहदी कृत की है। ऐसा भी हो सकता है कृत बड़ी चंगी कर रहा है, उस विच मन नहीं है, मन इनकारी है। तो मन इनकारी है तो फिर चंगी कृत क्यों कर रहा है? समाज लई कर रहा है, समाज चंगा चंगा आखेगा, लोकी चंगा चंगा आखणगे। समाज दे च रहना है तो कम से कम समाज चंगा चंगा आखे। बड़े ध्यान नाल सुनना, दुनिया भर के आत्मदर्शी कहते ने जो बहुत समाज की दृष्टि चंगा बनन की कोशिश करता है, अक्सर देखा गया परमात्मा की नज़र च बुरा ही आता है, कुछ भी नहीं आता, कुछ भी नहीं आता, कुछ भी नहीं आता। इनू शेख सादी साहब इंज कहते ने, तू दुनिया की निगाहां दे च बहुत चंगा होवे ते परमात्मा की निगाह दे च माड़ा होवे, इस नालों ये बेहतर है कि तू समाज की निगाह दे च माड़ा होवे, प्रभु की निगाह दे चंगा होवे। इस नूं चुणना, मनुख की तो सारी कोशिश ही है समाज चंगा रहना जो समाज दे च है। जिस समाज तत् छिन्न फैसला करता है रहना समाज दे च। कर्म जद कृत बनता है उनू समाज देखता है, हथां द्वारा कृत प्रगट होई, जबान द्वारा बोलना कृत दे रूप च प्रगट होया, लोकी देखते। पर मन की बोलता पे अंदर समाज नहीं देखता, देख भी नहीं सकता। मन की सोच रहा है कानून देख भी नहीं सकता, समाज देख भी नहीं सकता। ऐसा भी हो सकता है तन शुभ कृत कर रहा है, उस विच मन नहीं है, संस्कार नहीं बनेंगे इस शुभ कृत दे अंदर, संस्कार नहीं बन, ये लिखिया ही नहीं जाएगा। भावें दान कर रहा है, पुण कर रहा है, बाणी पढ़ रहा है, सेवा कर रहा है, मन नहीं है विच, ये संस्कार नहीं बनेंगे। होर सुन लो, कुछ बुरा किया उस विच मन नहीं से, उहदे भी संस्कार नहीं बनेंगे। हो गया बुरा, जे बाहरों भुल चुक बोल दे भी खरे अरमान, बोलिया बुरा है परमात्मा की निगाह च खरा है, समाज की निगाह च खोटा है। बुरा जो बोलिया, भैड़ा जो बोलिया, पर बैड़ी जबान बोल गई है उसकी, उस विच उसका मन नहीं सी, पश्चाताप कर रहा है। भी खरे हर बाणे, कई दफा ऐसा होंदा है मनुख समाज की निगाह च खोटा होंदा है, प्रभु की निगाह च खरा होंदा है, और कई दफा समाज की निगाह च खरा होंदा है, गुरु की निगाह च बिल्कुल खोटा होंदा, खोटा होंदा। धार्मिक पुरश कहते ने, तू समाज की दृष्टि च खरा होवें बेहतर है ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇਂ, ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇਂ, ਬਿਹਤਰ ਹੈ। ਇਹ ਚੁਣਾਓ ਕਰ। ਇਸ ਚੁਣਾਓ ਵਾਸਤੇ ਬੜੀ ਹਿੰਮਤ ਚਾਹੀਦੀ ਹੈ। ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕਬ ਕੋ ਲੋਗਨ ਕੋ ਪਤੇ ਆਵੇ, ਕਬ ਕੋ ਲੋਗਨ ਕੋ ਪਤੇ ਆਵੇ, ਲੋਕ ਪਤੀਣੇ ਨਾ ਪਤ ਹੋਵੇ। ਜਨ ਨਾਨਕ ਹਿਰਦੇ ਸਦ ਧਿਆਉ, ਤਾਂ ਜੈ ਜੈ ਕਰੇ ਸਭ ਕੋ। ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚੱਲੇ ਆ? ਕਦੀ ਬਗੌਰ ਮੁਤਾਲਾ ਕਰੋਗੇ, ਔਰ ਇਹ ਅੰਕੜੇ ਸਹੀ ਨੇ, 99% ਮਨੁੱਖ ਜੋ ਕੁਛ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ, ਸਮਾਜ ਦੀ ਨਿਗਾਹ 'ਚ ਖਰਾ ਬਣਨ ਵਾਸਤੇ। ਔਰ ਜਿਤਨਾ ਸਮਾਜ ਦੀ ਨਿਗਾਹ 'ਚ ਖਰਾ ਹੋਣ ਦੀ ਕੋਸ਼ਿਸ਼ ਕਰਦੇ ਨੇ, ਉਤਨਾ ਹੀ ਗੁਰੂ ਦੀ ਨਿਗਾਹ 'ਚ ਖੋਟੇ ਹੁੰਦੇ ਨੇ। ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੀ ਨਿਗਾਹ 'ਚ ਚੰਗਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਚੰਗਾ ਹੋਵੇਗਾ। ਇਹ ਕੋਈ ਸਬੂਤ ਨਹੀਂ ਹੈ, ਇਹ ਕੋਈ ਪ੍ਰਮਾਣ ਨਹੀਂ ਹੈ, ਇਤਨੀ ਮੈਂ ਅਰਜ਼ ਕਰਦੇ ਹਾਂ। ਔਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੀ ਨਿਗਾਹ ਦੇ 'ਚ ਖੋਟਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਖੋਟਾ ਹੋਵੇਗਾ। ਇਹ ਕੋਈ ਪ੍ਰਮਾਣ ਨਹੀਂ। ਇਹ ਤੇ ਪਰਮਾਤਮਾ ਦਾ ਫੈਸਲਾ ਹੈ। ਜੋ ਕਰਮ ਮਨ ਨਾਲ ਕੀਤਾ ਜਾਂਦਾ ਹੈ ਉਸੇ ਦੇ ਸੰਸਕਾਰ ਬਣਦੇ ਨੇ, ਦੂਜੇ ਦੇ ਨਹੀਂ ਬਣਦੇ, ਬਣਦੇ ਹੀ ਨੇ। ਕਰੀਬਨ ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਹੈ ਉਸ ਵਿੱਚ ਮਨ ਪੂਰਾ ਆਉਂਦਾ ਹੈ। ਕਿਉਂ? ਸਾਵਧਾਨੀ ਚਾਹੀਦੀ ਹੈ, ਮਨ ਪੂਰਾ ਚਾਹੀਦਾ ਹੈ। ਸਮਾਜ ਦੇਖੇ ਨਾ, ਕਾਨੂੰਨ ਦੇਖੇ ਨਾ, ਪਕੜਾ ਜਾਵਾਂਗਾ। ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਚੋਰ ਪੂਰਾ ਸਾਵਧਾਨ ਆਉਂਦਾ ਹੈ ਚੋਰੀ ਕਰਨ ਲੱਗਿਆ। ਕਾਤਲ ਪੂਰਾ ਸਾਵਧਾਨ ਆਉਂਦਾ ਹੈ ਕਤਲ ਕਰਨ ਲੱਗਿਆ। ਪਕੜਿਆ ਗਿਆ ਤੇ ਫਾਂਸੀ, ਉਮਰ ਭਰ ਦੀ ਜੇਲ, ਪੂਰਾ ਸਾਵਧਾਨ ਆਉਂਦਾ, ਬੜਾ ਸਾਵਧਾਨ ਆਉਂਦਾ। ਬੇਈਮਾਨੀ ਕਰਨ ਵਿੱਚ, ਠੱਗੀ ਕਰਨ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨੀ ਨਹੀਂ, ਕੀਰਤਨ ਸੁਣਦਾ ਪਿਆ ਸਾਵਧਾਨੀ ਕੋਈ ਨਹੀਂ। ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ, ਕੀਰਤਨ ਦੇ ਨਹੀਂ ਬਣਦੇ। ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ, ਉਹ ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ। ਕਿਉਂ? ਉਸ ਵਿੱਚ ਮਨ ਨਹੀਂ ਸੀ, ਸਾਵਧਾਨੀ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਮਨ ਕਰ ਕਭੂ ਨਾ ਹਰ ਗੁਣ ਗਾਇਓ। ਗਾਉਂਦਾ ਪਿਆ, ਪਾਠ ਕਰਦਾ ਪਿਆ, ਮਨ ਤਾਂ ਉਸ ਵਿੱਚ ਹੈ ਨਹੀਂ, ਸੰਸਕਾਰ ਨਹੀਂ ਬਣਨਗੇ। ਮਨ ਕਰ ਕਭੂ ਨਾ ਹਰ ਗੁਣ ਗਾਇਓ, ਬਿਖਿਆ ਸਖਤ ਰਹਿਓ ਨਿਸਬਾਸਰ, ਕਿਨੋ ਆਪਣੋ ਪਾਇਓ। ਮਨ ਉਸੇ ਕਰਮ ਦੇ 'ਚ ਆਉਂਦਾ ਹੈ ਜਿਸ 'ਚੋਂ ਪ੍ਰਭਾਵਿਤ ਹੈ, ਮਨ ਉਸੇ ਕਰਮ 'ਚ ਆਉਂਦਾ ਹੈ ਜਿਸ 'ਚੋਂ ਲਾਭ ਹੈ। ਅਗਰ ਬੁਰੇ ਕਰਮ ਦੇ 'ਚ ਲਾਭ ਹੈ ਤਾਂ ਮਨੁੱਖ ਬੁਰਾ ਕਰੇਗਾ, ਅਗਰ ਪਤਾ ਚੱਲ ਜਾਏ ਸ਼ੁਭ ਕਰਮ ਦੇ 'ਚ ਲਾਭ ਹੈ ਤਾਂ ਕਰੇਗਾ, ਮਨੋਰਥ ਲਾਭ ਹੈ। ਔਰ ਲਾਭ ਵੀ ਸਿਰਫ ਦੁਨਿਆਵੀ, ਕੋਈ ਅਧਿਆਤਮਕ ਨਹੀਂ, ਕੋਈ ਪਰਮਾਤਮ ਨਹੀਂ। ਦੁਨਿਆਵੀ ਲਾਭ ਹੈ ਤਾਂ ਸ਼ੁਭ ਕਰਦੇ ਹਾਂ, ਨਹੀਂ ਤਾਂ ਨਹੀਂ ਕਰਦੇ। ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਤਾਂ ਕਰਦੇ ਹਾਂ, ਕਰਨਾ ਹੈ। ਮੂਲ ਤੇ ਲਾਭ ਦੀ ਗੱਲ ਹੈ। ਆਪ ਸੁਣ ਕੇ ਹੈਰਾਨ ਹੋ ਗਏ, ਸੁਭਾਵਕ ਸਾਹਮਣੇ ਮੇਰੇ ਵਾਕ ਆ ਗਿਆ। ਭਾਰਤ ਦੇ ਪ੍ਰਾਚੀਨ ਰਿਸ਼ੀ ਮੁਨੀਆਂ ਦੀ ਵੰਡ ਦੇ ਮੁਤਾਬਕ 4 ਵਰਨ ਬਣਦੇ ਨੇ। ਉਹ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜ਼ਾਤ ਪਾਤ ਕਰਕੇ ਨਹੀਂ ਕੀਤੀ ਸੀ। ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ, ਬੜਾ ਸੋਚੇ, ਜ਼ਬਾਨ ਦੇ ਅੱਗੇ ਉਹਦੀ ਸੋਚਣੀ ਹੋਵੇ, ਜ਼ਬਾਨ ਪਿੱਛੇ ਹੋਵੇ, ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ, ਪੈਰ ਅੱਗੇ ਨਾ ਹੋਣ। ਮੂਰਖ ਮਨੁੱਖ ਪੈਰ ਅੱਗੇ ਨੇ, ਅਗਲ ਪਿੱਛੇ ਹੈ, ਕਦਮ ਪਹਿਲੇ ਪੁੱਟ ਲੈਂਦਾ, ਸੋਚਦਾ ਬਾਅਦ ਵਿੱਚ ਹੈ। ਸਿਆਣਾ ਅਕਲ ਅੱਗੇ ਕਦਮ ਪਿੱਛੇ, ਸੋਚਦਾ ਪਹਿਲੇ ਕਦਮ ਬਾਅਦ ਵਿੱਚ ਰੱਖਦਾ। ਸਿਆਣਾ ਮਨੁੱਖ ਸੋਚਦਾ ਪਹਿਲੇ ਹੈ, ਬੋਲਦਾ ਬਾਅਦ ਵਿੱਚ ਹੈ। ਸਿਆਣਾ ਮਨੁੱਖ ਕਰਦਾ ਬਾਅਦ ਵਿੱਚ ਹੈ, ਸੋਚਦਾ ਪਹਿਲੇ ਹੈ। ਮੂੜ ਕਰਦਾ ਪਹਿਲੇ ਹੈ, ਸੋਚਦਾ ਬਾਅਦ ਵਿੱਚ ਹੈ। ਇਹ ਪਹਿਚਾਣ। ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ, ਸਿਰ ਨੂੰ ਅੱਗੇ ਰੱਖਦਾ ਹੈ, ਔਰ ਜਿਸਦਾ ਸਿਰ ਬਹੁਤ ਮਜ਼ਬੂਤ ਹੈ, ਉਹਨੂੰ ਬ੍ਰਾਹਮਣ ਆਖਿਆ ਗਿਆ। ਇਹ ਬ੍ਰਾਹਮਣ ਹੈ। ਬ੍ਰਾਹਮਣ ਕੋਈ ਜ਼ਾਤ ਨਹੀਂ ਸੀ। ਇਹ ਗੱਲ ਵੱਖਰੀ ਹੈ ਕਿ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ, ਬਹੁਤਾਤ ਵਿੱਚ ਜ਼ਾਤ ਮੰਨ ਲਈ ਗਈ, ਵਰਨਾ ਇਹ ਜ਼ਾਤ ਨਹੀਂ ਹੈ। ਗੁਰਬਾਣੀ ਜ਼ਾਤ ਨਹੀਂ ਮੰਨਦੀ। ਗੁਰਬਾਣੀ ਕੀ ਕਹਿੰਦੀ? ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਬ੍ਰਾਹਮਣ। ਹੋਰ ਕਿਸ ਨੂੰ ਆਖ? ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਜੋ ਬ੍ਰਹਮ ਦੇ ਵਿਚਾਰ ਕਰਦਾ ਹੈ ਬ੍ਰਾਹਮਣ। ਵੇਦ ਸ਼ਬਦੰ ਬ੍ਰਾਹਮਣ ਹੈ, ਵਿਦਿਆ ਦੀ ਵਿਚਾਰ ਕਰਦਾ ਹੈ, ਸੋਚਦਾ ਹੈ ਬ੍ਰਾਹਮਣ। ਸਿਰ ਨੂੰ ਅੱਗੇ ਕਰਦਾ ਹੈ ਬ੍ਰਾਹਮਣ। ਹੱਥ ਅੱਗੇ ਨੇ, ਹੱਥਾਂ 'ਚ ਤਾਕਤ ਹੋਣੀ ਚਾਹੀਦੀ, ਸਿਰ ਵਿੱਚ ਨਹੀਂ ਹੈ ਤੇ ਨਾ ਸਹੀ। ਹੱਥ ਮਜ਼ਬੂਤ ਹੋਣੇ ਚਾਹੀਦੇ। ਮੇਰੇ ਦੋ ਹੱਥ ਇਤਨੇ ਮਜ਼ਬੂਤ ਹੋਵਨ, 1000 ਹੱਥਾਂ ਨੂੰ ਜਕੜ ਕੇ ਰੱਖ ਦੇਣ। ਪਤਾ ਹੈ ਭਾਰਤ ਵਿੱਚ ਇੱਕ ਐਸਾ ਪੁਰਸ਼ ਹੋਇਆ ਜਿਹਦਾ ਨਾਂ ਸੀ ਸਹਿਨ ਸਰ ਬਾਹੂ। ਸਹਿਨ ਸਰ ਬਾਹੂ, ਸਹੰਸ ਕਹਿੰਦੇ ਨੇ ਹਜ਼ਾਰ ਨੂੰ, ਹਜ਼ਾਰ ਬਾਹਾਂ ਵਾਲਾ। ਮਿਥਿਹਾਸ ਦੇ ਵਿੱਚੋਂ ਸੱਚਾਈ ਕੱਢਣੀ ਪਏਗੀ। ਹਜ਼ਾਰ ਬਾਹਾਂ ਇੱਕੋ ਹੀ ਮਨੁੱਖ ਦੀਆਂ ਹੋਣ ਤਾਂ ਮੇਰੇ ਖਿਆਲ ਸਾਰਾ ਹਾਲ ਕਮਰੇ 'ਚੋਂ ਇਕੱਲਾ ਹੀ ਬੈਠ ਸਕੇਗਾ। ਹਜ਼ਾਰ ਬਾਹਾਂ ਬਹੁਤ ਵੱਡਾ ਸਰੀਰ ਚਾਹੀਦਾ, ਹਜ਼ਾਰ ਬਾਹਾਂ। ਪਰ ਮੈਰਜ ਕਰਾਂ ਸੱਚਾਈ ਹੈ, ਹੁੰਦੇ ਨੇ ਸਹਿਨ ਸਰਵਾਓ ਹੈਨ ਤੇ ਉਸਦੇ ਕੋਲ ਦੋ ਹੱਥ, ਪਰ ਉਹਦੇ ਕੋਲ ਹਜ਼ਾਰਾਂ ਹੱਥ ਜੁੜੇ ਹੁੰਦੇ, ਜੋੜ ਕੇ ਖੜੇ ਹੁੰਦੇ। ਉਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਬੰਨ ਕੇ ਰੱਖ ਦਿੰਦੇ। ਉਹਦੇ ਦੋ ਹੱਥ ਹਜ਼ਾਰਾਂ ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ। ਸਹਿਨ ਸਰਬਾਓ ਹਰ ਮਨੁੱਖ ਦੀ ਕੋਸ਼ਿਸ਼ ਹੈ, ਮੇਰੀਆਂ ਦੋ ਬਾਹਾਂ ਦੇ 'ਚ ਹਜ਼ਾਰਾਂ ਬਾਹਾਂ ਦਾ ਬਲ ਹੋ। ਸਹਿਨ ਸਰਬਾਓ, ਕੌਣ ਨਹੀਂ ਬਣਨਾ ਚਾਹੁੰਦਾ? ਸਭ ਕੁਛ ਮੇਰੇ ਹੱਥਾਂ 'ਚ ਹੋਵੇ, ਸਭ ਕੁਛ ਮੇਰੀ ਮੁੱਠੀ ਦੇ 'ਚ ਹੋਵੇ। ਮੁਗਲ ਸ਼ਹਿਨਸ਼ਾਹ 'ਤੇ ਆਪਣਾ ਤਖੱਲੁਸ ਹੀ ਇਸਦਾ ਇਸੇ ਤਰ੍ਹਾਂ ਰੱਖਦੇ ਰਹੇ। ਜਹਾਂਗੀਰ, ਸਾਰਾ ਜਹਾਨ ਮੇਰੀ ਪਕੜ ਦੇ 'ਚ, ਮੇਰੀ ਮੁੱਠੀ ਦੇ 'ਚ। ਅਕਬਰ, ਜਲਾਲੂਦੀਨ ਤੇ ਨਾਮ ਸੀ ਅਕਬਰ। ਪਤਾ ਅਕਬਰ ਕਿਸ ਨੂੰ ਕਹਿੰਦੇ ਨੇ? ਅਕਬਰ ਦੇ ਅੱਖਰ ਸਭ ਤੋਂ ਵੱਡਾ। ਇਸੇ ਵਾਸਤੇ ਮੁਸਲਮਾਨ ਕਹਿੰਦੇ ਅੱਲਾਹੂ ਅਕਬਰ, ਅੱਲਾ ਹੀ ਅਕਬਰ ਹੈ, ਹੋਵੇਗਾ ਅੱਲਾ ਅਕਬਰ। ਜਲਾਲੂਦੀਨ ਨੇ ਕਿਹਾ ਮੈਂ ਅਕਬਰ, ਗੱਲ ਖਤਮ। ਜਲਾਲੂਦੀਨ ਅਕਬਰ, ਕੌਣ ਨਹੀਂ ਅਕਬਰ ਬਣਨਾ ਚਾਹੁੰਦਾ? ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ? ਔਰ ਇਹ ਹੰਕਾਰ ਸ਼ਿਖਰ 'ਤੇ ਹੋਵੇ ਤਾਂ ਮਨੁੱਖ ਚਾਹੁੰਦਾ ਖੁਦਾ ਨੂੰ ਵੀ ਛੋਟਾ ਦਿਖਾਉਣਾ ਹੈ। ਹੰਕਾਰ ਐਸਾ ਕਰਦਾ, ਹਰਨਾਕਸ਼ ਨੇ ਕੀਤਾ ਸੀ, ਰੱਬ ਕੀ ਆਉਂਦਾ, ਮੈਂ ਖੁਦ ਰੱਬ ਹਾਂ। ਐਸਾ ਕੀਤਾ ਸੀ ਨਮਰੂਦ ਨੇ, ਖੁਦਾ ਕੀ ਆਉਂਦਾ, ਮੈਂ ਖੁਦ ਖੁਦਾ ਹਾਂ ਕੀਤਾ ਸੀ ਉਸਨੇ। ਹੱਥ ਇਤਨੇ ਮਜ਼ਬੂਤ ਹੋਵਨ, ਸਾਰੇ ਹੱਥ ਮੇਰੇ ਅੱਗੋਂ ਜੁੜੇ ਹੋਣ। ਹੱਥਾਂ ਵਿੱਚ ਇਤਨੀ ਤਾਕਤ ਹੋਵੇ, ਹਜ਼ਾਰਾਂ ਸਿਰ ਮੇਰੇ ਅੱਗੋਂ ਝੁਕ ਜਾਵਣ। ਸਹਿਨ ਸਰਬਾਓ। ਇੱਕ ਉਰਦੂ ਦਾ ਸ਼ਾਇਰ ਕਹਿੰਦਾ किसी के एक आंसू पर हजारों दिल तड़पते हैं, किसी का उम्र भर रोना यूं ही बेकार जाता है। एक हंजू निकले हजारां दिल रो उठे ने, सारी जिंदगी कोई रोंदा रहा, किसी ने पूछया भी नहीं क्यों रोंदा, क्यों रोंदा। सहनसर बाहु दो हथां विच बहुत वड्डी ताकत, इस तरह की शक्ति का जो मुतलाशी होवे ते हथां नूं ही मजबूत करना चाहे उन्हों कहिंदे सन खत्री क्षत्री। छत्री दे अखरी अर्थ में शस्त्र जिसके हथ च, शक्ति जिसके हथ च, छत्री। यदा अपर भ्रंश हिंदी पंजाब विच खत्री असी कह दें, वरना लफज संस्कृत है छत्री, शस्त्र जिहदे कोल है, शक्ति जिहदे कोल है छत्री। हथ बड़े मजबूत ने, हथां च बड़ी ताकत है। ये दो हथ हजारां हथां नूं मजबूर कर सकते ने हथ जोड़न ते, ये दो हथ इतने मजबूत ने हजारां सिरां नूं झुका सकदे ने। छत्री फिर जिहड़ा बारीक कम ना कर सके अकल नूं अगे करना उहदा सवाह नहीं, हथां नूं मजबूत करना भी उहदा सवाह नहीं। हर वक्त भारी वजनी कम दे च अपने आप नूं लाई रखना, जैसे सारे शरीर दा वजन सिर दा हथां दा पेट दा कौन चुकदे ने, पैर जात नहीं है, शूदर कोई यात नहीं है, पैर शूदर ने, पर शूदर दी मानता है सिर नहीं पूजिया जांदा, हथ नहीं पूजे जांदे, चरण नहीं पूजे जांदे, ये भी महज करते हैं। पार चुकते पेट का भी पार चुके, हथां का भी पार चुके, सिर का भी पार चुके। वजने कम भारी कम ये ना करन, सारा संसार रुक जाएगा। कोई मकान ना बनावे, कोई मोए डोरां दी खल ना लावे, जुतियां ना बनावे, कपड़ा ना बनावे, इटा ना बनावे, ये सब वजनी कम सन, भारी कम सन। तो सिर्फ सिर वाला किथे रवेगा, सिर्फ हथां वाले दियां लोड़ां कित्थों पूरियां होणगियां। इस वास्ते जिन्हां जिन्हां मुल्कां शूदर दा किरती बंदे दा सत्कार होया, सन्मान होया, उत्थे उत्थे किरत करके धन वध गया। भारत दा मुफलिस होना कारण दो सन, एक ते एक हजार साल दी गुलामी, दूसरा कीर्ति बंदा शूदर है, जुलाहा शूदर है, चमार शूदर है, राजमिस्त्री शूदर है, लोहार शूदर है, दरकान शूदर, सब शूदर जो किरत करते हैं। ते धन ते किरत नाल आएगा, कीर्ति शूदर, पछड़ गया देश, नहीं ते देश सारी दुनिया दे देशां नालों अगे सी। मंगोल भी भारत गए अपनी उदर पूर्ति लई, ईरान गया, अफगानिस्तान गया, अरब गया, फ्रेंच गए, डच गए, पुर्तगेज गए, अंग्रेज गए, सारियां दी निगाह विच भारत सी, ओ केंद्र सी, जैसे अज सारियां दी निगाह च अमेरिका बने हुए है। अमेरिका तो भी वध सी भारत, मंगोल उत्थे ही आए, डच उत्थे ही आए, पुर्तगेज उत्थे ही आए, अफगानी उत्थे आए, उज़्बेकिस्तानी और टर्कश तुर्की दे लोग, ईरानी, अरबियन, अंग्रेज, फ्रेंच, सब दी उदर पूर्ति दा केंद्र भारत सी, सोने दी चिड़िया सी। एक हजार साल दी गुलामी और एक हजार साल तक लुटेरे लुटदे रहे। हुण भी तुसीं चले जाओ लंदन म्यूजियम विच, कलगी ते गुरु गोबिंद सिंह दी पई है ना, ਸੋਨੇ ਦੇ ਰੱਥ ਵੱਡੇ ਵੱਡੇ ਥਾਲ ਭਾਰਤ ਤੋਂ ਲਿਆਂਦੇ ਪਏ ਨੇ, ਲਿਖਿਆ ਆ ਉੱਥੇ। ਖੋਨੂਰ ਹੀਰਾ ਭਾਰਤ ਤੋਂ ਲਿਆਂਦਾ ਉੱਥੇ ਪਿਆ। ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਮਿਊਜ਼ੀਅਮ ਦੇ ਚੋਂ ਕੱਢ ਦੇਈਏ ਤੇ ਰਹਿੰਦਾ ਕਿ ਉੱਥੇ ਕੱਖ ਕੁਛ ਵੀ ਨਹੀਂ ਰਹਿੰਦਾ। ਹਜ਼ਾਰਾਂ ਪਾਉਂਡ ਦੀ ਆਮਦਨ ਹੈ, 10 ਪਾਉਂਡ ਟਿਕਟ ਹੈ, ਜਾ ਕੇ ਦੇਖੋ। ਖੋਨੂਰ ਹੀਰਾ, ਸੋਨੇ ਦੇ ਥਾਲ, ਸੋਨੇ ਦੇ ਰੱਥ, ਹੀਰੇ ਮੋਤੀ, ਇਹ ਤਾਂ ਸਭ ਉੱਥੋਂ ਲਿਆਂਦਾ। ਇਰਾਨੀ ਲੁੱਟਦੇ ਰਹੇ, ਤਖ਼ਤੇ ਤਾਓਸ ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਨਾਦਰ ਸ਼ਾਹ। ਉਜ਼ਬੇਕਿਸਤਾਨੀ ਲੁੱਟਦੇ ਰਹੇ, ਤੁਰਕਮੇਨਿਸਤਾਨੀ ਲੁੱਟਦੇ ਰਹੇ, ਇਰਾਨੀ ਲੁੱਟਦੇ ਰਹੇ, ਅਫਗਾਨੀ ਲੁੱਟਦੇ ਰਹੇ, ਫਿਰ ਅਰਬੀਅਕ ਆਏ, ਫਰੈਂਚ ਆਏ, ਡੱਚ ਆਏ, ਪੁਰਤਗੇਜ਼ ਆਏ, ਫਿਰ ਅੰਗਰੇਜ਼ ਆਏ। 1000 ਸਾਲ ਤੱਕ ਲੁੱਟਦੇ ਰਹੇ। 1000 ਸਾਲ ਤੱਕ ਜਿਸ ਨੂੰ ਲੁੱਟਿਆ ਜਾਏ ਤੇ ਰਹਿ ਕੀ ਜਾਏਗਾ ਫਿਰ? ਰਹਿ ਕੀ ਜਾਏਗਾ ਫਿਰ? ਰਹਿ ਕੀ ਜਾਏਗਾ ਫਿਰ?
1: You're listening to KRPI 1550 Radio, Ferndale, Washington.
2: Family Care Pharmacy.
3: Pure BC vich homeopathic dawaiyan ch number 1.
2: Ina kolo tusi har tarah de vitamin supplements, herbals ate homeopathic products le sakde ho.
3: Har tarah de natural health products, compression stockings, orthopedic products vi le sakde ho.
2: Hun mobility aid rent ja buy vi kar sakde ho.
3: Free blister packing te delivery te naal naal har tarah de government te private claims vi lende han.
4: 3 locations to serve you: Surrey Delta and White Rock.
2: Ja call Kiran at 604-581-1900.

0: You're listening to KRPI 1550 Radio, Ferndale, Washington.
1: Radio station 1550 AM Gurbani segment tuhade tak. Swargwasi Sardar Ajit Singh di baad, Swargwasi Mata Surinder Kaur baad di yaad de vich 1550 AM ton Gurbani prachar kita janda hai. 1550 radio de utte Gurbani de kise bhi program nu sponsor karan vaste 604-964-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ 2990152 ਸਟਰੀਟ ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ ਬੀਸੀ ਚੈਰੀਜ਼ 2.98 ਨੂੰ ਪਾਉਂਡ ਰੋਮਾ ਟੋਮੇਟੋਜ਼ 98 ਸੈਂਟਸ ਨੂੰ ਪਾਉਂਡ ਧਨੀਆ ਲਵੋ 69 ਸੈਂਟਸ ਦੀ ਗੁੱਛੀ ਅਤੇ 800 ml ਪਾਕਿਸਤਾਨੀ ਰੂਹ ਅਫਜ਼ਾ 3.98 ਦੀ ਬੋਟਲ
3: ਸਿੱਖ ਸ਼ਹੀਦ ਹੁੰਦਾ ਰਿਹਾ ਅੱਜ ਫੇਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਜੁਰਤ, ਉਸ ਨੂੰ ਜੋ ਹੈ ਐਸਾ ਆਖਿਆ, ਔਰੰਗ ਵੱਡਾ ਤਖ਼ਤ ਛੋਟਾ ਉਹਨੂੰ ਮਸਨਦ ਕਹਿੰਦੇ ਨੇ, ਪੰਜਾਬੀ ਸ਼ਬਦ ਬਣ ਗਿਆ ਮਸੰਦ। ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਮਸਨਦ ਬਖਸ਼ੀ ਸੀ, ਮੰਜੀ ਬਖਸ਼ੀ ਸੀ, ਤਖ਼ਤ ਬਖਸ਼ਿਆ ਸੀ, ਇਹਨਾਂ ਦੀ ਪੂਜਾ ਪ੍ਰਤਿਸ਼ਠਾ ਇਤਨੀ ਹੋਈ, ਸੰਗਤ ਨੇ ਮਾਣ ਸਨਮਾਨ ਇਤਨਾ ਦਿੱਤਾ, ਇਹਨਾਂ ਕੋਲ ਹਜ਼ਮ ਨਾ ਹੋਇਆ। ਇਹਨਾਂ ਨੇ ਖੁਦ ਗੁਰੂ ਹੋਣ ਦਾ ਨਾਰਾ ਲਾਇਆ ਔਰ ਭ੍ਰਸ਼ਟ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਗਾਂਹ ਚੱਲ ਕੇ ਇਹ ਮਸੰਦ ਪ੍ਰਥਾ ਖਤਮ ਕਰਨੀ ਪਈ। ਹੁਣ ਮਸੰਦ ਦਾ ਤਾਂ ਮਤਲਬ ਹੈ ਜਿਹਨੂੰ ਤਖ਼ਤ ਮਿਲਿਆ, ਲੇਕਿਨ ਸਿੱਖ ਜਗਤ ਵਿੱਚ ਅੱਜ ਗਾਲ ਬਣ ਗਈ, ਕਿਸੇ ਨੂੰ ਗਾਲ ਕੱਢਣੀ ਹੋਵੇ ਤਾਂ ਕਹਿ ਦਿੱਤਾ ਜਾਂਦਾ ਮਸੰਦ ਹੈ, ਨਿਰਾ ਹੀ ਮਸੰਦ ਹੈ। ਲੇਕਿਨ ਮਸੰਦ ਦਾ ਮਤਲਬ ਹੈ ਛੋਟਾ ਤਖ਼ਤ, ਜਿੱਥੇ ਬੈਠੇ ਹਾਂ ਇਹ ਛੋਟਾ ਤਖ਼ਤ। ਗੁਰੂ ਅਮਰਦਾਸ ਜੀ ਮਹਾਰਾਜ ਨੇ ਤਖ਼ਤ ਪ੍ਰਚਾਰਕਾਂ ਦੇ ਲਈ ਬਣਵਾਏ ਸਨ, ਵੀ ਸੰਗਤ ਵਿੱਚ ਉੱਚੀ ਥਾਂ 'ਤੇ ਬੈਠ ਕੇ ਗੁਰਬਾਣੀ ਦੀ ਵਿਆਖਿਆ ਕਰਨ, ਗੁਰਬਾਣੀ ਸੁਣਾਉਣ, ਤਾਂ ਕਿ ਸੰਗਤਾਂ ਨੂੰ ਦਿਖਾਈ ਦੇਣ ਅਤੇ ਸੰਗਤ ਨੂੰ ਇਹ ਦੇਖ ਸਕਣ, ਸੰਬੋਧਨ ਕਰ ਸਕਣ, ਅਤੇ ਵਿਚਾਰ ਦਾ, ਗਿਆਨ ਦਾ, ਗੁਰਬਾਣੀ ਦਾ ਸਨਮਾਨ ਹੋਵੇ, ਸਤਿਕਾਰ ਹੋਵੇ। ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਪ੍ਰਥਾ ਜੋ ਹੈ ਚਲਾਈ ਸੀ। ਖੈਰ ਮੁਕਤਸਰ ਜੋ ਹੈ ਮੈਂ ਅਰਜ਼ ਕਰਾਂ, ਗਾਲਿਬ ਕਹਿੰਦਾ ਇੱਕ ਖੇਲ ਹੈ ਔਰੰਗ ਸੁਲੇਮਾਨ ਮੇਰੇ ਨਜ਼ਦੀਕ। ਇਹ ਔਰੰਗ, ਇਹ ਬਾਦਸ਼ਾਹ ਦਾ ਤਖ਼ਤ ਬੱਚਿਆਂ ਦਾ ਤਮਾਸ਼ਾ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਇੱਕ ਖੇਲ ਹੈ ਔਰੰਗ ਸੁਲੇਮਾਨ ਮੇਰੇ ਨਜ਼ਦੀਕ, ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ। ਹਜ਼ਰਤ ਈਸਾ ਦੇ ਮੌਜਜ਼ੇ, ਕਥਾਵਾਂ ਨੇ ਕਿ ਹਜ਼ਰਤ ਈਸਾ ਜਿਸ ਬਿਮਾਰ ਦੇ ਸਿਰ 'ਤੇ ਹੱਥ ਰੱਖ ਦਿੰਦੇ ਸਨ, ਉਹ ਤੰਦਰੁਸਤ ਹੋ ਜਾਂਦਾ ਸੀ।
1: You're listening to KRPI 1550 Radio, Ferndale, Washington.
2: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 18.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 20.99 ਦਾ, ਰੋ ਆਲਮੰਡਸ 5.99 ਨੂੰ ਪਾਉਂਡ ਅਤੇ 216 ਇੰਡੀਕੈਨ ਟੀ ਵਾਲਾ ਪੈਕ 5.99 ਦਾ।
4: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
5: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
6: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
5: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
6: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
5: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 Radio de utte Gurbani de kise vi program nu sponsor karna chahunde ho ta call karo
2: 2 रोमा टोमेटो 98 सेंट्स नू पाउंड धनिया लवो 69 सेंट्स की गुच्छी 800 ml पाकिस्तानी रूह अफजा 3.98 की बोटल
3: Family Care Pharmacy.
4: पूरे BC विच होम्योपैथिक दवाइयां च नंबर वन।
3: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
4: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो।
3: हुन मोबिलिटी एड रेंट जा बाय भी कर सकदे हो।
4: फ्री प्लिस्टर पैकिंग ते डिलीवरी दे नाल नाल हर तरह दे गवर्नमेंट ते प्राइवेट क्लेम्स भी लेंदे हन।
5: 3 लोकेशंस टू सर्व यू सरी डेल्टा एंड वाइट रॉक।
3: जा कॉल किरण एट 604-581-1900।
6: जिंदगी दे हिसाब किताब वांग बिजनेस ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜਰਬਾ ਟੈਕਸ ਪੇਪਰ ਫਿਲ ਕਰਨੇ ਹੋਣ ਬੁੱਕਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ ਕਾਲ 604-325-8370 604-325-8370
7: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 18.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 20.99 ਦਾ, ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਟਸ ਨੂੰ ਪਾਉਂਡ, ਅਤੇ 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ।
2: Need help navigating our ever-changing real estate market? Gerdale Bott of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gerdale Bott, your realtor for life. Call Dale at 604-303-7653 or go online at GerdaleBottGroup.com.

0: ਤਾਂ ਫਾਰਮ ਦੇ ਆਪਣੇ ਸਬਜ਼ੀ ਫਲ ਇੰਨੇ ਤਾਜ਼ੇ ਜਿੰਨੇ ਸਾਡੇ ਸੁਪਨੇ
1: ਘੱਟ ਪ੍ਰਾਈਸ ਤੇ ਜੇ ਸਬਜ਼ੀ ਫਲ ਖਾਣਾ ਹੈ
2: ਫਰੂਟੀ ਕਹਿਣਾ ਜਾਣਾ ਹੈ
3: ਫਰੂਟੀ ਕਹਿਣਾ ਜਾਣਾ ਹੈ
4: ਫਰੂਟੀ ਕਹਿਣਾ ਹੀ ਜਾਣਾ
5: Family Care Pharmacy.
6: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1.
5: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
6: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
5: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
6: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
7: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
5: ਜਾਂ ਕਾਲ ਕਿਰਨ ਐਟ 604-581-1900
8: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 604-349-1313 ਯੂਨਿਟ 103-8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ
9: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program or take part in community safety tours by observing local malls, parks, transit hubs, rec centers, and libraries. Help keep our roads safe with the Speed Watch program or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 18.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 20.99 ਦਾ, ਰੋ ਆਲਮੰਡਸ 5.99 ਨੂੰ ਪਾਉਂਡ ਅਤੇ 216 ਇੰਡੀਕਨ ਟੀ ਵਾਲਾ ਪੈਕ 5.99 ਦਾ।
2: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370 6043258370।

0: You're listening to KRPI 1550 Radio, Ferndale, Washington.
1: Radio station 1550 AM Gurbani segment tuhade tak. Swargwasi Sardar Ajit Singh di baad ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ BC ਚੈਰੀਜ਼ 2.98 ਨੂੰ ਪਾਉਂਡ, ਰੋਮਾ ਟੋਮੇਟੋ 98 ਸੈਂਟਸ ਨੂੰ ਪਾਉਂਡ, ਧਨੀਆ ਲਵੋ 69 ਸੈਂਟਸ ਦੀ ਗੁੱਛੀ ਅਤੇ 800 ml ਪਾਕਿਸਤਾਨੀ ਰੂਹ ਅਫਜ਼ਾ 3.98 ਦੀ ਬੋਟਲ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.